FM band 102.7 MHz ਤੇ 6:05 ਹੋ ਰਹੇ ਨੇ। ਵੇਲਾ ਹੋ ਰਿਹਾ ਹੈ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਨੂੰ ਸਰਵਨ ਕਰਨ ਦਾ। ਆਓ ਪ੍ਰੋਗਰਾਮ ਦੇ ਸ਼ੁਰੂਆਤ ਕਰਦੇ ਹਾਂ ਮੂਲ ਮੰਤਰ ਦੇ ਨਾਲ।

ਜੇਕਰ ਪਰਮਾਤਮਾ ਨੂੰ ਪਾਣਾ ਹੈ ਤਾਂ ਆਪਣੇ ਅੰਦਰ ਦੀ ਮੈਂ ਨੂੰ ਮਾਰਨਾ ਪੈਂਦਾ ਹੈ। ਆਪਣੀ ਮੈਂ ਨੂੰ ਮਾਰ ਕੇ ਹੀ ਮੁਰੀਦ ਬਣਿਆ ਜਾ ਸਕਦਾ ਹੈ।

ਜੇਕਰ ਪਰਮਾਤਮਾ ਨੂੰ ਪਾਣਾ ਹੈ ਤਾਂ ਆਪਣੇ ਅੰਦਰ ਦੀ ਮੈਂ ਨੂੰ ਮਾਰਨਾ ਪੈਂਦਾ ਹੈ। ਆਪਣੀ ਮੈਂ ਨੂੰ ਮਾਰ ਕੇ ਹੀ ਮੁਰੀਦ ਬਣਿਆ ਜਾ ਸਕਦਾ ਹੈ।

ਜਦ ਉਸ ਪਰਮਾਤਮਾ ਦਾ ਪੱਲਾ ਫੜਿਆ ਹੋਵੇ, ਜਦ ਅਸੀਂ ਉਸ ਪਰਮਾਤਮਾ ਦਾ ਪੱਲਾ ਫੜਿਆ ਹੋਵੇ ਤਾਂ ਰੂਹ ਗੁਰਬਾਣੀ ਨਾਲ ਜੁੜੀ ਹੋਵੇ, ਫਿਰ ਉਹ ਕੋਈ ਕੰਮ ਰੁਕਣ ਨਹੀਂ ਦਿੰਦਾ, ਨਾ ਕਿਸੇ ਦੇ ਅੱਗੇ ਝੁਕਣ ਦਿੰਦਾ ਅਤੇ ਨਾ ਕੋਈ ਕੰਮ ਰੁਕਣ ਦਿੰਦਾ।

ਪਰਮਾਤਮਾ ਦੇ ਘਰ ਹਰ ਉਹ ਚੀਜ਼ ਹੈ, ਹਰ ਉਹ ਚੀਜ਼ ਜਿਹੜੀ ਸਾਡੇ ਲਈ ਜ਼ਰੂਰੀ ਹੈ ਉਹ ਮਿਲ ਜਾਂਦੀ ਹੈ ਜਦੋਂ ਸਾਡਾ ਵਿਸ਼ਵਾਸ ਗੂੜ੍ਹਾ ਅਤੇ ਨਿੱਘਾ ਹੁੰਦਾ ਹੈ।

ਜੋ ਕੱਲ ਸੀ ਉਸਨੂੰ ਭੁੱਲ ਕੇ ਵੇਖ, ਜੋ ਕੱਲ ਸੀ ਉਸਨੂੰ ਭੁੱਲ ਕੇ ਵੇਖ, ਜੋ ਅੱਜ ਹੈ ਉਸਨੂੰ ਜੀ ਕੇ ਵੇਖ। ਆਉਣ ਵਾਲਾ ਸਮਾਂ ਹੋਏਗਾ ਖੁਸ਼ੀਆਂ ਵਾਲਾ, ਇੱਕ ਵਾਰ ਆਪਣੀ ਜ਼ੁਬਾਨ ਤੋਂ ਉਸ ਪਰਮਾਤਮਾ ਦਾ ਨਾਮ ਲੈ ਕੇ ਤੂੰ ਵੇਖ।

ਪਰਮਾਤਮਾ ਸਭਨਾਂ ਦੇ ਦਿਲਾਂ ਦੀਆਂ ਜਾਣਦਾ ਹੈ। ਇਸ ਲਈ ਜਦੋਂ ਵੀ ਅਸੀਂ ਕੋਈ ਕੰਮ ਕਰੀਏ, ਉਸ ਪਰਮਾਤਮਾ ਦਾ ਨਾਮ ਅਤੇ ਸਿਮਰਨ ਲੈਂਦੇ ਹੋਏ ਕਰੀਏ ਤਾਂ ਕੰਮ ਆਪ ਮੁਹਾਰੇ ਸਿਰੇ ਚੜ੍ਹ ਜਾਂਦਾ ਹੈ। ਆਓ ਪ੍ਰੋਗਰਾਮ ਦੇ ਆਖਰ ਦੇ ਵਿੱਚ ਸਰਵਨ ਕਰਨੇ ਹਾਂ।

FM band 102.7 MHz ਤੇ ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ। 7:00 ਵਜੇ ਨੇ ਵੇਲਾ ਹੋ ਰਿਹਾ ਹੈ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕੱਲ ਨਵੀਂ ਦਿੱਲੀ ਵਿੱਚ ਪੀਐਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੇ ਨੌਜਵਾਨ ਵਿਸ਼ਵ ਵਿਆਪੀ ਵਿਕਾਸ, ਨਵੀਨਤਾ ਅਤੇ ਉਦਮਤਾ ਨੂੰ ਵਧਾਉਣ ਵਿੱਚ ਸਭ ਤੋਂ ਅੱਗੇ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਕੇ 1,78,000 ਕਰੋੜ ਰੁਪਏ ਤੋਂ ਵੱਧ ਹੋਇਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਕੰਮ ਵਾਲੀ ਥਾਂ ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਕੱਲ੍ਹ 21 ਜੂਨ ਨੂੰ ਨੀਟ ਯੂ ਜੀ ਨੂੰ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਦੇ ਅਸਥਾਈ

ਤੌਰ ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਸ਼ਾਹਕੋਟ ਲੋਹੀਆ ਖੇਤਰ ਵਿੱਚ ਹਵਾਜਾਈ ਨੂੰ ਸਿਖਾਲਾ ਬਣਾਉਣ ਲਈ ਤੁਸੀਂ ਪਨ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ ਹੈ। ਪੰਜਾਬ ਸਰਕਾਰ ਨੇ ਜਨਤਕ ਸਿਹਤ ਢਾਂਚੇ ਦਾ ਸੁਧਾਰ ਅਤੇ ਮਜ਼ਬੂਤੀ ਲਈ ਸਿਹਤ ਯੋਜਨਾ ਦੇ ਕਾਟਾਂ ਬਾਰੇ ਕੇਂਦਰ ਨਾਲ ਮਹੱਤਵਪੂਰਨ ਸਮਝੌਤਾ ਸਹਿਬੱਧ ਕੀਤਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 290 ਸ਼ਰਧਾਲੂਆਂ ਨੂੰ ਵੀਜ਼ਾ ਪ੍ਰਾਪਤ ਕੀਤੇ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ ਅਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ ਵਿੱਚ ਮਕਾਊ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ। ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 ਮੈਗਾਹਰਟਜ਼ ਸੇ ਸਮਾਂ ਹੋ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

हाँ बिल्कुल, तारा जुड़िया होइया ने केड़िया तारा पला, ओ नहीं करंट मारन वालिया तारा जुड़िया, ओ नहीं जुड़िया होइया, तारा जुड़िया होइया ने साडे लिसनर्स दियां साडे नाल, यानी कि आकाशवाणी दीक्षा 2.7 मेगाहर्ट्ज़ नाल सारे स्रोतियां दियां कनेक्शन जुड़ाया, ओ स्ट्रोंगली जुड़िया होया। ਵਲ ਜੀ, ਅਸੀਂ ਮਨਾ ਰਹੇ ਹਾਂ ਯੋਗਾ ਵੀਕ, ਔਰ ਇਸ ਯੋਗਾ ਵੀਕ ਦੇ ਵਿੱਚ ਨਾ ਮੈਂ ਰਾਹ ਦੇ ਵਿੱਚ ਆਉਂਦੇ ਆਉਂਦੇ ਨਾ ਜਿੰਨੇ ਵੀ ਮੇਰੇ ਰਸਤੇ ਦੇ ਵਿੱਚ ਇੱਕ ਜਾਂ ਦੋ ਪਾਰਕ ਆਏ ਨਾ, ਮੈਂ ਉੱਥੇ ਲੋਕਾਂ ਨੂੰ ਯੋਗ ਕਰਦੇ ਹੋਏ ਵੇਖਿਆ, ਯੋਗਾਸਨ ਕਰਦੇ ਹੋਏ ਵੇਖਿਆ, ਪ੍ਰਾਣਾਯਾਮ ਕਰਦੇ ਹੋਏ ਵੇਖਿਆ, ਔਰ ਨਾਲ ਦੇ ਨਾਲ ਨਾ ਛੋਟੇ ਛੋਟੇ ਬੱਚਿਆਂ ਨੂੰ ਨਾ ਉੱਥੇ ਰਨਿੰਗ ਕਰਦੇ ਹੋਏ ਵੀ ਵੇਖਿਆ। ਬਿਲਕੁਲ ਜੀ, ਨਿਸ਼ਾ ਲੈ ਕੇ ਹਾਜ਼ਰ ਹੈ ਉਹ ਖੂਬਸੂਰਤ ਪਲ ਜਿਸਦਾ ਤੁਸੀਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹੋ। ਗੁੱਡ ਮਾਰਨਿੰਗ ਜਲੰਧਰ ਦਾ ਇਹ ਖੂਬਸੂਰਤ ਪਲ, ਖੂਬਸੂਰਤ ਸਮਾਂ ਔਰ ਸਵੇਰ ਦੀ ਤਾਜ਼ੀ ਤਾਜ਼ੀ ਹਵਾ, ਅਨੋਮ ਵਿਲੋਮ ਕਰਦੇ ਦੇਖਿਆ ਔਰ ਸੂਰਿਆ ਨਮਸਕਾਰ ਕਰਦੇ ਹੋਏ ਵੇਖਿਆ। ਵੈਸੇ ਕਹਿੰਦੇ ਨੇ ਕਿ ਸੂਰਿਆ ਨਮਸਕਾਰ ਦੇ ਨਾਲ ਨਾ ਸਰੀਰ ਦੇ ਬਹੁਤ ਸਾਰੇ ਰੋਗ ਜਿਹੜੇ ਹੈ ਨਾ ਉਹ ਦੂਰ ਹੋ ਜਾਂਦੇ ਨੇ। ਚਲੋ ਕੋਈ ਗੱਲ ਨਹੀਂ, ਇਹ ਸਾਰੀਆਂ ਚੀਜ਼ਾਂ ਨੂੰ ਵੀ ਅਸੀਂ ਜਾਣਾਂਗੇ, ਪਛਾਉਣਾਂਗੇ, ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਨਾ ਤੁਹਾਨੂੰ ਬਣੇ ਰਹਿਣਾ ਪਏਗਾ 102.7 ਮੈਗਾਹਰਟਜ਼ ਦੇ ਨਾਲ। ਸੋ ਮੈਂ ਕਿਹਾ ਅਸੀਂ ਆਪਣੇ ਪ੍ਰੋਗਰਾਮ ਦੇ

ਸਫ਼ਰ ਦਾ ਆਗਾਜ਼ ਕਰ ਲੈਂਦੇ ਹਾਂ ਇੱਕ ਸੋਹਣੇ ਜਿਹੇ ਗਾਣੇ ਦੇ ਨਾਲ, ਜਿਹੜਾ ਥੋੜ੍ਹਾ ਜਿਹਾ ਤੁਹਾਡੇ ਕੋਲ ਪਹੁੰਚੇ, ਤੁਹਾਡੇ ਦਿਲ ਦੀਆਂ ਖਿੜਕੀਆਂ ਖੋਲ੍ਹ ਦੇਵੇ, ਬੂਹੇਬਾਰੀਆਂ ਜਿਹੜੇ ਆ ਤੁਹਾਡੇ ਖੋਲ੍ਹ ਦੇਵੇ, ਔਰ ਤਾਜ਼ਗੀ ਦਾ ਅਹਿਸਾਸ ਕਰਾਵੇ। ਲਓ ਜੀ, ਆਪਣੇ ਘਰ ਦੇ ਬਾਹਰ ਜਿਹੜੇ ਪਾਣੀ ਦੇ ਬਰਤਨ ਤੁਸੀਂ ਹਮੇਸ਼ਾ ਰੱਖਦੇ ਹੋ ਨਾ, ਖਾਲੀ ਹੋ ਗਏ ਨੇ, ਪਰ ਉਹਨੂੰ ਜਾ ਕੇ ਓਨੀ ਦੇਰ ਤੱਕ ਨਾਲ ਦੇ ਨਾਲ ਮੇਰੇ ਗੀਤ ਸੰਗੀਤ ਦਾ ਸਫ਼ਰ ਵੀ ਰਹੇਗਾ। ਸੋ ਗੁੱਡ ਮਾਰਨਿੰਗ ਜਲੰਧਰ ਦਾ ਇੱਕ ਖੂਬਸੂਰਤ ਸਫ਼ਰ ਹੋਏਗਾ 102.7 ਮੈਗਾਹਰਟਜ਼ ਤੇ 103.6 ਮੈਗਾਹਰਟਜ਼, ਜਿਹੜੇ ਸਾਡੇ ਦੋਸਤ ਆਕਾਸ਼ਵਾਣੀ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ, ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਉੱਤੇ ਵੀ ਜਿਹੜੇ ਇਸ ਵੇਲੇ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ। ਇਹਨਾਂ ਸਾਰਿਆਂ ਦਾ ਸਵਾਗਤ ਕਰਨੇ ਹੋਏ ਚਲਾਨੀ ਆਈ ਖੂਬਸੂਰਤ ਗੀਤ ਦਿਲ ਸੇ ਦਿਲ ਤੱਕ।

ਉੱਠ ਜਾਓ ਵੀ, ਮੈਂ ਕਹਿਤਾ ਨਾ ਉੱਠ ਜਾਓ, ਹੁਣ ਉੱਠ ਗਏ ਹੋ ਨਾ ਤੁਸੀਂ ਸਾਰੇ ਜਣੇ, ਚਲੋ ਫਿਰ ਜੇ ਤੁਸੀਂ ਸਾਰੇ ਜਣੇ ਉੱਠ ਗਏ ਹੋ ਤੇ ਫਿਰ ਅਸੀਂ ਇਹਨਾਂ ਨੂੰ ਜਗਾਉਣ ਤੋਂ ਬਾਅਦ ਨਾ ਇੱਕ ਗੱਲ ਕੱਢਿਆ, ਬਿਲਕੁਲ ਜੀ ਅਸੀਂ ਗੱਲ ਕਰਾਂਗੇ ਇੱਕ ਪੋਜ਼ਿਟਿਵ ਜੀ ਗੱਲ ਕਰਾਂਗੇ, ਬਿਲਕੁਲ ਇੱਦਾਂ ਦੀ ਪੋਜ਼ਿਟਿਵ ਗੱਲ ਹੋਈ ਆ, ਸਾਰਾ ਦਿਨ ਯਾਦ ਰਹੇਗਾ ਕਿ ਨਿਸ਼ਾ ਨੇ ਅੱਜ ਇਹੋ ਜਿਹੀ ਪੋਜ਼ਿਟਿਵ ਗੱਲ ਕੀਤੀ ਸੀ ਕਿ ਮੈਂ ਤੇ ਅਮਲ ਕਰਨਾ ਹੀ ਕਰਨਾ ਹੈ, ਬਿਲਕੁਲ ਦਿਲ ਤੋਂ ਦਿਲ ਤੱਕ ਆਕਾਸ਼ਵਾਣੀ ਦੇ 102.7 ਮੈਗਾਹਰਟਜ਼ ਦੇ ਪ੍ਰੋਗਰਾਮ ਹੈ ਗੁੱਡ ਮਾਰਨਿੰਗ ਜਲੰਧਰ ਵਾਲੀ ਸਫ਼ਰ ਦੇ ਵਿੱਚ ਨਿਸ਼ਾ ਤੁਹਾਡੇ ਨਾਲ ਹੈ। ਵੈਲ ਅੱਜ ਅਸੀਂ ਗੱਲ ਕਰਾਂਗੇ ਨਾ ਇੱਕ ਅਜਿਹੀ ਚੀਜ਼ ਦੀ ਜਿਸ ਨੂੰ ਲੱਭਣ ਲਈ ਨਾ ਲੋਕ ਕਦੀ ਸ਼ੋਪਿੰਗ ਮਾਲ ਚਲੇ ਜਾਂਦੇ ਨੇ, ਕਦੀ ਲੰਬੀਆਂ ਛੁੱਟੀਆਂ ਦਾ ਪਲਾਨ ਕਰਦੇ ਨੇ ਅਤੇ ਕਈ ਵਾਰ ਨਾ ਔਨਲਾਈਨ ਸੇਲ ਵਿੱਚ ਵੀ ਉਹ ਲੱਭਦੇ ਫਿਰਦੇ ਨੇ। ਹਾਂ ਹਾਂ ਸੋਚੋ ਸੋਚੋ ਭਲਾ ਕੀ ਹੋ ਸਕਦਾ, ਬਈ ਹਿੰਟ ਤਾਂ ਮੈਂ ਦੇ ਦਿੱਤਾ ਨਾ, ਹੁਣ ਜ਼ਿਆਦਾ ਨਹੀਂ ਹੈ ਟਾਈਮ ਸੋਚਣ ਦਾ, ਚਲੋ ਮੈਂ ਦੱਸ ਦਿੰਦੀ ਹਾਂ। ਹਾਂ ਲੱਭਦੇ ਹੋ ਨਾ ਤੁਸੀਂ ਕਦੇ ਕਦੇ ਸ਼ੋਪਿੰਗ ਕਰਕੇ, ਔਰ ਕਦੇ ਕਦੇ ਲੰਬੀ ਜਿਹੀ ਟ੍ਰਿਪ ਦੇ ਨਾਲ, ਔਰ ਕਦੇ ਕਦੇ ਨਾ ਔਨਲਾਈਨ ਸੇਲ ਲੱਗੀ ਹੋਵੇ ਤਾਂ ਖੁਸ਼ੀ। ਜੀ ਹਾਂ ਖੁਸ਼ੀ ਦੀ ਗੱਲ ਕਰ ਰਹੀ ਹਾਂ, ਖੁਸ਼ੀ ਸਾਹਮਣੇ ਵੀ ਬੈਠੀ ਹੈ, ਉਹਨਾਂ ਦੇ ਘਰ ਵੀ ਬੈਠੀ ਹੈ, ਉਹ ਦੇਖੋ ਹੱਸ ਪਈ ਮੁਸਕਰਾ ਰਹੀ ਹੈ।

ਬਿਲਕੁਲ ਜੀ, ਕੱਲ ਫਿਰ ਆਏਗਾ। ਮੁਸਕਰਾਉਣ ਦੇ ਲਈ ਨਾ ਕੱਲ ਦਾ ਇੰਤਜ਼ਾਰ ਨਹੀਂ ਕਰਨਾ, ਜਿਹੜੀ ਕਿਹੜੀ ਜਿਹੜਾ ਪਲ ਮਿਲੇ ਮੁਸਕਰਾ ਲਓ, ਖੁਸ਼ ਰਹੋ ਔਰ ਦੂਸਰਿਆਂ ਦੇ ਨਾਲ ਖੁਸ਼ੀਆਂ ਵੰਡਦੇ ਰਹੋ। ਵੈਲ ਜੀ, ਅੱਜ ਦੇ ਇਤਿਹਾਸ ਦੇ ਪੰਨੇ ਯਾਨੀ ਕਿ 20 ਜੂਨ ਦੀ ਗੱਲ ਕਰੀਏ ਤਾਂ ਅੱਜ ਦੇ ਇਤਿਹਾਸ ਦੇ ਪੰਨੇ ਭਾਰਤੀ ਔਰ ਵਿਸ਼ਵ ਇਤਿਹਾਸ ਦੀ ਅਸੀਂ ਗੱਲ ਕਰੀਏ, ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਖੋਜ ਨੇ ਜਿਹੜੇ ਮਹਾਨ ਹਸਤੀਆਂ ਨੇ ਉਹਨਾਂ ਦਾ ਅੱਜ ਦੇ ਦਿਨ ਜਨਮ ਹੋਇਆ। ਔਰ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਦੀ ਇਸ ਤਰੀਕ ਦੇ ਵਿੱਚ ਇਤਿਹਾਸ ਜਿਹੜਾ ਕਾਫੀ ਸ਼ਕਤੀਸ਼ਾਲੀ ਜਿਹੜਾ ਮੰਨਿਆ ਜਾਂਦਾ ਹੈ, ਜਿੱਦਾਂ ਦੇਸ਼ ਦੀ ਆਜ਼ਾਦੀ ਦੇ ਨਾਲ ਜੁੜੇ ਅਹਿਮ ਪੜਾਅ, ਦੁਨੀਆ ਦੇ ਵਿੱਚ ਬਦਲਾਵ, ਬਹੁਤ ਸਾਰੇ ਅਵਿਸ਼ਕਾਰਾਂ ਦੇ ਨਾਲ ਜੁੜਿਆ ਹੋਇਆ ਹੈ। ਅੱਜ ਦੇ ਇਤਿਹਾਸ ਦੇ ਵਿੱਚ 1756 ਦੀ ਗੱਲ ਕਰੀਏ ਤਾਂ ਬੰਗਾਲ ਦੇ ਨਵਾਬ ਸਿਰਾਜੁਦੌਲਾ ਨੇ ਕਲਕੱਤਾ, ਜਿਹਨੂੰ ਅਸੀਂ ਅੱਜ ਦੀ ਤਰੀਕ 'ਚ ਕੋਲਕਾਤਾ ਕਹਿੰਦੇ ਹਾਂ, ਉਹਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਨੂੰ ਜਿੱਤ ਕੇ ਜਿੱਤ ਜਿਹੜੀ ਹੈ ਉਹ ਦਰਜ ਕੀਤੀ ਸੀ ਔਰ ਫੋਰਟ ਵਿਲੀਅਮ ਦੇ ਉੱਤੇ ਕਬਜ਼ਾ ਜਿਹੜਾ ਉਹ ਕਰ ਲਿਆ ਸੀਗਾ। 1858 ਦੀ ਗੱਲ ਕਰੀਏ ਤਾਂ ਕ੍ਰਾਂਤੀ ਦੇ ਦੌਰਾਨ ਬ੍ਰਿਟਿਸ਼ ਸੈਨਾ ਨੇ ਗਵਾਲੀਅਰ ਦੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਅੱਜ ਦਾ ਇਹ ਦਿਨ ਉਸ ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਦਰਜ ਹੈ। ਔਰ ਕਹਿੰਦੇ ਨੇ ਕਿ ਸਿਪਾਹੀ ਵਿਦਰੋਹ ਦਾ ਇੱਕ ਮਹੱਤਵਪੂਰਨ ਚਰਨ ਜਿਹੜਾ ਆ ਉਹ ਅੱਜ ਦੇ ਦਿਨ ਖਤਮ ਹੋ ਗਿਆ ਸੀ। ਯਾਨੀ ਕਿ 1897 ਦੀ ਗੱਲ ਕਰੀਏ ਤਾਂ ਯੂਰੋਪ ਤੋਂ ਭਾਰਤ ਦੇ ਲਈ ਰਵਾਨਾ ਹੋਇਆ ਇੱਕ ਫੇਮਸ ਉਦਯੋਗਪਤੀ ਲਕਸ਼ਮਣ ਕਾਸ਼ੀਨਾਥ ਕੋਲਡਸਕਰ ਨੇ ਅੱਜ ਹੀ ਦੇ ਦਿਨ ਆਪਣਾ ਪਹਿਲਾ ਕਾਰਖਾਨਾ ਜਿਹੜਾ ਆ ਉਹ ਸਥਾਪਿਤ ਕੀਤਾ ਸੀਗਾ। ਔਰ ਜਿਹੜਾ ਇਹਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਬੈਲਗਾਮ ਯਾਨੀ ਕਿ ਬੇਲਗਾਵੀ ਦੇ ਵਿੱਚ ਜ਼ਮੀਨ ਜਿਹੜੀ ਹੈ ਉਹਨਾਂ ਨੇ ਖਰੀਦ ਕੇ ਇੱਕ ਕਾਰਖਾਨਾ ਜਿਹੜਾ ਆ ਉਹ ਸਥਾਪਿਤ ਕੀਤਾ ਸੀਗਾ। ਵਿਸ਼ਵ ਦੇ ਇਤਿਹਾਸ ਦੀ ਗੱਲ ਕਰੀਏ ਤਾਂ 1837 ਦੇ ਵਿੱਚ ਰਾਣੀ ਵਿਕਟੋਰੀਆ ਨੇ ਬ੍ਰਿਟੇਨ ਦੀ ਰਾਜਗੱਦੀ ਸੰਭਾਲੀ ਸੀ ਔਰ ਲੰਬੇ ਸਮੇਂ ਤੱਕ ਸ਼ਾਸਨ ਕੀਤਾ ਸੀ ਔਰ ਉਹਨਾਂ ਦਾ ਨਾਮ 'ਤੇ ਹੀ ਵਿਕਟੋਰੀਅਨ ਯੁੱਗ ਜਿਹੜਾ ਆ ਉਹ ਕਿਹਾ ਜਾਂਦਾ ਸੀ। ਅੱਜ ਹੀ ਦੇ ਦਿਨ 1840 ਦੇ ਵਿੱਚ ਅਮੈਰੀਕਨ ਵਿਗਿਆਨਿਕ ਨੇ ਸੈਮੂਅਲ ਮੋਰਸ ਨੇ ਇਲੈਕਟ੍ਰਿਕ ਟੈਲੀਗ੍ਰਾਮ ਮਸ਼ੀਨ ਦੇ ਲਈ ਪੈਟਰਨ ਜਿਹੜਾ ਆ ਉਹਨਾਂ ਨੂੰ ਹਾਸਲ ਹੋਇਆ ਸੀਗਾ, ਜਿਸ ਨੇ ਦੁਨੀਆ ਭਰ ਦੇ ਵਿੱਚ ਸੰਚਾਰ ਦੀ ਜਿਹੜੀ ਦਿਸ਼ਾ ਆ ਉਹ ਬਦਲ ਦਿੱਤੀ ਸੀ। ਦੋ ਹਜ਼ਾਰ ਤਿੰਨ ਦੇ ਵਿੱਚ

ਦੁਨੀਆ ਭਰ ਦੇ ਵਿੱਚ ਮਾਨਵ ਅਧਿਕਾਰਾਂ ਨੂੰ ਜਾਗਰੂਕਤਾ ਨੂੰ ਵਧਾਵਾ ਦੇਣ ਦੇ ਲਈ ਵਿਕੀਮੀਡੀਆ ਫਾਊਂਡੇਸ਼ਨ ਦੀ ਸਥਾਪਨਾ ਜਿਹੜੀ ਹੈ ਅੱਜ ਹੀ ਦੇ ਦਿਨ ਹੋਈ ਸੀ। ਔਰ ਅੱਜ ਸਾਡੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਦ੍ਰੌਪਦੀ ਮੁਰਮੂ ਉਹਨਾਂ ਦਾ ਅੱਜ ਜਨਮ ਦਿਨ ਹੈ। ਵਿਕਰਮ ਸੇਠ 1952 ਦੇ ਵਿੱਚ ਜੇ ਹੈ ਉਹਨਾਂ ਦਾ ਅੱਜ ਦੇ ਦਿਨ ਅਸੀਂ ਜਨਮਦਿਨ ਮਨਾਉਂਦੇ ਹਾਂ। ਭਾਰਤ ਦੇ ਜਾਣੇ ਮਾਨੇ ਸਾਹਿਤਕਾਰ, ਉਪਨਿਆਸਕਾਰ ਔਰ ਕਵੀ ਜਿਹੜੇ ਹੈ ਰਹੇ ਨੇ, ਉਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਕੀਤੀਆਂ ਨੇ। ਔਰ ਨਸੀਰੁਦੀਨ ਸ਼ਾਹ ਉਹਨਾਂ ਦੀ ਅਸੀਂ ਅਗਰ ਗੱਲ ਕਰੀਏ ਤਾਂ ਸਿਨੇਮਾ ਜਗਤ ਦੇ ਵਿੱਚ ਬਹੁਤ ਹੀ ਦਿੱਗਜ ਔਰ ਬਹੁਮੁਖੀ ਪ੍ਰਤਿਭਾ ਵਾਲੇ ਅਭਿਨੇਤਾ ਰਹੇ ਨੇ ਔਰ ਅੱਜ ਦਿਨ ਉਹਨਾਂ ਦਾ ਜਨਮਦਿਨ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਅੱਜ ਦਾ ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਕੁਛ ਬਿਆਨ ਕਰਦਾ ਹੈ। ਹੋਰ ਵੀ ਕੁਛ ਹੈ ਸਾਡੇ ਅੱਜ ਦੇ ਇਸ ਇਤਿਹਾਸ ਦੇ ਪੰਨਿਆਂ ਦੇ ਵਿੱਚ, ਲੇਕਿਨ ਫਿਲਹਾਲ ਮੇਰੇ ਕੋਲ ਕੀ ਹੈ, ਫਿਲਹਾਲ ਮੇਰੇ ਕੋਲ ਹੈ ਇੱਕ ਖੂਬਸੂਰਤ ਗੀਤ। ਦਿਲ ਸੇ ਦਿਲ ਤੱਕ ਬਣੇ ਰਹੋ ਇਸੇ ਤਰ੍ਹਾਂ ਆਕਾਸ਼ਵਾਣੀ ਦੀ 102.7 ਸਤਿ ਸ਼੍ਰੀ ਅਕਾਲ ਜੀ ਨਾਲ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

बिल्कुल जी बिल्कुल, दिल से दिल तक कनेक्शन जुड़ा है और जोड़ी बैठी हो और प्रोग्राम जुड़ा है, वो चल रहा है। गुड मॉर्निंग, गुड मॉर्निंग, गुड मॉर्निंग, गुड मॉर्निंग जलंधर। हाँ जी हाँ जी, ऐसे सिलसिले दे विच तुसी अपनी दोस्त निशा दे नाल और गल्लां बातां दा सिलसिला करिए। कौन जी ਜਿਵੇਂ ਕਿ ਮੈਂ ਹੁਣੇ ਗੱਲ ਕੀਤੀ ਸੀਗੀ ਕਿ ਅੱਜ ਅਸੀਂ ਕੋਈ ਨਾ ਕੋਈ ਖਾਸ ਦਿਨ ਜਿਹੜਾ ਆ ਜ਼ਰੂਰ ਮਨਾਉਂਦੇ ਹਾਂ ਔਰ ਉਸ ਦਿਨ ਨੂੰ ਮਨਾਉਣ ਦਾ ਮਕਸਦ ਹੁੰਦਾ ਹੈ ਉਸਦੇ ਪ੍ਰਤੀ ਜਾਗਰੂਕਤਾ ਲੈ ਕੇ ਆਉਣਾ। 20 ਜੂਨ ਅੱਜ ਦੇ ਦਿਨ ਸਾਨੂੰ ਮਨੁੱਖਤਾ, ਹਮਦਰਦੀ ਅਤੇ ਏਕਤਾ ਦਾ ਇੱਕ ਬਹੁਤ ਹੀ ਅਹਿਮ ਸੰਦੇਸ਼ ਜਿਹੜਾ ਆ ਉਹ ਦਿੰਦੀ ਹੈ। ਅੱਜ ਪੂਰੀ ਦੁਨੀਆ ਦੇ ਵਿੱਚ ਵਰਲਡ ਰਿਫਿਊਜ਼ੀ ਡੇ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਦੋਸਤੋ, ਕਦੀ ਸੋਚਿਆ ਜੇਕਰ ਇੱਕ ਦਿਨ ਸਾਨੂੰ ਵੀ ਆਪਣਾ ਘਰ, ਆਪਣਾ ਸ਼ਹਿਰ, ਆਪਣੇ ਲੋਕ ਅਤੇ ਆਪਣੀਆਂ ਯਾਦਾਂ ਛੱਡ ਕੇ ਕਿਸੇ ਅਣਜਾਣੀ ਥਾਂ 'ਤੇ ਜਾਣਾ ਪਵੇ ਤਾਂ ਕਿਹੋ ਜਿਹਾ ਮਹਿਸੂਸ ਹੋਏਗਾ? ਦੁਨੀਆ ਭਰ ਦੇ ਵਿੱਚ ਇਹੋ ਜਿਹੇ ਕਰੋੜੋਂ ਲੋਕ ਨੇ ਅਜਿਹੇ ਹੀ ਹਾਲਾਤਾਂ ਦੇ ਨਾਲ ਸਾਹਮਣਾ ਕਰਦੇ ਨੇ। ਜੰਗਾਂ, ਹਿੰਸਾ ਜਿਹੜੀ ਹੈ, ਜੰਗਾਂ ਹੁੰਦੀਆਂ ਨੇ, ਲੜਾਈਆਂ ਹੁੰਦੀਆਂ ਨੇ, ਹਿੰਸਾ ਹੁੰਦੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕੁਦਰਤੀ ਆਫਤਾਂ, ਯਾਨੀ ਕਿ ਕੁਛ ਵੀ ਇਹੋ ਜਿਹੀਆਂ ਜਿਹੜੀਆਂ ਪ੍ਰੋਬਲਮਸ, ਜਿਹੜੀਆਂ ਨੈਚੁਰਲ ਡਿਜ਼ਾਸਟਰਸ ਆਉਂਦੇ ਨੇ ਜਾਂ ਕੁਛ ਵੀ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ, ਜਦੋਂ ਉਸ ਸਮੇਂ ਆਪਣਾ ਘਰ ਮਜਬੂਰੀ ਨਾਲ ਛੱਡਣਾ ਪਵੇ ਤਾਂ ਬਹੁਤ ਦਿਲ ਦੁੱਖਦਾ ਹੈ। ਸ਼ਰਨਾਰਥੀ ਜਿਹੜੇ ਹੁੰਦੇ ਨੇ, ਆਓ ਉਹਨਾਂ ਦੇ ਬਾਰੇ ਜਾਣਦੇ ਹਾਂ। ਆਹ ਸਭ ਤੋਂ ਪਹਿਲਾਂ ਜਾਣੀਏ ਕਿ ਸ਼ਰਨਾਰਥੀ ਹੁੰਦੇ ਕੌਣ ਨੇ। ਸ਼ਰਨਾਰਥੀ ਉਹ ਲੋਕ ਹੁੰਦੇ ਨੇ ਜੋ ਆਪਣੇ ਦੇਸ਼ ਦੇ ਵਿੱਚ ਜਾਨ, ਆਜ਼ਾਦੀ ਜਾਂ ਸੁਰੱਖਿਆ ਨੂੰ ਖਤਰਾ ਹੋਣ ਕਰਕੇ ਕਿਸੇ ਹੋਰ ਦੇਸ਼ ਦੇ ਵਿੱਚ ਪਨਾਹ ਲੈਂਦੇ ਨੇ। ਉਹ ਸਿਰਫ ਆਪਣਾ ਘਰ ਹੀ ਨਹੀਂ, ਕਈ ਵਾਰ ਆਪਣਾ ਰੋਜ਼ਗਾਰ, ਸਿੱਖਿਆ, ਆਪਣੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਦਾ ਵਿਛੋੜਾ ਵੀ ਜਿਹੜਾ ਆ ਉਹਨਾਂ ਨੂੰ ਸਹਿਣਾ ਪੈਂਦਾ। ਪਰ ਇੰਨੀ ਮੁਸ਼ਕਲਾਂ ਦੇ ਬਾਵਜੂਦ ਵੀ ਉਹ ਇੱਕ ਨਵੀਂ ਅਤੇ ਬਿਹਤਰ ਜ਼ਿੰਦਗੀ ਦੀ ਉਮੀਦ ਜਿਹੜੀ ਹੈ ਉਹ ਬਿਲਕੁਲ ਨਹੀਂ ਜੇ ਛੱਡਦੇ। ਦੋਸਤੋ, ਇਹ ਸਾਲ ਵਿਸ਼ਵ ਸ਼ਰਨਾਰਥੀ ਦਿਵਸ ਦਾ ਥੀਮ ਵੀ ਹੈ ਅੰਟਿਲ ਐਵਰੀਵਨ ਇਜ਼ ਸੇਫ, ਯਾਨੀ ਕਿ ਜਦ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੁੰਦਾ। ਇਹ ਸੰਦੇਸ਼ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੁਰੱਖਿਆ ਔਰ ਸਨਮਾਨ ਨਾਲ ਜੀਣਾ ਹਰ ਮਨੁੱਖ ਦਾ ਇੱਕ ਬੁਨਿਆਦੀ ਅਧਿਕਾਰ ਹੈ, ਉਹਦੀ ਜ਼ਰੂਰਤ ਵੀ ਹੈ ਔਰ ਉਹਦਾ ਅਧਿਕਾਰ ਵੀ ਹੈ। ਅੱਜ ਵੀ ਦੁਨੀਆ ਦੇ ਵਿੱਚ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਚੱਲ ਰਹੇ ਸੰਘਰਸ਼ ਕਾਰਨ ਲੱਖਾਂ ਲੋਕ ਜਿਹੜੇ ਨੇ ਨਾ ਉਹ ਬੇਘਰ ਹੋ ਜਾਂਦੇ ਨੇ, ਖਾਸ ਕਰਕੇ ਅਫਗਾਨਿਸਤਾਨ, ਸੀਰੀਆ, ਮਿਆਂਮਾਰ, ਡੈਮੋਕ੍ਰੈਟਿਕ ਰਿਪਬਲਿਕ ਜਿਹੜੀਆਂ ਕੰਟਰੀਜ਼ ਨੇ, ਉੱਥੇ ਵਰਗੇ ਦੇਸ਼ ਦੇ ਵਿੱਚ ਚੱਲ ਰਹੇ ਜਿਹੜੇ ਸੰਕਟ ਨੇ ਉੱਥੇ ਲੱਖਾਂ

ਲੋਕਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਇਸਦਾ ਪ੍ਰਭਾਵ ਜਿਹੜਾ ਆ ਉਹ ਪੈਂਦਾ ਹੈ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਨੇ, ਔਰਤਾਂ ਨੇ, ਜਿਨ੍ਹਾਂ ਨੂੰ ਸਿੱਖਿਆ, ਸਿਹਤ, ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਲੋੜ ਹੁੰਦੀ ਹੈ। ਪਰ ਦੋਸਤੋ, ਜਿਹੜੇ ਸ਼ਰਨਾਰਥੀ ਸਿਰਫ ਆਂਕੜੇ ਨਹੀਂ ਨੇ, ਉਹ ਸਾਡੇ ਵਰਗੇ ਹੀ ਇਨਸਾਨ ਨੇ। ਉਹਨਾਂ ਦੇ ਵੀ ਸੁਪਨੇ ਨੇ, ਉਮੀਦਾਂ ਨੇ, ਇੱਕ ਸੁਰੱਖਿਅਤ ਭਵਿੱਖ ਦੀ ਜਿਹੜੀ ਤਾਂਘ ਹੈ ਨਾ ਉਹਨਾਂ ਦੇ ਅੰਦਰ, ਉਹ ਵੀ ਹੁੰਦੀ। ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਬਾਰੇ ਸਹੀ ਜਾਣਕਾਰੀ ਜਿਹੜੀ ਹੈ ਫੈਲਾ ਸਕਦੇ ਹਾਂ, ਹਮਦਰਦੀ ਅਤੇ ਸਹਿਯੋਗ ਦੀ ਭਾਵਨਾ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਸਕਦੇ ਹਾਂ। ਇੱਕ ਅਜਿਹਾ ਸਮਾਜ ਜਿਹੜਾ ਆ ਬਣਾਉਣ ਦੇ ਵਿੱਚ ਅਸੀਂ ਯੋਗਦਾਨ ਪਾ ਸਕਦੇ ਹਾਂ, ਜਿੱਥੇ ਹਰ ਮਨੁੱਖ ਨੂੰ ਸਨਮਾਨ ਮਿਲੇ, ਆਦਰ ਮਿਲੇ। ਆਓ ਅੱਜ ਇਸ ਵਿਸ਼ਵ ਸ਼ਰਨਾਰਥੀ ਦਿਵਸ 'ਤੇ ਅਸੀਂ ਵੀ ਇਹ ਸੰਕਲਪ ਕਰਦੇ ਹਾਂ, ਅਸੀਂ ਮਨੁੱਖਤਾ ਨੂੰ ਸਭ ਤੋਂ ਉੱਪਰ ਰੱਖਾਂਗੇ ਅਤੇ ਹਰ ਉਸ ਵਿਅਕਤੀ ਦੇ ਨਾਲ ਖੜ੍ਹੇ ਹੋਵਾਂਗੇ ਜਿਸ ਨੂੰ ਸੁਰੱਖਿਆ ਦੀ, ਸਹਾਰੇ ਦੀ ਜ਼ਰੂਰਤ ਹੈ। ਕਿਉਂਕਿ ਜਦ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੁੰਦਾ ਤਦ ਤੱਕ ਅਸੀਂ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਾਂ। ਅਤੇ ਇਹ ਗੱਲ ਦੇ ਵਿੱਚ ਬਹੁਤ ਅਹਿਸਾਸ ਨੇ, ਬਹੁਤ ਹੀ ਡੂੰਘੀ ਗੱਲ ਹੈ, ਕਿਉਂਕਿ ਜਦ ਤੱਕ ਅਸੀਂ ਕਿਸੇ ਦੇ ਲਈ ਨਹੀਂ ਸੋਚਾਂਗੇ, ਕੋਈ ਸਾਡੇ ਲਈ ਨਹੀਂ ਸੋਚੇਗਾ, ਇਸ ਦੇ ਲਈ ਅੱਜ ਇਸ ਵਰਲਡ ਰਿਫਿਊਜ਼ੀ ਡੇ ਦੇ ਉੱਤੇ ਅਸੀਂ ਵੀ ਇਹੋ ਜਿਹਾ ਹੀ ਸੰਕਲਪ ਲਈਏ ਕਿ ਮਨੁੱਖਤਾ ਨੂੰ ਅੱਗੇ ਰੱਖਦੇ ਹੋਏ ਇੱਕ ਦੂਸਰੇ ਦੀ ਮਦਦ, ਇੱਕ ਦੂਸਰੇ ਦਾ ਸਹਿਯੋਗ ਜਿਹੜਾ ਆ ਅਸੀਂ ਜ਼ਰੂਰ ਕਰਾਂਗੇ। ਅੱਜ ਦੇ ਦਿਨ ਹੋਰ ਵੀ ਬਹੁਤ ਸਾਰੇ ਪ੍ਰੋਮਿਸਿਸ ਜਿਹੜੇ ਆ ਤੁਸੀਂ ਮੇਰੇ ਨਾਲ ਕਰ ਰਹੇ ਹੋ ਔਰ ਕਰਦੇ ਵੀ ਰਹਿਣਾ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਮੇਰੇ ਨਾਲ ਵਾਅਦੇ ਕਰਦੇ ਰਹੋਗੇ ਮੈਂ ਤੁਹਾਡੇ ਨਾਲ ਚੱਲਦੀ ਰਹਾਂ। ਵਾਅਦੇ ਮੇਰੇ ਨਾਲ ਕੀਤੇ ਹੋਏ ਤੋੜਿਓ ਨਾ। ਲਓ ਜੀ, ਚਲੀਏ ਫਿਰ ਅੱਗੇ ਇੱਕ ਖੂਬਸੂਰਤ ਗੀਤ ਦੇ ਵੱਲ, ਔਰ ਇਹ ਅਹਿਸਾਸ ਕਰਾਉਂਦੇ ਨੇ ਕਿ ਹਰ ਕਿਸੇ ਨੂੰ ਜਿਉਣ ਦਾ ਅਧਿਕਾਰ ਹੈ।

0: ਕਿੰਨਾ ਸੋਹਣਾ ਗਾਣਾ ਸੁਣਦੇ ਪਏ ਸੀ ਤੁਸੀਂ। ਮੈਂ ਵੀ ਸੁਣ ਰਹੀ ਸੀ ਅਤੇ ਪੂਰਾ ਦਾ ਪੂਰਾ ਗੀਤ ਨੂੰ ਇੰਜੋਏ ਕਰ ਰਹੀ ਸੀ, ਕਿਉਂਕਿ ਇਸ ਗੀਤ ਦੇ ਜਿਹੜੇ ਹਰ ਇੱਕ ਬੋਲ ਨੇ ਨਾ, ਉਹ ਅਹਿਸਾਸ ਕਰਾਉਂਦੇ ਨੇ ਕਿ ਸਰਹੱਦਾਂ ਜਿਹੜੀਆਂ ਆ ਕਿਸੇ ਲਈ ਨਹੀਂ ਹੈ, ਪਿਆਰ ਜਿਹੜਾ ਆ ਉਹ ਬਰਕਰਾਰ ਰਹਿਣਾ ਚਾਹੀਦਾ ਹੈ। ਸੋ ਹੇਅਰ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਚੱਲ ਰਿਹਾ ਹੈ, ਜਿਵੇਂ ਕਿ ਅਸੀਂ ਯੋਗਾ ਵੀਕ ਜਿਹੜਾ ਆ ਉਹ ਮਨਾ ਰਹੇ ਹਾਂ। ਕੱਲ੍ਹ ਸਾਡੇ ਇੰਟਰਨੈਸ਼ਨਲ ਯੋਗਾ ਡੇ ਹੋਏਗਾ ਔਰ ਅੱਜ ਅਸੀਂ ਯੋਗਾ ਵੀਕ ਦੇ ਵਿੱਚ ਸਾਡੇ ਨਾਲ ਇਸ ਵਕਤ ਭਾਰਤੀ ਮੈਮ ਨੇ ਜਿਹੜੇ ਕਿ ਇੱਕ ਯੋਗਾ ਇੰਸਟਰਕਟਰ ਨੇ ਔਰ ਇਸ ਵੇਲੇ ਜਲੰਧਰ ਦੇ ਕੰਪਨੀ ਬਾਗ ਦੇ ਵਿੱਚ ਉਹ ਯੋਗਾ ਜਿਹੜਾ ਆ, ਯੋਗ ਅਭਿਆਸ ਜਿਹੜਾ ਆ ਲੋਕਾਂ ਨੂੰ ਕਰਵਾ ਰਹੇ ਨੇ। ਅਤੇ ਅਸੀਂ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਇਹ ਕੋਈ ਖਾਸ ਯੋਗਾ ਆਸਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਫਾਇਦੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ,
1: ਹਾਂਜੀ, ਗੁੱਡ ਮੋਰਨਿੰਗ।
0: ਗੁੱਡ ਮੋਰਨਿੰਗ ਭਾਰਤੀ ਮੈਮ, ਕੀ ਹਾਲ ਚਾਲ?
1: ਬਹੁਤ ਬੜੀਆ ਜੀ, ਬਹੁਤ ਬੜੀਆ। ਆਪਣਾ ਸੁਣਾਓ?
0: ਬਿਲਕੁਲ ਠੀਕ ਠਾਕ। ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਸਭ ਤੋਂ ਪਹਿਲਾਂ ਤੇ ਤੁਹਾਡਾ ਅਸੀਂ ਵਾਰਮ ਵੈਲਕਮ ਕਰਦੇ ਹਾਂ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਜੀ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ ਔਰ ਮੈਮ ਅਸੀਂ ਗੱਲ ਕਰਾਂਗੇ, ਜਿਵੇਂ ਕਿ ਯੋਗਾ ਵੀਕ ਚੱਲ ਰਿਹਾ ਹੈ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਕਿ ਸੂਰਿਆ ਨਮਸਕਾਰ ਜਿਹੜਾ ਆ ਉਹਦੇ ਫਾਇਦੇ ਕੀ ਨੇ, ਕਿਉਂਕਿ ਸੂਰਿਆ ਨਮਸਕਾਰ ਜਿਹੜਾ ਆ ਬਹੁਤ ਤਰੀਕਿਆਂ ਦੇ ਨਾਲ ਕੀਤਾ ਜਾਂਦਾ। ਅੱਜ ਸਾਡੇ ਲਿਸਨਰਸ ਨੂੰ ਸੂਰਿਆ ਨਮਸਕਾਰ ਦੇ ਫਾਇਦੇ ਜਿਹੜੇ ਆ ਉਹਨਾਂ ਤੋਂ ਜ਼ਰੂਰ ਜਾਣੂ ਕਰਵਾਓ।
1: ਹਾਂਜੀ ਹਾਂਜੀ, ਜ਼ਰੂਰ ਜੀ, ਜ਼ਰੂਰ। ਸੂਰਿਆ ਨਮਸਕਾਰ ਦੇ ਦੇਖੋ 12 ਯੋਗ ਆਸਨ ਹੁੰਦੇ ਨੇ ਜੋ ਕਿ ਸਮਰੂਪ ਸਰੂਪ ਹੈ,
0: ਜੋ
1: ਸਰੀਰ ਅਤੇ ਮਨ ਦੋਵਾਂ ਨੂੰ ਕੀ ਹੈ ਤੰਦਰੁਸਤ ਰੱਖਦਾ ਹੈ। ਇਹਦੀ 12 ਮੁਦਰਾਵਾਂ ਹੁੰਦੀਆਂ ਨੇ, ਅਸੀਂ ਇਹਨੂੰ ਬਹੁਤ ਤਰੀਕੇ ਨਾਲ ਕਰਦੇ ਹਾਂ, ਪਰ ਜਿਹੜੀ 12 ਮੁਦਰਾਵਾਂ ਜੇ ਅਸੀਂ ਰੈਗੂਲਰ ਕਰੀਏ, ਪ੍ਰੋਪਰ ਵੇ ਨਾਲ ਕਰੀਏ, ਤੇ ਸਾਡਾ ਸਰੀਰ ਕੀ ਹੈ ਤੰਦਰੁਸਤ ਰਹਿੰਦਾ ਹੈ। ਇਹਦੇ ਨਾਲ ਸਾਨੂੰ ਕੀ ਹੈ ਤਣਾਅ, ਅਸੀਂ ਮੁਕਤ ਰਹਿੰਦੇ ਹਾਂ, ਸਾਡੀ ਮਾਸਪੇਸ਼ੀਆਂ ਜਿਹੜੀ ਹੈਗੀਆਂ ਉਹ ਮਜ਼ਬੂਤ ਰਹਿੰਦੀਆਂ ਨੇ, ਸਾਡਾ ਇਹਦੇ ਨਾਲ ਕੀ ਹੈ ਭਾਰ ਘਟਦਾ ਆ। ਹੋਰ ਵੀ ਬਹੁਤ ਸਾਰੇ ਫਾਇਦੇ ਨੇ, ਜਿੱਦਾਂ ਕਿ ਅੱਜ ਕੱਲ੍ਹ ਯੰਗਸਟਰ ਹੈ, ਸਾਡੀ ਜਿਹੜੀ ਲਾਈਫ ਚੱਲ ਰਹੀ ਹੈ ਇੰਨੀ ਬਿਜ਼ੀ ਲਾਈਫ ਹੈਗੀ ਹੈ ਬੱਚਿਆਂ ਦੀ, ਯੰਗਸਟਰ ਦੀ, ਓਲਡ ਦੀ, ਸਭ ਅੱਜ ਕੱਲ੍ਹ ਕੀ ਵੱਧ ਰਿਹਾ ਹੈ, ਸਟ੍ਰੈਸ ਬਹੁਤ ਜ਼ਿਆਦਾ ਵੱਧ ਰਿਹਾ ਹੈ।
0: ਠੀਕ ਹੈ,
1: ਸਟ੍ਰੈਸ ਵਧਣ ਦੇ ਨਾਲ ਕੀ ਹੁੰਦਾ ਹੈ ਕਿ ਹਰ ਕਿਸੇ ਦੀ ਲਾਈਫ 'ਚ ਟੈਨਸ਼ਨਾਂ ਵੱਧਦੀਆਂ ਜਾ ਰਹੀਆਂ, ਪਰ ਕੋਈ ਆਪਣੀ ਬੋਡੀ ਵੱਲ ਧਿਆਨ ਨਹੀਂ ਦਿੰਦਾ।
0: ਸਾਨੂੰ
1: ਆਪਣੀ ਬੋਡੀ ਨੂੰ ਧਿਆਨ ਰੱਖਣ ਲਈ, ਆਪਣੇ ਸਰੀਰ ਦਾ ਧਿਆਨ ਰੱਖਣ ਲਈ ਰੋਜ਼ ਯੋਗਾ ਕਰਨਾ ਚਾਹੀਦਾ ਹੈ, ਰੋਜ਼ ਯੋਗ ਦੇ ਨਾਲ ਜੁੜਨਾ ਚਾਹੀਦਾ ਹੈ, ਐਟਲੀਸਟ ਆਪਣੇ ਆਪ ਨੂੰ 1 ਘੰਟਾ ਤਾਂ ਜ਼ਰੂਰ ਦੇਣਾ ਚਾਹੀਦਾ ਹੈ।
0: ਮੈਮ, ਜਦੋਂ ਤੁਸੀਂ ਯੋਗ ਕਰਵਾਉਂਦੇ ਹੋ, ਸੂਰਿਆ ਨਮਸਕਾਰ ਦੇ ਜਿਹੜੇ ਐਗਜੈਕਟ ਜਿਵੇਂ ਤੁਸੀਂ 12 ਮੁਦਰਾਵਾਂ ਦੀ ਗੱਲ ਕੀਤੀ ਹੈ, ਇਹਨਾਂ 12 ਮੁਦਰਾਵਾਂ ਨੂੰ ਤੁਸੀਂ ਰੈਗੂਲਰ ਕਰਨਾ ਹੁੰਦਾ ਹੈ ਜਾਂ ਫਿਰ ਇਹਨਾਂ ਵਿੱਚੋਂ ਕੁਝ ਹੀ ਮੁਦਰਾਵਾਂ ਕਰਕੇ ਅਸੀਂ ਸੂਰਿਆ ਨਮਸਕਾਰ ਦੀਆਂ ਆਪਣੇ ਆਪ ਨੂੰ ਹੈਲਦੀ ਬਣਾ ਸਕਦੇ ਹਾਂ?
1: ਨਹੀਂ ਨਹੀਂ, ਜਿਹੜੀ ਸੂਰਿਆ ਨਮਸਕਾਰ

0: ਉਹਦੀ 12 ਮੁਦਰਾਵਾਂ ਹੁੰਦੀਆਂ ਨੇ, 12 ਮੁਦਰਾਵਾਂ ਹੀ ਅਸੀਂ ਰੋਜ਼ ਸਾਨੂੰ ਕਰਨੀ ਚਾਹੀਦੀ ਹੈ, ਤੇ ਰੋਜ਼ ਕਰਨੀ। ਬਿਨਾਂ 12 ਮੁਦਰਾਵਾਂ ਤੋਂ ਸਾਡਾ ਸੂਰਿਆ ਨਮਸਕਾਰ ਵੀ ਪੂਰਾ ਪ੍ਰੋਪਰ ਕੰਪਲੀਟ ਨਹੀਂ ਹੁੰਦਾ।
1: ਓਕੇ,
0: 12 ਮੁਦਰਾਵਾਂ ਕਰਨੀਆਂ ਹੀ ਚਾਹੀਦੀਆਂ।
1: ਤੇ ਮੈਮ, ਸਾਡੀ ਜਿਹੜੀ ਯੰਗ ਜਨਰੇਸ਼ਨ ਹੈ, ਜਿਨ੍ਹਾਂ ਨੇ ਆਪਣਾ ਖਾਣ ਪੀਣ, ਆਪਣਾ ਲਾਈਫ ਸਟਾਈਲ ਜਿਹੜਾ ਆ ਬਿਲਕੁਲ ਚੇਂਜ ਕਰੀ ਰੱਖਿਆ, ਜਿਹਦੇ ਕਰਕੇ ਜਿਵੇਂ ਕਿ ਤੁਸੀਂ ਹੁਣੇ ਦੱਸਿਆ ਕਿ ਉਹ ਸਟ੍ਰੈਸ ਦੇ ਨਾਲ ਜੂਝ ਰਹੇ ਨੇ, ਹੈਲਥ ਇਸ਼ੂਜ਼ ਦੇ ਨਾਲ ਜੂਝ ਰਹੇ ਨੇ, ਕਿਹੜੀ ਐਡਵਾਈਸ ਜਿਹੜੀ ਹੈ ਤੁਸੀਂ ਸਾਡੇ ਯੰਗਸਟਰਸ ਨੂੰ ਇਸ ਵੇਲੇ ਦੇਣਾ ਚਾਹੋਗੇ, ਤਾਂ ਕਿ ਉਹ ਵੀ ਆਪਣੇ ਆਪ ਨੂੰ ਸਵੇਰੇ ਸਵੇਰੇ ਉੱਠ ਕੇ ਤੁਹਾਡੇ ਨਾਲ ਜੁੜ ਕੇ ਯੋਗ ਆਸਨ ਕਰ ਸਕਣ?
0: ਮੇਰੀ ਤਾਂ ਦੇਖੋ ਇਹੀ ਐਡਵਾਈਸ ਹੋਵੇਗੀ ਕਿ ਜਿਹੜੇ ਜਿੰਨੇ ਵੀ ਸਾਡੇ ਯੰਗਸਟਰ ਹੈ ਉਹ ਰੋਜ਼ ਯੋਗਾ ਨੂੰ ਆਪਣੀ ਲਾਈਫ ਦਾ ਪਾਰਟ ਦੇਣ। ਜਿੱਦਾਂ ਅਸੀਂ ਖਾਣਾ ਖਾਂਦੇ ਹਾਂ, ਅਸੀਂ ਚੱਲਦੇ ਹਾਂ, ਫਿਰਦੇ ਹਾਂ, ਦੌੜਦੇ ਹਾਂ, ਅੱਜ ਕੱਲ੍ਹ ਫੋਨ ਕੀ ਹੈ, ਸਭ ਦੇ ਇੰਪੋਰਟੈਂਟ ਪਾਰਟ ਬਣ ਗਿਆ। ਉਸੇ ਤਰ੍ਹਾਂ ਸਾਨੂੰ ਯੰਗਸਟਰ ਨੂੰ ਯੋਗਾ ਨੂੰ ਵੀ ਕੀ ਹੈ ਅਪਣਾਉਣਾ ਚਾਹੀਦਾ।
1: ਜੀ
0: ਹਾਂਜੀ
1: ਮੈਮ, ਬਿਲਕੁਲ, ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਸਾਡੇ ਲਿਸਨਰ ਨੂੰ ਦਿੱਤੀ ਹੈ। ਉਮੀਦ ਕਰਨੀ ਆ ਕਿ ਸੂਰਯ ਨਮਸਕਾਰ ਦੇ ਨਾਲ ਉਹ ਆਪਣੇ ਆਪ ਨੂੰ ਹੈਲਦੀ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਇਸ ਸਟੈਪਸ ਨੂੰ ਜ਼ਰੂਰ ਫੋਲੋ ਕਰਕੇ ਆਪਣੇ ਆਪ ਨੂੰ ਹੈਲਦੀ ਬਣਾ ਸਕਣਗੇ। ਪ੍ਰੋਗਰਾਮ 'ਚ ਆਉਣ ਦੇ ਲਈ ਮੈਮ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ
0: ਸੋ ਮੱਚ ਜੀ। ਮੇਰਾ ਇੱਕ ਮੈਸੇਜ ਇਹ ਰਹੂੰਗਾ ਕਿ ਕੱਲ੍ਹ ਸਾਡੇ ਇੰਟਰਨੈਸ਼ਨਲ
1: ਜੀ,
0: ਸਾਡੇ ਵੱਲੋਂ ਤੁਸੀਂ ਸਾਰੇ ਹੀ ਇਨਵਾਈਟਿਡ ਹੋ ਕੰਪਨੀ ਬਾਗ ਨੀਅਰ ਬਾਏ ਜੋਤੀ ਚੌਂਕ, ਸਾਰੇ ਹੀ ਸਾਡੇ ਵੱਲੋਂ ਮੋਸਟ ਵੈਲਕਮ ਇਨਵਾਈਟਿਡ ਹੋ।
1: ਜੀ ਮੈਮ ਬਿਲਕੁਲ, ਤੁਹਾਡਾ ਇਨਵੀਟੇਸ਼ਨ ਸਾਡੇ ਲਿਸਨਰਸ ਨੂੰ ਜ਼ਰੂਰ ਮਿਲ ਗਿਆ ਹੋਏਗਾ ਪ੍ਰੋਗਰਾਮ ਦੇ ਵਿੱਚ ਸਮਾਂ ਕਰਕੇ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਸੋ ਮੱਚ ਮੈਮ।
0: ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਸੋ ਮੱਚ।
1: ਬਿਲਕੁਲ ਜੀ, ਯੋਗ ਆਸਨ ਤਾਂ ਅਸੀਂ ਕਰਾਂਗੇ, ਲੇਕਿਨ ਸੂਰਯ ਨਮਸਕਾਰ ਦੇ ਫਾਇਦੇ ਜਿਹੜੇ ਹੈ ਉਹ ਮੈਡਮ ਨੇ ਦੱਸੇ ਨੇ, ਅਤੇ ਸੂਰਯ ਨਮਸਕਾਰ ਦੇ ਫਾਇਦਿਆਂ ਦਾ ਪੂਰਾ ਲਾਭ ਜਿਹੜਾ ਆ ਅਸੀਂ ਲੈਣਾ ਹੈ, ਕਿਉਂਕਿ ਯੋਗ ਦੇ ਨਾਲ ਅਸੀਂ ਆਪਣੇ ਆਪ ਨੂੰ ਤਣਾਅ ਮੁਕਤ ਔਰ ਬਿਮਾਰੀ ਮੁਕਤ ਜਿਹੜਾ ਆ ਉਹ ਕਰ ਸਕਦੇ ਹਾਂ। ਸੋ ਫਿਲਹਾਲ ਦੇ ਲਈ ਪਿਆਰਾ ਜਿਹਾ ਮਿਊਜ਼ੀਕਲ ਬ੍ਰੇਕ ਚੱਲਦਾ ਰਹੇਗਾ, ਦਿਲ ਸੇ ਦਿਲ ਤੱਕ 102.7 FM ਰੇਨਬੋ।
2: ਇਹਦਾ ਸੈਂਟੀਓ ਤੋਦਾ ਮੀ ਵੀਦਾ ਕੰਮ ਤੂੰ ਕਰੇ
3: ਨਾ ਮੈਂ ਸਮਝਾ ਨਾ ਮੈਂ ਜਾਣਾ ਜੋ ਵੀ ਤੁਮਨੇ ਮੁਝਸੇ ਕਹਾ ਹੈ ਸੈਨੀ

ਦੱਸਣਾ ਸੈਨੋਰੀਟਾ ਤਾਂ ਆ ਗਈ, ਲੇਕਿਨ ਸੈਨੋਰੀਟਾ ਦੇ ਨਾਲ ਨਿਸ਼ਾ ਬੈਠੀ ਹੋਈ ਹੈ। ਵੈਲ ਜੀ, ਗੁੱਡ ਮਾਰਨਿੰਗ। ਜਲੰਧਰ ਦਾ ਇਹ ਸਿਲਸਿਲਾ ਚੱਲ ਰਿਹਾ। ਹਰ ਸਿਲਸਿਲੇ ਦਾ ਮੇਨ ਮਕਸਦ ਪਤਾ ਕੀ ਹੁੰਦਾ? ਤੁਹਾਨੂੰ ਖੂਬ ਸਾਰੀ ਜਾਣਕਾਰੀ ਦੇਣਾ, ਤੁਹਾਨੂੰ ਖੂਬ ਸਾਰੀਆਂ ਚੀਜ਼ਾਂ ਤੋਂ ਜਾਣੂ ਕਰਾਉਣਾ ਔਰ ਨਵੀਂ ਨਵੀਂ ਟੈਕਨੋਲੋਜੀਜ਼, ਨਵੀਆਂ ਨਵੀਆਂ ਗੱਲਾਂ ਦੇ ਨਾਲ ਜੋੜਨਾ। ਤੁਸੀਂ ਸੁਣਿਓ ਆਪਣਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਔਰ ਇਸ ਲਈ 102.7 ਮੈਗਾਹਰਟਜ਼, 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ, ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਬਹੁਤ ਸਾਰੇ ਸਰੋਤੇ ਜੁੜੇ ਹੋਏ ਨੇ। 7:50 ਔਰ 54:55 ਸੈਕਿੰਡ ਜਿਹੜੇ ਹੈ ਉਹ ਹੋ ਗਏ ਨੇ, ਔਰ ਮੈਨੂੰ ਦੱਸ ਰਹੇ ਨੇ ਕਿ 7:51 ਹੋ ਗਏ ਨੇ। ਬਿਲਕੁਲ ਜੀ, ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਉਪਲਬਧੀ ਦੀ ਜੋ ਭਾਰਤ ਨੂੰ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਹੋਰ ਵੀ ਜ਼ਿਆਦਾ ਮਜ਼ਬੂਤ ਬਣਾਏ। ਜੀ ਹਾਂ, ਬਿਲਕੁਲ, ਭਾਰਤੀ ਤੱਟ ਰੱਖਿਅਕ ਬਲ ਨੂੰ ਮਿਲਿਆ ਹੈ ਦੇਸ਼ ਵਿੱਚ ਤਿਆਰ ਕੀਤਾ ਗਿਆ ਪਹਿਲਾ ਏਅਰ ਕੁਸ਼ਨ ਵਹੀਕਲ H-561। ਇਹਨੂੰ ਕਹਿ ਇਸਦਾ ਜਿਹੜਾ ਨਾਂ ਆ ਉਹਦੇ ਬਾਰੇ ਗੱਲ ਕਰੀਏ ਤਾਂ H-561 ਹੋਵਰਕ੍ਰਾਫਟ। ਇਹ ਹੋਵਰਕ੍ਰਾਫਟ ਨਾ ਸਿਰਫ ਪਾਣੀ ਸਗੋਂ ਜ਼ਮੀਨ, ਚਿੱਕੜ ਅਤੇ ਬਰਫ਼ ਉੱਤੇ ਵੀ ਆਸਾਨੀ ਦੇ ਨਾਲ ਚੱਲ ਸਕਦਾ ਹੈ। ਹੈ ਨਾ ਇੱਕ ਖਾਸ ਉਪਲਬਧੀ? ਚਲੋ ਇਸ ਉਪਲਬਧੀ ਨੂੰ ਹੋਰ ਵੀ ਦੱਸਦੀ ਹਾਂ ਕਿ ਇਸ ਉਪਲਬਧੀ ਦੇ ਨਾਲ ਹੋਰ ਕੀ ਜੁੜਿਆ ਹੋਇਆ ਹੈ। ਗੋਆ ਦੇ ਵਿੱਚ 18 ਜੂਨ ਨੂੰ ਇਸ ਨੂੰ ਅਧਿਕਾਰਤ ਤੌਰ 'ਤੇ ਭਾਰਤੀ ਤੱਟ ਰੱਖਿਅਕ ਬਲ ਦੀ ਸੇਵਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ 6 ਏਅਰਕ੍ਰਾਫਟਾਂ ਦੀ ਲੜੀ ਦਾ ਪਹਿਲਾ ਵਾਹਨ ਹੈ ਜੋ ਭਵਿੱਖ ਵਿੱਚ ਵੀ ਤੱਟ ਰੱਖਿਅਕ ਬਲ ਦੀ ਕਾਰਗੁਜ਼ਾਰੀ ਅਤੇ ਤੁਰੰਤ ਕਾਰਵਾਈ ਕਰਨ ਦੀ ਸਮਰੱਥਾ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰੇਗਾ। ਹੋਵਰਕ੍ਰਾਫਟ ਦੀ ਗੱਲ ਕਰੀਏ, ਇੱਕ ਖਾਸ ਗੱਲ ਇਹ ਹੈ ਕਿ ਇਸ ਹੋਵਰਕ੍ਰਾਫਟ ਨੂੰ ਭਾਰਤ ਵਿੱਚ ਹੀ ਡਿਜ਼ਾਈਨ ਕੀਤਾ ਗਿਆ ਹੈ ਅਤੇ ਤਿਆਰ ਕੀਤਾ ਗਿਆ ਹੈ। ਇਹ ਸਾਡੇ ਦੇਸ਼

ਦੇ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਹੋਰ ਇੰਪੋਰਟੈਂਟ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਟੈਪ ਜਿਹੜਾ ਆ ਕਹਿ ਸਕਦੇ ਹਾਂ। ਔਰ ਇਹ ਪ੍ਰੋਜੈਕਟ ਨਾ ਸਿਰਫ ਸਵਦੇਸ਼ੀ ਤਕਨੀਕਾਂ ਨੂੰ ਉਤਸ਼ਾਹਿਤ ਕਰੇਗਾ, ਸਗੋਂ ਭਾਰਤ ਦੇ ਸਮੁੰਦਰੀ ਉਦਯੋਗਿਕ ਅਧਾਰਾਂ ਨੂੰ ਵੀ ਇੱਕ ਨਵੀਂ ਮਜ਼ਬੂਤੀ ਦੇਵੇਗਾ। ਤਾਂ ਫਿਰ ਹੋਈ ਨਾ ਇੱਕ ਖਾਸ ਉਪਲਬਧੀ। ਜੀ ਹਾਂ, ਇਹ ਖਾਸ ਉਪਲਬਧੀ ਜਿਹੜੀ ਹੈ ਇਸ ਦੇ ਉੱਤੇ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਔਖਾ ਨਹੀਂ ਹੈ। ਜਜ਼ਬਾ ਹੋਣਾ ਚਾਹੀਦਾ, ਜਜ਼ਬਾਤ ਹੋਣੇ ਚਾਹੀਦੇ ਨੇ, ਕੰਮ ਆਪ ਮੁਹਾਰੇ ਸਿਰੇ ਚੜ੍ਹ ਜਾਂਦਾ ਹੈ। ਲਿਸਨਰਸ, ਮਾਈ ਡੀਅਰ ਲਿਸਨਰਸ, ਇਹ ਹੈ ਨਵੇਂ ਭਾਰਤ ਦੀ ਨਵੀਂ ਉਡਾਨ, ਜਿੱਥੇ ਸੁਰੱਖਿਆ ਵੀ ਸਵਦੇਸ਼ੀ ਹੈ ਅਤੇ ਤਕਨੀਕ ਵੀ। ਫਿਲਹਾਲ ਮੈਨੂੰ ਇਜਾਜ਼ਤ ਦਿਓ ਇੱਕ ਸੋਹਣਾ ਜਿਹਾ ਗਾਣਾ ਹੋਰ ਸੁਣਾਉਣ ਦੀ। ਬਣੇ ਰਹੋ ਦਿਲ ਸੇ ਦੇਰ ਤੱਕ, ਔਰ ਇੱਕ ਮੁਲਾਕਾਤ ਅਭੀ

ਬਿਲਕੁਲ ਜੀ, ਦਿਲ ਸੇ ਦਿਲ ਤੱਕ ਦਾ ਇਹ ਕਨੈਕਸ਼ਨ ਹੈ ਔਰ ਸਟਰੋਂਗ ਕਨੈਕਸ਼ਨ ਕਹਿ ਰਿਹਾ ਕਿ ਕੁਛ ਇਨਫੋਰਮੇਸ਼ਨ ਜਿਹੜੀ ਹੈ ਸਾਨੂੰ ਮਿਲ ਰਹੀ ਹੈ ਨਾ, ਬੜੀ ਕੰਮ ਆਏਗੀ। ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ, ਔਰ ਇਸ ਗੁੱਡ ਮੋਰਨਿੰਗ ਜਲੰਧਰ ਦੇ ਸਿਲਸਿਲੇ ਦੇ ਵਿੱਚ ਨਿਸ਼ਾ ਤੁਹਾਡੇ ਨਾਲ ਹੈ। ਤੁਸੀਂ ਮੇਰੇ ਨਾਲ ਹੋ ਅਤੇ ਫਿਰ ਪ੍ਰੋਗਰਾਮ ਦੇ ਵਿੱਚ ਨਾ ਬੱਲੇ ਬੱਲੇ ਹੁੰਦੀ ਰਹਿੰਦੀ ਹੈ ਨਾ। ਬਿਲਕੁਲ ਜੀ, ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਰੋਸ਼ਨ ਲਾਲ ਸ਼ਰਮਾ ਜੀ ਨੇ ਜਿਹੜੇ ਕਿ ਇੱਕ ਹਰਬਲ ਗਾਰਡਨ ਬਣਾਈ ਬੈਠੇ ਨੇ। ਬਿਲਕੁਲ ਜੀ, ਕਹਿੰਦੇ ਨੇ ਜਿੱਥੇ ਭਾਣਾ ਵਸੂਟੀ 'ਤੇ ਵਰੇ ਉੱਥੇ ਬੰਦਾ ਕਿਉਂ ਮਰੇ। ਇਹ ਪੁਰਾਣੀ ਕਹਾਵਤ ਜਿਹੜੀ ਹੈ ਨਾ, ਔਸ਼ਧੀ ਪੌਦਿਆਂ ਦੀ ਜਿਹੜੀ ਇੰਪੋਰਟੈਂਸ ਹੈ ਨਾ, ਬਹੁਤ ਸੋਹਣੇ ਢੰਗ ਦੇ ਨਾਲ ਬਿਆਨ ਕਰਦੀ ਹੈ। ਬਿਲਕੁਲ ਜੀ, ਅੱਜ ਅਸੀਂ ਮਿਲਣ ਜਾ ਰਹੇ ਹਾਂ ਇੱਕ ਅਜਿਹੇ ਵਿਅਕਤੀ ਨਾਲ ਜਿਨ੍ਹਾਂ ਨੇ ਕੁਦਰਤ ਨਾਲ ਆਪਣੇ ਪਿਆਰ ਅਤੇ ਸਮਾਜ ਸੇਵਾ ਦੇ ਜਜ਼ਬੇ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ। ਔਰ ਇਹਨਾਂ ਦੀ ਗੱਲ ਕਰੀਏ ਤਾਂ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਰਬਨ ਗਾਰਡਨ ਦੇ ਸੰਸਥਾਪਕ ਜੇ ਕਹਿ ਸਕਦੇ ਹਾਂ ਰੋਸ਼ਨ ਲਾਲ ਸ਼ਰਮਾ ਜੀ ਨੇ, ਜਿਨ੍ਹਾਂ ਨੇ ਆਪਣੇ ਘਰ ਅਤੇ ਇਲਾਕੇ ਦੀਆਂ ਖਾਲੀ ਥਾਵਾਂ 'ਤੇ ਨਾ ਲਗਭਗ ਇੱਕ

0: 50 ਕਿਸਮਾਂ ਦੀਆਂ ਔਸ਼ਧੀ ਪੌਦੇ ਲਗਾ ਕੇ ਨਾ ਇੱਕ ਵਿਲੱਖਣ ਜਿਹਨੂੰ ਕਹਿ ਸਕਦੇ ਹਾਂ ਨਾ ਹਰਬਲ ਗਾਰਡਨ ਜਿਹੜਾ ਆ ਤਿਆਰ ਕੀਤਾ ਹੋਇਆ। ਔਰ ਉਹਨਾਂ ਦਾ ਮੰਨਣਾ ਹੈ ਕਿ ਕੁਦਰਤ ਸਾਡੀ ਸਭ ਤੋਂ ਵੱਡੀ ਦਵਾਈ ਹੈ। ਅਸੀਂ ਜੇਕਰ ਔਸ਼ਧੀ ਪੌਦਿਆਂ ਬਾਰੇ ਜਾਣਕਾਰੀ ਹਾਸਲ ਕਰੀਏ ਤਾਂ ਅਸੀਂ ਸਿਹਤਮੰਦ ਜੀਵਨ ਵੱਲ ਇੱਕ ਵੱਡਾ ਕਦਮ ਜਿਹੜਾ ਆ ਉਹ ਚੁੱਕ ਸਕਦੇ ਹਾਂ। ਔਰ ਅੱਜ ਇਸ ਖਾਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਉਹ ਸਾਡੇ ਨਾਲ ਜੁੜੇ ਨੇ। ਔਰ ਹਰਬਲ ਗਾਰਡਨ ਦੀ ਇੰਪੋਰਟੈਂਸ, ਔਸ਼ਧੀ ਪੌਦਿਆਂ ਦੇ ਨਾਲ ਜੁੜੀਆਂ ਹੋਈਆਂ ਦਿਲਚਸਪ ਗੱਲਾਂ ਦੇ ਬਾਰੇ ਜਾਣਕਾਰੀ ਲੈਂਦੇ ਹਾਂ ਅਸੀਂ ਰੌਸ਼ਨ ਲਾਲ ਸ਼ਰਮਾ ਜੀ ਦੇ ਕੋਲੋਂ। ਹੈਲੋ।
1: ਹੈਲੋ,
0: ਗੁੱਡ ਮਾਰਨਿੰਗ ਸਰ।
1: ਗੁੱਡ ਮਾਰਨਿੰਗ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
0: ਜੀ। ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸਾਡੇ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਸਵੇਰੇ ਸਵੇਰੇ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ। ਸਭ ਤੋਂ ਪਹਿਲਾਂ ਰੌਸ਼ਨ ਲਾਲ ਸ਼ਰਮਾ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਅਸੀਂ ਸਵਾਗਤ ਕਰਨੇ ਹਾਂ।
1: ਬਹੁਤ ਬਹੁਤ ਧੰਨਵਾਦ ਜੀ।
0: ਜੀ,
1: ਬਹੁਤ ਖੁਸ਼ਕਿਸਮਤ ਹਾਂ ਜੀ ਮੈਂ।
0: ਜੀ ਸਰ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਅੱਜ ਕੱਲ੍ਹ ਲੋਕ ਕੁਦਰਤੀ ਜੀਵਨ ਸ਼ੈਲੀ ਅਤੇ ਆਯੁਰਵੇਦ ਵੱਲ ਬਹੁਤ ਜ਼ਿਆਦਾ ਰੁਝਾਨ ਦਿਖਾ ਰਹੇ ਨੇ। ਸਭ ਤੋਂ ਪਹਿਲਾਂ ਸਾਡੇ ਲਿਸਨਰਸ ਨੂੰ, ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਹਰਬਲ ਗਾਰਡਨ ਕੀ ਹੁੰਦਾ ਅਤੇ ਉਸਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਇਸਦੀ ਲੋੜ ਕਿਉਂ ਵੱਧ ਰਹੀ ਹੈ
1: ਜੀ। ਹਰਬਲ ਗਾਰਡਨ ਜਿੱਥੇ ਸਾਡੇ ਸਿਹਤ ਨੂੰ ਠੀਕ ਕਰਨ ਲਈ ਜੜੀਆਂ ਬੂਟੀਆਂ ਉਗਾਈਆਂ ਜਾਂਦੀਆਂ ਹਨ
0: ਜੀ,
1: ਜਿਸ ਗਾਰਡਨ ਦੇ ਵਿੱਚ, ਉਸ ਗਾਰਡਨ ਨੂੰ ਅਸੀਂ ਹਰਬਲ ਪਾਰਕ ਦਾ ਨਾਂ ਦਿੰਦੇ ਹਾਂ
0: ਜੀ,
1: ਹਰਬਲ ਗਾਰਡਨ ਦਾ ਨਾਂ ਦਿੰਦੇ ਹਾਂ
0: ਜੀ।
1: ਤੇ ਇਹ ਜੜੀਆਂ ਬੂਟੀਆਂ ਬਹੁਤ ਜ਼ਰੂਰੀ ਹੈਗੀਆਂ ਸਾਡੀ ਸਿਹਤ ਨੂੰ ਕੁਦਰਤੀ ਤਰੀਕੇ ਨਾਲ ਠੀਕ ਰੱਖਣ ਲਈ
0: ਜੀ,
1: ਇਸ ਕਰਕੇ ਜਿਹੜਾ ਹੈ ਇਹ ਹਰਬਲ ਪਾਰਕ ਬਣਾਏ ਜਾਂਦੇ ਆ
0: ਜੀ। ਔਰ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਹੈ ਨਾ, ਸਮਾਜ ਦੇ ਵਿੱਚ ਲਗਭਗ ਕਹਿ ਸਕਦੇ ਹਾਂ ਕਿ 150 ਕਿਸਮਾਂ ਦੀਆਂ ਔਸ਼ਧੀ ਪੌਦੇ ਜਿਹੜੇ ਹੈ ਉਹ ਲਗਾ ਕੇ ਇੱਕ ਵਿਲੱਖਣ ਮਿਸਾਲ ਜਿਹੜੀ ਹੈ ਨਾ ਉਹ ਕਾਇਮ ਕੀਤੀ ਹੈ। ਤੁਹਾਨੂੰ ਇਹ ਕੰਮ ਕਰਨ ਦੀ ਪ੍ਰੇਰਨਾ ਜਿਹੜੀ ਹੈ ਕਿੱਥੋਂ ਮਿਲੀ ਅਤੇ ਤੁਹਾਡੀ ਯਾਤਰਾ ਜਿਹੜੀ ਹੈ ਇਸਦੀ ਸ਼ੁਰੂਆਤ ਕਿਵੇਂ ਹੋਈ?
1: ਮੈਂ ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਡਿਸਟ੍ਰਿਕਟ ਊਨਾ ਦੇ ਪਿੰਡ ਰੌਣਖਰ ਵਿੱਚ ਜੰਦੋੜ ਪਰਿਵਾਰ ਦੇ ਵਿੱਚ ਪੰਡਿਤ ਬਦਾਵਾ ਰਾਮ ਜੀ ਸਵਰਗੀਏ ਉਹਨਾਂ ਦਾ ਪੋਤਰਾ ਹਾਂ, ਜਿਹੜੇ ਕਿ ਇੱਕ ਬਹੁਤ ਮੰਨੇ ਪਰਮੰਨੇ ਵੈਦ ਸੀਗੇ
0: ਜੀ।
1: ਮੈਂ ਤੇ ਉਹਨਾਂ ਨੂੰ ਨਹੀਂ ਵੇਖਿਆ, ਮਗਰ ਉਹਨਾਂ ਦੇ ਜੀਨਸ ਜਿਹੜੇ ਹੈ ਮੇਰੇ ਵਿੱਚ ਟ੍ਰਾਂਸਫਰ ਹੋਏ ਆ ਤੇ ਮੈਂ ਬਚਪਨ ਤੋਂ ਹੀ ਜਿਹੜੀ ਬੂਟੀਆਂ ਦੇ ਨਾਲ ਮੈਨੂੰ ਲਗਾਵ ਪੈਦਾ ਹੋਇਆ। ਮੈਂ ਆਪਣੀ ਦਾਦੀ ਜੀ ਕੋਲੋਂ ਇਹ ਸਾਰਾ ਕੁਝ ਜਿਹੜਾ ਹੈ ਪੁੱਛਦਾ ਰਹਿੰਦਾ ਹੁੰਦਾ ਸੀ
0: ਜੀ।
1: ਤੇ ਇੱਥੇ ਆ ਕੇ ਜਲੰਧਰ ਦੇ ਵਿੱਚ ਆ ਕੇ 2015 ਚ ਅਸੀਂ ਸੂਰਿਆ ਇਨਕਲੇਵ ਚ ਆ ਕੇ ਸੂਰਿਆ ਇਨਕਲੇਵ ਵੈਲਫੇਅਰ ਸੋਸਾਇਟੀ ਬਣਾਈ ਹੈ
0: ਜੀ,
1: ਜਿਹਦੇ ਪ੍ਰਧਾਨ ਸਵਰਗੀ ਸ਼੍ਰੀ ਓਮਦਤ ਸ਼ਰਮਾ ਜੀ ਸੀਗੇ, ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਸਾਰੇ ਹੀ ਸੋਸਾਇਟੀ ਮੈਂਬਰਾਂ ਨੂੰ ਸਹਿਯੋਗ ਦਿੱਤਾ, ਮਗਰ 3-4 ਬੰਦੇ ਅਸੀਂ ਇੱਦਾਂ ਦੇ ਸੀਗੇ, ਸਾਡੇ ਸਰਦਾਰ ਗੁਰਬਚਨ ਸਿੰਘ ਪਾਵਲਾ ਜੀ, ਸ਼੍ਰੀ ਸਿਪਾਹੀ ਲਾਲ ਜੀ ਤੇ ਹੋਰ ਮੇਰੀ ਸੋਸਾਇਟੀ ਦੇ ਗਣਮਾਨਯ ਸਦੱਸਯ, ਇਹਨਾਂ ਨੇ ਮੇਰੇ ਇਸ ਇੰਟਰਸਟ ਨੂੰ ਦੇਖਦੇ ਹੋਏ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਚਾਹੁੰਦਾ ਕਿ ਸਮਾਜ ਦੀ ਭਲਾਈ ਲਈ ਕੁਝ ਬੂਟੇ ਲਾਵਾਂ। ਇਹਨਾਂ ਨੇ ਇੱਕ ਪਾਰਕ ਜਿਹੜਾ ਹੈ ਮੈਨੂੰ ਦੱਸਤਾ ਜਿਹੜਾ ਕਿ ਬਸੋਂ ਦੇ ਵਿੱਚ ਸੀਗਾ ਕਿ ਤੁਸੀਂ ਇੱਥੇ ਜਿਹੜਾ ਇਹ ਬੂਟੇ ਲਾਓ, ਔਰ ਮੈਂ ਤਰ੍ਹਾਂ ਤਰ੍ਹਾਂ ਦੇ ਬੂਟੇ ਜਿਹੜੇ ਹੈ ਥਾਂ ਥਾਂ ਤੋਂ ਜਿੱਥੋਂ ਵੀ ਲੱਭਿਆ ਲਿਆ ਕੇ ਲਗਾਏ, ਕਿਉਂਕਿ ਮੈਂ ਇੱਕ ਸੀਨ ਦੇਖਿਆ ਸੀ ਇੱਥੇ 2010 ਦੇ ਵਿੱਚ ਕਿ ਇੱਕ ਬਣਾ ਨਾਂ ਦੀ, ਜਿਹਦਾ ਤੁਸੀਂ ਹੁਣੇ ਨਾਂ ਲਿਆ, ਬਣਾ ਨਾਂ ਦਾ ਬੂਟਾ ਹੈਗਾ, ਨਿਰਗੁੰਡੀ ਜਿਹਨੂੰ ਕਹਿੰਦੇ ਆ ਹਿਮਾਚਲ ਪ੍ਰਦੇਸ਼ ਵਿੱਚ, ਉਹਨੂੰ ਬਹੁਤ ਜਗ੍ਹਾ ਤੇ ਵਰਤਿਆ ਜਾਂਦਾ। ਤਾਂ ਕਿਸੇ ਦੇ ਬੇਟਾ ਹੋਇਆ ਸੀ, ਉਹਨੂੰ ਲੇਡੀ ਨੂੰ ਨਹਿਲਾਉਣ ਵਾਸਤੇ ਉਹਦੇ ਪੱਤਿਆਂ 'ਚ ਪਾਣੀ ਉਬਾਲ ਕੇ ਨਹਿਲਾਉਣਾ ਸੀ, ਉਹ ਲੱਭਣ ਲਈ 10-15 ਕਿਲੋਮੀਟਰ ਦੇ ਰਾਊਂਡ ਏਰੀਏ ਦੇ ਵਿੱਚ ਕਿਤੇ ਵੀ ਬੰਦੇ ਨੂੰ ਬੜਾ ਨਹੀਂ ਲੱਭਿਆ, ਜਦਕਿ ਮੈਂ ਇੱਕ ਬੂਟਾ ਉਸੇ ਸਾਲ ਲਗਾਇਆ ਸੀ, ਮੈਂ ਉਹਦੇ 'ਚ ਪੱਤੇ ਦਿੱਤੇ ਤੇ ਮੈਂ ਜ਼ਰੂਰਤ ਮਹਿਸੂਸ ਕੀਤੀ ਕਿ ਸਮਾਜ ਨੂੰ ਜਿਹੜੀਆਂ ਬੂਟੀਆਂ ਦੀ ਬਹੁਤ ਲੋੜ ਹੈ ਪਰ ਇੱਥੇ ਅਵੇਲੇਬਲ ਨਹੀਂ ਹੈਗੀਆਂ ਤੇ ਅਵੇਲੇਬਲ ਕਰਵਾਈਆਂ ਜਾਣ, ਤੇ ਇਹਦੇ ਵਿੱਚ ਮੇਰੀ ਸੋਸਾਇਟੀ ਨੇ, ਸੂਰਿਆ ਇਨਕਲੇਵ ਵੈਲਫੇਅਰ ਸੋਸਾਇਟੀ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਮੈਨੂੰ ਇੱਕ ਪਾਰਕ ਅਲੋਟ ਕਰਤਾ ਕਿ ਤੁਸੀਂ ਇਹਦੇ ਵਿੱਚ ਸਾਰੀਆਂ ਬੂਟੀਆਂ ਲਗਾਓ। ਉਹ ਤੋਂ ਬਾਅਦ ਮੈਂ ਸਾਰੇ ਹੀ ਪਾਰਕਾਂ ਦੇ ਵਿੱਚ ਹਰਬਲ ਬੂਟੇ ਜਿਹੜੇ ਐਕਸਟੈਂਡ ਕਰਤੇ ਹੈ, ਡਿਵਾਈਡਰਾਂ ਵਿੱਚ ਜਾਂ ਕਿਸੇ ਦੇ ਘਰ ਵੀ ਕੋਈ ਥੋੜ੍ਹੀ ਥਾਂ ਮਿਲਦੀ ਹੈ ਉੱਥੇ ਜਾ ਕੇ ਲਾ ਆਉਂਦਾ
0: ਜੀ,
1: ਇਸ ਕਰਕੇ ਮੈਨੂੰ ਇਹ ਸ਼ੌਕ ਪੈਦਾ ਹੋਇਆ
0: ਜੀ। ਮਤਲਬ ਕਿ ਤੁਸੀਂ ਆਪਣਾ ਜ਼ਿਆਦਾ ਸਮਾਂ ਜਿਹੜਾ ਆ ਕੁਦਰਤ ਦੇ ਨਾਲ ਜੋੜਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਕਿ ਕੁਦਰਤ ਦੇ ਨਾਲ ਜੁੜ ਕੇ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ, ਹੈ ਨਾ
1: ਜੀ।
0: ਸਰ, ਭਾਰਤੀ ਪਰੰਪਰਾ ਦੇ ਵਿੱਚ ਜਿਵੇਂ ਅਸੀਂ ਗੱਲ ਕਰੀਏ, ਤੁਲਸੀ ਹੈ, ਗਿਲੋਏ ਹੈ, ਐਲੋਵੇਰਾ ਹੈ, ਅਜਵੈਨ ਵਰਗੇ ਪੌਦੇ ਜਿਹੜੇ ਆ ਇਹ ਘਰੇਲੂ ਔਸ਼ਧੀ ਵਜੋਂ ਵਰਤੇ ਜਾਂਦੇ ਨੇ, ਹੈ ਨਾ। ਤੁਹਾਡੇ ਹਰਬਲ ਗਾਰਡਨ ਦੇ ਵਿੱਚ ਕਿਹੜੇ ਕਿਹੜੇ ਇਹੋ ਜਿਹੇ ਇੰਪੋਰਟੈਂਟ ਜਿਹਨੂੰ ਕਹਿ ਸਕਦੇ ਹਾਂ ਜਾਂ ਮਹੱਤਵਪੂਰਨ ਪੌਦੇ ਨੇ ਅਤੇ ਉਹਨਾਂ ਦੇ ਅਨੁਸਾਰ ਜਿਹੜੇ ਸੀ

0: ਉਹ ਪੌਦੇ ਅਸੀਂ ਆਪਣੇ ਘਰ ਦਾ ਹਿੱਸਾ ਬਣਾ ਸਕਦੇ ਹੋਈਏ? ਕਿਹੜੇ ਉਹ ਪੌਦੇ ਨੇ ਇਸ ਤੋਂ ਇਲਾਵਾ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਪਰਿਵਾਰ ਦਾ ਹਿੱਸਾ ਬਣਾ ਸਕੀਏ?
1: ਏਦਾਂ ਹੈ ਜਿੱਦਾਂ ਆਪ ਜੀ ਨੇ ਕਿਹਾ ਨਾ ਕਿ ਬਣਾ ਬਸੂਟੀ ਵਰੇ, ਜਿੱਥੇ ਬਣਾ ਬਸੂਟੀ ਵਰੇ ਉੱਥੇ ਬੰਦਾ ਕਿਉਂ ਮਰੇ, ਇਹ ਆਯੁਰਵੇਦਿਕ ਬੇਨਤੀ ਹੈਗੀ ਹੈ।
0: ਜੀ ਜੀ ਜੀ
1: ਇਹਦਾ ਮਤਲਬ ਹੈ ਕਿ ਸਾਰੀਆਂ ਬਿਮਾਰੀਆਂ ਦਾ ਇਲਾਜ ਹੈਗਾ ਇਹਨਾਂ ਤਿੰਨਾਂ ਦੇ ਵਿੱਚ, ਜੇ ਵੈਦ ਹੋਵੇ ਤਾਂ।
0: ਜੀ
1: ਤੇ ਉਹ ਮਤਲਬ ਵੈਦ ਜਿਹੜਾ ਹੈ ਹਰ ਬਿਮਾਰੀ ਦਾ ਇਲਾਜ ਇਹਨਾਂ ਵਿੱਚੋਂ ਲੱਭ ਲਏਗਾ। ਇਸ ਕਰਕੇ ਇਸ ਵੇਲੇ ਮੇਰੇ ਕੋਲ ਬੜਾ ਮਸੂਟੀ ਵਰੇ ਤੇ ਹੈ ਹੀ ਹੈ। ਇਸ ਤੋਂ ਇਲਾਵਾ ਕੋਈ 150 ਕਿਸਮ ਦੀ ਜੜੀ ਬੂਟੀਆਂ ਹੈਗੀਆਂ ਮੇਰੇ ਹਰਬਲ ਏਰੀਏ ਦੇ ਵਿੱਚ ਸਾਰੇ ਵਿੱਚ, ਜਿਹਦੇ ਵਿੱਚ ਮੇਨ ਮੈਂ ਤੁਹਾਨੂੰ ਦੱਸਾਂਗਾ ਕਿ ਜਿਹਦੇ ਵਿੱਚ ਤੁਲਸੀਆਂ ਸਾਰੀਆਂ ਹੈਗੀਆਂ, 3-4 ਕਿਸਮ ਦੀਆਂ ਤੁਲਸੀਆਂ ਜਿਹੜੀਆਂ ਨੋਰਮਲੀ ਅਵੇਲੇਬਲ ਹੁੰਦੀਆਂ ਹਨ। ਬਾਕੀ ਹਰੜਵੇੜਾ ਆਂਬਲਾ ਹੈ, ਨੀਮ ਹੈ, ਮਿੱਠਾ ਨੀਮ ਹੈ ਜਿਹਨੂੰ ਅਸੀਂ ਕੜੀ ਪੱਤਾ ਕਹਿੰਦੇ ਹਾਂ, ਤੁਲਸੀਆਂ ਸਾਰੀਆਂ ਤੇ ਲੈਮਨ ਗ੍ਰਾਸ, ਅਸ਼ਵਗੰਧਾ, ਸ਼ਤਾਵਰੀ, ਸਫੇਦ ਮੂਸਲੀ, ਕੌਂਜ ਦੇ ਬੀਜ, ਜਾਮੁਨ, ਅਮਲਤਾਸ, ਪੁਨਰਵਾ, ਭੂਮੀ ਆਂਬਲਾ, ਮਧੂਨਾਸ਼ਿਨੀ, ਇਸ ਤਰ੍ਹਾਂ ਦੀ ਕਾਫੀ ਲੰਬੀ ਲਿਸਟ ਹੈਗੀ ਹੈ। ਇਨਸੁਲਿਨ, ਸਟੀਵੀਆ, ਐਲੋਵੇਰਾ, ਮੋਰਿੰਗਾ, ਸਹਿਦੇਵੀ, ਅਕਤ ਤੁਰਾ, ਅਰਜਨ ਗਲੋ, ਇਹ ਸਾਰੇ ਹੀ ਪੌਦੇ ਜਿਹੜੇ ਹੈ ਬਹੁਤ ਹੀ ਜ਼ਿਆਦਾ ਸਾਡੇ ਸਮਾਜ ਲਈ ਜਿਹੜੇ ਹੈ ਲਾਭਦਾਇਕ ਹੈਗੇ ਹੈ। ਇਹਨਾਂ ਵਿੱਚੋਂ ਘਰ ਲਗਾਉਣ ਵਾਲੀਆਂ ਤੁਲਸੀਆਂ ਹੈਗੀਆਂ, ਐਲੋਵੇਰਾ ਹੈ, ਤੇ ਇਸੇ ਤਰ੍ਹਾਂ ਨਾਲ ਜਿਹੜਾ ਹੈ ਆਪਾਂ ਮਿੱਠਾ ਨਿੰਮ ਜਿਹਨੂੰ ਕਹਿੰਦੇ ਹਾਂ, ਕੜੀ ਪੱਤਾ ਬੜਾ ਇੰਪੋਰਟੈਂਟ ਹੈ, ਲੈਮਨ ਗ੍ਰਾਸ, ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਕਿ ਗਮਲਿਆਂ ਦੇ ਵਿੱਚ ਘਰ ਘਰ ਵਿੱਚ ਵੀ ਲਗਾ ਸਕਦੇ ਹਾਂ, ਸਾਨੂੰ ਲਗਾਉਣੀਆਂ ਚਾਹੀਦੀਆਂ ਜਿੱਥੋਂ ਅਸੀਂ ਇਮੀਡੀਏਟ ਆਪਣੇ ਆਪ ਨੂੰ। ਦੇਖੋ ਸਾਡੀਆਂ ਦਾਦੀਆਂ ਜਿਹੜੀਆਂ ਥੋੜਾ ਵੀ ਜ਼ੁਕਾਮ ਹੁੰਦਾ ਸੀ ਤੇ ਫਟਾਫਟ ਹੀ ਜਿਹੜਾ ਹੈ ਨਾ ਉਹ ਤੁਲਸੀ ਕਾੜ ਕੇ ਸਾਨੂੰ ਪਿਲਾ ਦਿੰਦੇ ਸੀ। ਅੱਜ ਵੀ ਗਲੋ ਤੇ ਪਪੀਤੇ ਦੇ ਪੱਤਿਆਂ ਦਾ ਕਾੜਾ ਜਿਹੜਾ ਹੈ ਸਾਡੇ ਸੈੱਲ ਵਧਾਉਣ ਲਈ ਡਾਕਟਰ ਵੀ ਈਵਨ ਵਰਤਦੇ ਆ, ਅਗਰ ਉਹਨਾਂ ਦੇ ਸੈੱਲ ਘੱਟ ਜਾਂਦੇ ਆ ਤਾਂ।
0: ਸਰ ਤਣਾਅ ਹੈ, ਸਟ੍ਰੈਸ ਹੈ, ਪੋਲਿਊਸ਼ਨ ਹੈ ਅਤੇ ਗਲਤ ਖਾਣ ਪੀਣ ਕਾਰਨ ਜਿਹੜੀ ਜੀਵਨ ਸ਼ੈਲੀ ਹੈ ਨਾ ਉਹ ਉਹਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ ਨੇ ਇਸ ਟਾਈਮ। ਇਸ ਸਮੇਂ ਦੇ ਵਿੱਚ ਹਰਬਲ ਗਾਰਡਨ ਜਿਹੜਾ ਆ ਲੋਕਾਂ ਦੀ ਸਿਹਤ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾ ਸਕਦਾ ਹੈ?
1: ਇਸ ਤਰ੍ਹਾਂ ਹੈ ਕਿ ਹਰਬਲ ਨੌਲੇਜ ਜਿਸ ਵੇਲੇ ਗਿਆਨ ਹੋਏਗਾ ਨਾ ਲੋਕਾਂ ਨੂੰ ਤੇ ਉਹ ਜ਼ਰੂਰਤ ਦੀ ਜਿਹੜੀ ਵੀ ਬਿਮਾਰੀ ਲੱਗੇਗੀ ਉਹਨੂੰ ਠੀਕ ਕਰਨ ਵਾਲੀ ਜਿਹੜੀ ਬੂਟੀ ਜਿਹੜੀ ਹੈ ਲੈ ਕੇ ਵਰਤਣਗੇ ਤੇ ਐਲੋਪੈਥੀ ਦੀਆਂ ਦਵਾਈਆਂ ਤੇ ਡਿਪੈਂਡੈਂਸ ਘੱਟ ਜਾਏਗੀ। ਜਿੱਦਾਂ ਉਦਾਹਰਣ ਦੇ ਤੌਰ ਤੇ ਮੈਂ ਇੱਕ ਕਿਹਾ ਜਾਂਦਾ ਹੈ ਕਿ ਆਯੁਰਵੇਦ ਦੇ ਵਿੱਚ ਜਿਹੜਾ ਨਾ ਇਲਾਜ ਬਹੁਤ ਸਲੋ ਹੈ।
0: ਬਿਲਕੁਲ,
1: ਕਈ ਵਾਰੀ ਸਾਡਾ ਮੂੰਹ ਪੱਕ ਜਾਂਦਾ ਹੈ, ਜੀਭ ਪੱਕ ਜਾਂਦੀ ਹੈ, ਉਹਦੇ ਤੇ ਛਾਲੇ ਆ ਜਾਂਦੇ ਆ, ਬੰਦਾ ਗੱਲ ਨਹੀਂ ਕਰ ਸਕਦਾ, ਰੋਟੀ ਨਹੀਂ ਖਾ ਸਕਦਾ। ਇੱਕ ਐਸੀ ਜਿਹੜੀ ਬੂਟੀ ਆ ਮਕੋਏ ਕਰਕੇ, ਇਹਦੇ ਹਰਬ ਹੈਗੀ ਹੈ ਕਿ ਜਿਹਦਾ 5 ਮਿੰਟ ਦੇ ਅੰਦਰ ਅੰਦਰ ਜਿਹਨੂੰ ਕਹਿੰਦੇ ਨਾ ਉਹ ਹਥੇਲੀ ਤੇ ਜੌਂ ਜਮਾਉਣਾ, ਉਹ ਹਥੇਲੀ ਤੇ ਜੌਂ ਜਮਾਉਂਦੀ ਹੈ ਕਿ ਬੰਦੇ ਨੂੰ 5 ਮਿੰਟ ਦੇ ਅੰਦਰ ਅੰਦਰ ਉਹ ਬੰਦਾ ਰੋਟੀ ਵੀ ਖਾ ਸਕਦਾ ਹੈ ਤੇ ਗੱਲਬਾਤ ਵੀ ਕਰ ਸਕਦਾ ਹੈ। ਮੈਂ ਬਹੁਤ ਸਾਰੇ ਮਰੀਜ਼ਾਂ ਤੇ ਅਜਮਾ ਕੇ ਦੇਖਿਆ ਹੈ, 100% ਰਿਜ਼ਲਟ ਹੈਗੇ ਆ ਉਹਦੇ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਬੂਟੀਆਂ ਸਾਡੀਆਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਇਸ ਪੋਲਿਊਸ਼ਨ ਦੇ ਟਾਈਮ ਤੇ ਸਾਨੂੰ ਜਿਹੜਾ ਸਾਡੇ ਸਾਹ ਦੀਆਂ ਬਿਮਾਰੀਆਂ ਲਈ ਕੰਮ ਆਉਂਦੀਆਂ ਹਨ, ਅੱਛੀ ਆਕਸੀਜਨ ਤੇ ਪੈਦਾ ਕਰਦੇ ਕਰਦੇ ਆ ਬੂਟੇ, ਭਾਵੇਂ ਉਹ ਹਰਬਸ ਦੇ ਹੋਣ ਭਾਵੇਂ ਦੂਜੇ ਹੋਣ, ਸਾਰੇ ਜਿਹੜੇ ਹੈ ਉਹ ਕੰਮ ਆਉਂਦੇ ਹੈ। ਇਸ ਕਰਕੇ ਹਰਬਲ ਪਲਾਂਟਸ ਘਰ ਦੇ ਲਾਗੇ ਛਾਗੇ ਹੋਣਾ ਤੇ ਉਹਨਾਂ ਦੀ ਵਰਤੋਂ ਕਰਨਾ ਬਹੁਤ ਹੀ ਜ਼ਰੂਰੀ ਹੈ।
0: ਸਰ ਸਾਡੇ ਰਵਾਇਤੀ ਗਿਆਨ ਦੇ ਵਿੱਚ ਨਾ ਕਈ ਔਸ਼ਧੀ ਪੌਦਿਆਂ ਨੂੰ ਆਮ ਬਿਮਾਰੀਆਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ, ਕੀ ਤੁਸੀਂ ਕੁਝ ਅਜਿਹੇ ਪੌਦਿਆਂ ਦੇ ਬਾਰੇ ਦੱਸੋਗੇ ਜਿਵੇਂ ਕਿ ਜ਼ੁਕਾਮ ਹੈ, ਖਾਂਸੀ ਹੈ, ਜਿਹਦੇ ਸਾਡੀ ਇਮਿਊਨਿਟੀ ਨੂੰ ਵਧਾਉਣ ਦੇ ਲਈ ਜਾਂ ਫਿਰ ਸਾਡੀ ਪਾਚਨ ਤੰਤਰ ਨੂੰ ਵਿਗੜੇ ਨੂੰ ਸੁਧਾਰਨ ਦੇ ਲਈ ਮਦਦ ਕਰਦੇ ਨੇ, ਕੁਛ ਇਹੋ ਜਿਹੇ ਜੜੀ ਬੂਟੀਆਂ ਦੇ ਨਾਮ ਤੁਸੀਂ ਸਾਡੇ ਲਿਸਨਰ ਨੂੰ ਜ਼ਰੂਰ ਤੱਕੋ ਦੱਸੋ ਤਾਂ ਕਿ ਉਹ ਵੀ ਇਸ ਦੇ ਪ੍ਰਤੀ ਆਪਣਾ ਰੁਝਾਨ ਜਿਹੜਾ ਆ ਉਹ ਵਧਾ ਸਕਣ।
1: ਦੇਖੋ ਜੀ, ਸਾਰੀਆਂ ਬਿਮਾਰੀਆਂ ਚਲਦੀਆਂ ਪੇਟ ਤੋਂ
0: ਜੀ।
1: ਪੇਟ ਨੂੰ ਠੀਕ ਰੱਖਣ ਵਾਸਤੇ ਹਰੜਵੇੜਾ, ਆਂਵਲਾ, ਤ੍ਰਿਫਲਾ, ਇੱਕ ਦੋ ਤਿੰਨ ਦੀ ਰੇਸ਼ੋ ਦੇ ਵਿੱਚ, ਜਿੱਦਾਂ 100 ਗ੍ਰਾਮ ਜਿਹੜਾ ਹਰੜ ਤੇ ਬੇੜਾ 200 ਗ੍ਰਾਮ ਤੇ ਆਂਵਲਾ 300 ਗ੍ਰਾਮ ਲੈ ਕੇ 3-5 ਤੇ 600 ਗ੍ਰਾਮ ਦਾ ਮਟੀਰੀਅਲ ਤਿਆਰ ਹੁੰਦਾ ਹੈ
0: ਜੀ।
1: ਇਹਨੂੰ ਅਗਰ ਤੁਸੀਂ ਤਿਆਰ ਕਰਕੇ ਹਰ ਰੋਜ਼ ਵਰਤ ਸਕਦੇ ਹੋ, ਇਹ ਇੱਕ ਆਮ, ਜੇ ਸਾਡਾ ਪੇਟ ਠੀਕ ਰਿਹਾ ਤੇ ਸਮਝ ਲਓ ਸਾਰਾ ਕੁਝ ਹੀ ਠੀਕ ਹੈ। ਇਸੇ ਤਰ੍ਹਾਂ ਐਲੋਵੇਰਾ ਹੈ, ਐਲੋਵੇਰਾ ਦੇ ਆਂਵਲੇ ਦਾ ਜੂਸ ਅਸੀਂ ਵਰਤ ਕੇ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਸ਼ੂਗਰ ਵਾਲੇ ਸ਼ੂਗਰ ਨੂੰ ਘਟਾ ਸਕਦੇ ਹੈ, ਮਧੂਨਾਸ਼ਿਨੀ ਤੇ ਇਨਸੁਲਿਨ ਦੇ ਪਲਾਂਟਸ ਦੇ ਪੱਤਿਆਂ ਨੂੰ ਯੂਜ ਕਰਕੇ। ਇਸੇ ਤਰ੍ਹਾਂ ਸਾਹ ਦੀਆਂ ਬਿਮਾਰੀਆਂ ਲਈ ਵੀ ਅਸੀਂ ਜਿਹੜਾ ਹੈ ਨਾ ਬਹੁਤ ਸਾਰੇ ਤੁਲਸੀਆਂ, ਹਰ ਕਿਸਮ ਦੀ ਤੁਲਸੀ, ਅੱਛਾ ਸਾਰਿਆਂ ਤੋਂ ਜ਼ਿਆਦਾ ਇਮਿਊਨ ਸਿਸਟਮ ਨੂੰ ਵਧਾਉਣ ਲਈ ਸਾਡੇ ਕੋਲ ਹਲਦੀ ਹੈਗੀ ਹੈ,
0: ਓਕੇ
1: ਸੈਲਸ ਨੂੰ ਵਧਾਉਣ ਵਾਸਤੇ ਗਲੋ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਬਹੁਤ ਜ਼ਿਆਦਾ ਕੰਮ ਦੀਆਂ ਹਨ
0: ਜੀ।

0: ਯਾਨੀ
1: ਜਿਹੜੀਆਂ ਸਾਡੇ ਕੰਮ ਆਉਂਦੀਆਂ ਹਨ, ਆਮ ਬਿਮਾਰੀਆਂ ਨੂੰ ਪਿੱਛੇ ਹਟਾਉਂਦੀਆਂ ਹਨ। ਕਾਲੀ ਮਿਰਚ ਦਾ ਇੱਕ ਦਾਣਾ ਲੱਗੀ ਦੀ ਖੰਘ ਨੂੰ, ਜਿਹੜਾ ਬੰਦਾ ਬੜਾ ਪਰੇਸ਼ਾਨ ਹੋ ਰਿਹਾ, ਅੱਖਾਂ ਚੋਂ ਪਾਣੀ ਨਿਕਲ ਰਿਹਾ ਹੋਵੇ, ਇੱਕ ਦਾਣਾ ਕਾਲੀ ਮਿਰਚ ਦਾ ਜੀਭ ਤੇ ਰੱਖਣ ਨਾਲ ਜਿਹੜਾ ਹੈ ਉਹਨੂੰ ਥੋੜਾ ਜਿਹਾ ਦਬਾ ਲਓ ਤੇ ਦੇਖੋ ਵੀ ਖੰਘ ਗਾਇਬ ਹੋ ਜਾਂਦੀ, ਪਤਾ ਵੀ ਨਹੀਂ ਚੱਲਦਾ ਮੈਨੂੰ ਖੰਘ ਸੀਗੀ।
0: ਅੱਛਾ ਜੀ, ਮਤਲਬ ਕਿ ਸਾਡੀ ਰਸੋਈ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ, ਔਰ ਨਾਲ ਦੇ ਨਾਲ ਅਗਰ ਅਸੀਂ ਔਸ਼ਧੀ ਪੌਦੇ ਜਿਹੜੇ ਆ ਅਗਰ ਅਸੀਂ ਆਪਣੇ ਘਰ ਦੇ ਵਿੱਚ ਲਗਾਉਂਦੇ ਹਾਂ ਤੇ ਅਸੀਂ ਦਵਾਈਆਂ ਦਾ ਇੱਕ ਕਹਿ ਸਕਦੇ ਹਾਂ ਬਾਕਸ ਆਪਣੇ ਘਰ ਆਰਾਮ ਨਾਲ ਰੱਖ ਲੈਂਦੇ ਹਾਂ ਔਸ਼ਧੀ
1: ਜੀ।
0: ਜੀ ਸਰ, ਜਿਵੇਂ ਅਸੀਂ ਗੱਲ ਕਰੀਏ ਕਿਸੇ ਵੀ ਹਰਬਲ ਗਾਰਡਨ ਨੂੰ ਤਿਆਰ ਕਰਨਾ, ਉਹਦੀ ਸਾਂਭ ਸੰਭਾਲ ਕਰਨਾ, ਲਗਾਤਾਰ ਉਹਦੇ ਪ੍ਰਤੀ ਸਮਰਪਣ ਦੇਣਾ, ਮਿਹਨਤ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਮੰਗਦਾ ਹੈ। ਇਸ ਯਾਤਰਾ ਦੇ ਦੌਰਾਨ ਤੁਹਾਨੂੰ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਤੁਸੀਂ ਉਹਨਾਂ ਦਾ ਪਾਰ ਵੀ ਪਾਇਆ?
1: ਇਸ ਤਰ੍ਹਾਂ ਹੈ ਕਿ ਸਾਰੇ ਲੋਕਾਂ ਨੂੰ ਜੜੀ ਬੂਟੀਆਂ ਦੀ ਇੰਪੋਰਟੈਂਸ ਦਾ ਪਤਾ ਨਹੀਂ
0: ਜੀ।
1: ਕਈ ਵਾਰੀ ਆਪ ਤੋਂ ਤੁਸੀਂ ਤੇ ਪੌਦੇ ਲਗਾ ਦੇਣੇ ਹੈ

0: ਦੇ ਦੌਰਾਨ ਤੁਹਾਨੂੰ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਤੁਸੀਂ ਉਹਨਾਂ ਦਾ ਪਾਰ ਵੀ ਪਾਇਆ?
1: ਐਸਾ ਹੈ ਕਿ ਸਾਰੇ ਲੋਕਾਂ ਨੂੰ ਜੜੀ ਬੂਟੀਆਂ ਦੀ ਇੰਪੋਰਟੈਂਸ ਦਾ ਪਤਾ ਨਹੀਂ
0: ਜੀ।
1: ਕਈ ਵਾਰੀ ਆਪ ਤੋਂ ਤੁਸੀਂ ਤੇ ਪੌਦੇ ਲਗਾ ਦੇਣੇ ਹੈ, ਜੇ ਥੋੜੇ ਟਾਈਮ ਲਈ ਤੁਸੀਂ ਉੱਥੇ ਨਹੀਂ ਹੋਏ ਤੇ ਬਾਅਦ ਵਿੱਚ ਜਿਹਨਾਂ ਲੋਕਾਂ ਨੂੰ ਗਿਆਨ ਨਹੀਂ ਹੈ ਉਹ ਉਹਨਾਂ ਨੂੰ ਉਜਾੜਨ ਲੱਗ ਜਾਂਦੇ ਹੈ,
0: ਜੀ ਜੀ,
1: ਉਹਨਾਂ ਲਈ ਉਹ ਖਰਪਤਵਾਰ ਸਮਝੀ ਜਾਂਦੀ ਹੈ। ਇਸ ਕਰਕੇ ਕਈ ਵਾਰੀ ਇੱਦਾਂ ਹੋਇਆ ਕਿ ਉਹ ਜਿਹੜੇ ਪੌਦੇ ਉਹਨਾਂ ਦਾ ਕੁਝ ਨੁਕਸਾਨ ਹੋਇਆ, ਜਿਹੜੇ ਮੁੜ ਕੇ ਰੀਪਲਾਂਟ ਕਰਨੇ ਪਏ। ਬਾਕੀ ਗਰਮੀਆਂ ਦੇ ਵਿੱਚ ਜਿਹੜਾ ਹੈ ਨਾ ਸੰਭਾਲ ਪਾਣੀ ਦੀ, ਇਹ ਬੱਚੇ ਦੀ ਤਰ੍ਹਾਂ ਪੌਦਿਆਂ ਨੂੰ ਪਾਲਣਾ ਪੈਂਦਾ ਹੈ
0: ਜੀ, ਯਾਨੀ ਕਿ ਪੂਰੀ
1: ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਨੂੰ, ਔਰ ਇਹਦੇ ਲਈ ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਮਾਜ ਨੂੰ ਜਾਣੂ ਕਰਵਾਉਣਾ ਕਿ ਇਹ ਜ਼ਰੂਰਤ ਦੀਆਂ ਚੀਜ਼ਾਂ ਹੈਗੀਆਂ, ਇਹਨਾਂ ਨੂੰ ਸੰਭਾਲੋ। ਜੇ ਉਹਨਾਂ ਨੂੰ ਪਤਾ ਹੋਏਗਾ ਕਿ ਇੰਨੀ ਲਾਭਦਾਇਕ ਹੈ, ਫਿਰ ਉਹ ਸੰਭਾਲਦੇ ਵੀ ਜ਼ਰੂਰ ਹੈ, ਤੇ ਸੰਭਾਲਣ ਦੇ ਨਾਲ ਨਾਲ ਫਿਰ ਉਹ ਆਪਣੇ ਘਰਾਂ ਨੂੰ ਪੱਟ ਕੇ ਵੀ ਲੈ ਜਾਂਦੇ ਹੈ, ਕਿਉਂਕਿ ਹਰ ਵਕਤ ਤੁਸੀਂ ਗਾਰਡਨ 'ਚ ਬਹਿ ਨਹੀਂ ਸਕਦੇ। ਪਰ ਉਹ ਅੱਛਾ ਲੱਗਦਾ ਅਗਰ ਕੋਈ ਪੱਟ ਕੇ ਲਿਜਾਂਦਾ, ਇਹਦਾ ਮਤਲਬ ਹੈ ਕਿ ਉਹਨੇ ਉਸ ਚੀਜ਼ ਨੂੰ ਯੂਜ਼ ਕਰਨਾ ਅਤੇ ਉਹਦੀ ਪਾਲਣਾ ਕਰੇਗਾ
0: ਜੀ। ਅਤੇ ਸਰ, ਕਿਹਾ ਜਾਂਦਾ ਹੈ ਕਿ ਅੱਜ ਦੀ ਅਸੀਂ ਯੰਗ ਜਨਰੇਸ਼ਨ ਦੀ ਗੱਲ ਕਰੀਏ, ਉਹ ਰਿਵਾਇਤੀ ਗਿਆਨ ਔਰ ਕੁਦਰਤ ਦੇ ਨਾਲ ਉਹਨਾਂ ਟੈਕਨੋਲੋਜੀ ਦੇ ਵਿੱਚ ਵੱਧ ਜਿਹੜੀ ਹੈ ਨਾ ਉਹਦੇ ਉੱਤੇ ਜ਼ਿਆਦਾ ਆਕਰਸ਼ਿਤ ਹੋ ਜਾਂਦੀ ਹੈ। ਤੁਹਾਡੇ ਅਨੁਸਾਰ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਔਸ਼ਧੀ ਪੌਦਿਆਂ ਔਰ ਹਰਬਲ ਗਾਰਡਨ ਦੇ ਨਾਲ ਜੋੜਨ ਲਈ ਕਿਹੜੇ ਉਪਰਾਲੇ ਜਿਹੜੇ ਹੈ ਕੀਤੇ ਜਾ ਸਕਦੇ ਨੇ ਤਾਂ ਕਿ ਜਿਹੜੀ ਯੰਗ ਜਨਰੇਸ਼ਨ ਹੈ ਉਹ ਵੀ ਇਸ ਤੋਂ ਜਾਣੂ ਹੋ ਸਕੇ?
1: ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਤਾਂ ਆਪਣੇ ਘਰਾਂ ਦੇ ਵਿੱਚ ਅਸੀਂ ਉਗਾਈਏ
0: ਜੀ,
1: ਜੜੀ ਬੂਟੀਆਂ ਉਗਾਈਏ, ਆਪਣੇ ਬੱਚਿਆਂ ਨੂੰ ਦੱਸੀਏ, ਬਚਪਨ ਤੋਂ ਹੀ ਉਹਨਾਂ ਦੇ ਕੋਲੋਂ ਲਗਵਾਈਏ ਬੂਟੀਆਂ ਨੂੰ।
0: ਬਿਲਕੁਲ।
1: ਤੇ ਥਾਂ ਥਾਂ ਤੇ ਇਹਦੇ ਸਕੂਲਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਗੈਦਰਿੰਗ ਹੋਵੇ ਉੱਥੇ ਸੈਮੀਨਾਰ ਕੀਤੇ ਜਾਣ, ਜੜੀ ਬੂਟੀਆਂ ਨਾਲ ਇੰਟਰੋਡਿਊਸ ਕਰਵਾਇਆ ਜਾਏ, ਉਹਨਾਂ ਦੇ ਫਾਇਦੇ ਦੱਸੇ ਜਾਣ। ਜਿਹੜਾ ਕਿ ਮੈਂ ਕੋਸ਼ਿਸ਼ ਕਰਦਾ ਹਾਂ ਜਦੋਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਆਪਣੀ ਜੜੀ ਬੂਟੀਆਂ ਨੂੰ ਨਾਲ ਲੈ ਜਾਂਦਾ। 50-60 ਕਿਸਮ ਦੀਆਂ ਜੜੀ ਬੂਟੀਆਂ, ਜਿਹੜਾ ਘੰਟੇ ਡੇਢ ਘੰਟੇ ਦਾ ਸੈਸ਼ਨ ਹੋ ਜਾਂਦਾ, ਫਿਰ ਉਹਦੇ ਬਾਰੇ ਵਿੱਚ ਲੋਕ ਬਹੁਤ ਅੱਛਾ ਰਿਸਪੋਂਸ ਮਿਲਦਾ ਹੈ, ਯੂਥ ਵੀ ਬਹੁਤ ਜ਼ਿਆਦਾ ਇੰਟਰਸਟਡ ਹੁੰਦੇ ਹੈ। ਮਗਰ ਜਦੋਂ ਤੱਕ ਕਿਸੇ ਨੂੰ ਲਾਭ ਦਾ ਪਤਾ ਹੀ ਨਹੀਂ ਤੇ ਫਿਰ ਉਹ ਇੰਟਰਸਟ ਨਹੀਂ ਲੈ ਸਕਦੇ। ਖਾਸ ਕਰਕੇ ਕਰੋਨਾ ਕਾਲ ਦੇ ਵਿੱਚ ਸਾਰਿਆਂ ਨੂੰ ਹੀ ਇਹ ਸਮਝ ਆ ਗਈ ਹੈ ਕਿ ਜੜੀ ਬੂਟੀਆਂ ਕਿੰਨੀਆਂ ਜ਼ਰੂਰੀ ਹੈਗੀਆਂ ਹਨ, ਕਿਉਂਕਿ ਤੁਲਸੀ ਤੇ ਬਾਕੀ ਜੜੀ ਬੂਟੀਆਂ ਦੇ ਕਾੜੇ ਪੀ ਕੇ ਲੋਕਾਂ ਨੇ ਆਪਣੇ ਆਪ ਨੂੰ ਉਸ ਵੇਲੇ ਬਚਾਇਆ ਕਰੋਨਾ।
0: ਜੀ ਬਿਲਕੁਲ ਸਰ, ਜਿਵੇਂ ਕਿ ਅਸੀਂ ਗੱਲ ਕਰੀਏ ਕਿ ਹਰਬਲ ਗਾਰਡਨ ਸਿਰਫ ਸਿਹਤ ਲਈ ਹੀ ਨਹੀਂ ਸਗੋਂ ਸਾਡੇ ਇਨਵਾਇਰਮੈਂਟ ਦੀ ਸਾਂਭ ਦੇ ਲਈ ਵੀ ਨਾ ਬਹੁਤ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਹੈ। ਜੈਵਿਕ ਵਿਭਿੰਨਤਾ ਨੂੰ ਵਧਾਉਣ ਦੇ ਲਈ, ਪ੍ਰਦੂਸ਼ਣ ਨੂੰ ਘਟਾਉਣ ਦੇ ਲਈ, ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਲਈ ਅਸੀਂ ਕਿੰਨਾ ਯੋਗਦਾਨ ਪਾਉਂਦੇ ਨੇ, ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ?
1: ਦੇਖੋ ਜੀ, ਅਸੀਂ ਅਗਰ ਹਰਬਲ ਪਾਰਕ ਬਣਾਵਾਂਗੇ ਤੇ ਸਾਡੇ ਬੈਨੀਫਿਟ ਦੇ ਪਲਾਂਟਸ ਉਹਦੇ ਵਿੱਚ ਹੋਣਗੇ
0: ਜੀ,
1: ਤੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ। ਉੱਥੇ ਜੰਗਲ ਕ੍ਰੀਏਟ ਹੋਣਗੇ, ਜੰਗਲ ਕ੍ਰੀਏਟ ਹੋਣਗੇ ਤੇ ਆਕਸੀਜਨ ਵਧੇਗੀ, ਆਕਸੀਜਨ ਵਧੇਗੀ ਪੋਲਿਊਸ਼ਨ ਘੱਟ ਹੋਏਗਾ
0: ਜੀ,
1: ਤੇ ਉਹਦੇ ਦੇ ਚਿੜੀਆਂ ਹਰ ਪ੍ਰਕਾਰ ਦੇ ਜਾਨਵਰ ਜੀਵ ਜੰਤੂ ਜਿਹੜੇ ਹੈ ਉਹ ਵੀ ਆਣਗੇ
0: ਜੀ,
1: ਉਹ ਬਹੁਤ ਅੱਛਾ ਇੱਕ ਅਸਰ ਜਿਹੜਾ ਇੰਪੈਕਟ ਛੱਡਦੇ ਹੈ ਸਮਾਜ ਦੇ ਉੱਤੇ
0: ਜੀ।
1: ਔਰ ਇਹ ਬਹੁਤ ਜ਼ਰੂਰੀ ਹੈ ਕਿ ਜਗ੍ਹਾ ਜਗ੍ਹਾ ਤੇ ਘਰ ਘਰ ਦੇ ਵਿੱਚ ਜਿਹੜਾ ਹੈ ਹਰਬਲ ਪਲਾਂਟਸ ਲਗਾਏ ਜਾਣ, ਤੇ ਸਾਨੂੰ ਲਾਭ ਦੇਣ ਦੇ ਨਾਲ ਨਾਲ ਜਿਹੜੀ ਸਾਰਿਆਂ ਤੋਂ ਜ਼ਰੂਰੀ ਤੇ ਸਾਰਿਆਂ ਤੋਂ ਮਹਿੰਗੀ ਚੀਜ਼ ਹੈਗੀ ਹੈ ਜਿਹਦੇ ਬਿਨਾਂ ਅਸੀਂ ਮਿੰਟ ਵੀ ਨਹੀਂ ਕੱਟਦੇ
0: ਜੀ,
1: ਉਹ ਆਕਸੀਜਨ ਹੈਗੀ ਹੈ,
0: ਬਿਲਕੁਲ,
1: ਉਹਨੂੰ ਵੀ ਵਧਾਉਂਦੇ ਹੈ, ਏਅਰ ਨੂੰ ਪਿਓਰੀਫਾਈ ਕਰਦੇ ਹੈ। ਜਿੱਦਾਂ ਸਾਡੇ ਕੋਲ ਇੱਕ ਪਲਾਂਟ ਹੈਗਾ ਹੈ ਜਿਹੜਾ ਸੁਪਰ ਫੂਡ ਆਫ ਦਾ ਵਰਲਡ ਹੈ, ਮੋਰਿੰਗਾ, ਉਹਨੂੰ ਥੋੜਾ ਜਿਹਾ ਐਡਵਰਟਾਈਜ਼ ਕੀਤਾ ਗਿਆ। ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਕਿ ਮੈਂ ਵੀ ਯੂਜ਼ ਕਰਦਾ ਜੀ, ਪਰੌਂਠੇ ਬਣਾ ਕੇ ਖਾਂਦਾ ਹੈ। ਅੱਜ ਤਕਰੀਬਨ ਸਮਾਜ ਦੇ 50% ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਮੋਰਿੰਗੇ ਦੇ ਪੱਤੇ ਜਿਹੜੇ ਆ ਬਹੁਤ ਲਾਭਕਾਰੀ ਹੈ
0: ਜੀ। ਸਰ ਬਹੁਤ
1: ਮਾਰਕੀਟ ਦੇ ਵਿੱਚ ਕੈਪਸੂਲਾਂ 'ਚ ਭਰ ਕੇ ਉਹ ਵਿਕਣੇ ਸ਼ੁਰੂ ਹੋ ਗਏ ਹੈ, ਔਰ ਜਿਹੜਾ ਸਮਾਜ ਜਿਹੜਾ ਤਾਜ਼ੇ ਪੱਤੇ ਨਹੀਂ ਲੈ ਸਕਦਾ ਉਹ ਕੈਪਸੂਲ 'ਚ ਲੈ ਕੇ ਉਹਨਾਂ ਨੂੰ ਯੂਜ਼ ਕਰਦਾ ਹੈ
0: ਜੀ। ਸਰ ਜਿਵੇਂ ਤੁਸੀਂ ਹੁਣ ਮੋਰਿੰਗਾ ਦੀ ਗੱਲ ਕਰ ਰਹੇ ਹੋ ਤੇ ਬਿਲਕੁਲ ਜਾਣਨਾ ਚਾਹਾਂਗੇ ਕਿ ਮੋਰਿੰਗਾ ਦੇ ਪੱਤਿਆਂ ਨੂੰ ਜਾਂ ਚੂਰਨ ਦੇ ਰੂਪ ਦੇ ਵਿੱਚ ਜਾਂ ਕੈਪਸੂਲ ਦੇ ਰੂਪ ਵਿੱਚ ਜਦੋਂ ਅਸੀਂ ਲੈਂਦੇ ਹਾਂ ਤਾਂ ਸਾਡੀ ਬੋਡੀ ਦੇ ਉੱਤੇ ਉਹਦਾ ਕੀ ਅਸਰ ਹੁੰਦਾ?
1: ਇਸ ਤਰ੍ਹਾਂ ਹੈ ਕਿ ਮੋਰਿੰਗਾ ਦੇ ਵਿੱਚ ਸਾਡੀ ਬੋਡੀ ਨੂੰ ਜਿੰਨੇ ਅਮੀਨੋ ਐਸਿਡ ਚਾਹੀਦੇ ਹੈ ਮੈਕਸਿਮਮ ਮੋਰਿੰਗਾ ਦੇ ਵਿੱਚ ਹੈਗੇ ਹੈ, 14 ਅਮੀਨੋ ਐਸਿਡ ਜਿਹੜੇ ਹੈ ਉਹ ਮੋਰਿੰਗਾ ਦੇ ਵਿੱਚ ਹੈਗੇ ਹੈ
0: ਜੀ,
1: ਔਰ 300 ਕਿਸਮ ਦੀਆਂ ਬਿਮਾਰੀਆਂ ਨੂੰ ਇਹ ਪਿੱਛੇ ਹਟਾਉਂਦਾ ਹੈ।
0: ਅਰੇ ਵਾਹ!
1: ਤੇ ਜਿਹਦੇ ਵਿੱਚ ਜਿਹੜਾ ਹੈ ਬਲੱਡ ਪ੍ਰੈਸ਼ਰ ਵੀ ਹੈ, ਸਰੀਰ 'ਚ ਖਣਿਜ ਪਦਾਰਥਾਂ ਦੀ ਕਮੀ ਜਿਹੜੀ ਹੈ ਉਹਨੂੰ ਦੂਰ ਕਰਦਾ ਹੈ। ਇਸ ਕਰਕੇ ਇਹਦੇ ਨਾ ਅਮਿਊਨ ਸਿਸਟਮ ਨੂੰ ਸਟਰੈਂਥਨ ਕਰਦਾ ਹੈ, ਸਾਡੇ ਸਰੀਰ 'ਚ ਤਾਕਤ ਲਿਆਉਣ ਵਾਸਤੇ ਬਹੁਤ ਅੱਛਾ ਹੈ। ਔਰ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਇਹ ਇਹਦੀ ਜੜ੍ਹ ਤੋਂ ਲੈ ਕੇ ਜੜ੍ਹ, ਤਨਾ, ਪੱਤੇ, ਫੁੱਲ ਤੇ ਫਲ ਤੇ ਨਾਲ 6ਵੀਂ ਚੀਜ਼ ਹੋਰ ਹੈਗੀ ਹੈ ਇਹਦੀ।

0: ਕੰਮ,
1: ਓਕੇ
0: ਇਹ ਸਾਰੀਆਂ ਚੀਜ਼ਾਂ ਵਰਤੀਆਂ ਜਾਣ। ਮਤਲਬ ਜਿੰਨਾ, ਇੱਕ ਕਹਾਵਤ ਵੀ ਹੈਗਾ ਕਿ ਜਿਹੜਾ ਜਿੰਨਾ ਜ਼ਿਆਦਾ ਯੂਜ਼ਫੁਲ ਹੋਏਗਾ ਉਹਨੂੰ ਉਨਾ ਹੀ ਅਸੀਂ ਖਾ ਜਾਵਾਂਗੇ।
1: ਬਿਲਕੁਲ
0: ਇਸੇ ਤਰ੍ਹਾਂ ਅਰਜਨ ਦੇ ਨਾਲ ਹੈ, ਅਰਜਨ ਹਾਰਟ ਦਾ ਇਲਾਜ ਕਰਦਾ ਹੈ, ਅਰਜਨ ਦਾ ਪੇੜ,
1: ਜੀ ਜੀ
0: ਅਰਜਨ ਦਾ ਛਿਲਕਾ, ਤੇ ਅਸੀਂ ਥਾਂ ਥਾਂ ਤੇ ਉਸ ਪੇੜ ਦੇ ਛਿਲਕੇ ਲਾ ਦਿੰਨੇ। ਜਦਕਿ ਸਾਡੀ ਕੋਈ ਛਿਲ ਲਾਏ ਤੇ ਫਿਰ ਸਾਨੂੰ ਪਤਾ ਚੱਲਦਾ ਵੀ ਛਿਲਾ ਨਾਲ ਕੀ ਹੁੰਦਾ।
1: ਬਿਲਕੁਲ ਜੀ। ਸਰ, ਅੱਜ ਕੱਲ੍ਹ ਸ਼ਹਿਰੀ ਜੀਵਨ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਸ਼ਹਿਰੀ ਜੀਵਨ ਆ ਉੱਥੇ ਜਗ੍ਹਾ ਦੀ ਕਮੀ ਇੱਕ ਵੱਡੀ ਇੱਕ ਚੁਣੌਤੀ ਜਿਹਨੂੰ ਕਹਿ ਸਕਦੇ ਹਾਂ। ਜੇ ਸਾਡੇ ਲਿਸਨਰਸ ਜਿਹੜੇ ਨੇ ਉਹ ਆਪਣੀ ਛੱਤ ਦੇ ਵਿੱਚ, ਬਾਲਕਨੀ ਦੇ ਵਿੱਚ ਜਾਂ ਆਪਣੇ ਵਿਹੜੇ ਦੇ ਵਿੱਚ ਛੋਟੇ ਹਰਬਲ ਗਾਰਡਨ ਜੇ ਉਹਨਾਂ ਨੇ ਬਣਾਉਣੇ ਹੋਣ ਤਾਂ ਉਹਨਾਂ ਨੂੰ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ, ਕੀ ਐਡਵਾਈਸ ਦੇਣਾ ਚਾਹੋਗੇ ਤੁਸੀਂ?
0: ਇਸ ਤਰ੍ਹਾਂ ਹੈ ਕਿ ਟੈਰਿਸ ਤੇ ਹਰਬਲ ਗਾਰਡਨਿੰਗ, ਇਵਨ ਕਿਚਨ ਗਾਰਡਨ ਕੀਤੀ ਜਾ ਸਕਦੀ ਹੈ
1: ਜੀ,
0: ਔਰ ਇਹ ਬਹੁਤ ਅੱਛਾ ਕੰਸੈਪਟ ਹੈ। ਇਹਦੇ ਲਈ ਸਾਨੂੰ ਆ ਜਿਹੜੇ ਆਇਲ ਵਾਲੇ ਡਰੰਮ ਹੈਗੇ ਆ ਨਾ, 200 ਲੀਟਰ ਵਾਲੇ,
1: ਜੀ ਜੀ ਜੀ,
0: ਇਹਨਾਂ ਨੂੰ ਕਟਵਾ ਕੇ ਅਸੀਂ ਆਪਣੀ ਛੱਤ ਤੇ ਰੱਖ ਸਕਦੇ ਹਾਂ, ਸਟੈਂਡ ਬਣਾ ਕੇ ਉਹਨਾਂ ਦੇ ਉੱਤੇ ਰੱਖ ਸਕਦੇ ਹਾਂ। ਆੜਾ ਤਿਰਛਾ ਵੀ ਕੱਟੇ ਜਾਂਦੇ ਆ, ਸੈਂਟਰ ਵਿੱਚੋਂ ਵੀ ਕੱਟੇ ਜਾਂਦੇ ਆ, ਤੇ ਉਹਦੇ ਵਿੱਚ ਵੱਡੇ ਪਲਾਂਟ ਵੀ ਜਿਹੜੇ ਹੈ
1: ਅਸੀਂ ਲਗਾ
0: ਉਹ ਸਕਸੈਸ ਹੋ ਜਾਂਦੇ ਆ। ਮਰਿੰਗਾ ਵਗੈਰਾ ਲਗਾਇਆ ਜਾ ਸਕਦਾ, ਮਰਿੰਗਾ, ਅਮਰੂਦ, ਘਰ ਦੀ ਲੋੜ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅਸੀਂ ਆਪਣੀ ਟੈਰਿਸ ਤੇ ਉਗਾ ਸਕਦੇ ਹਾਂ। ਉਹਦੇ ਨਾਲ ਸਾਨੂੰ ਹੋਰ ਵੀ ਸੋਨੇ ਤੇ ਸੁਹਾਗਾ ਕਿ ਅਸੀਂ ਜ਼ਹਿਰੀਲੀਆਂ ਚੀਜ਼ਾਂ ਨਹੀਂ ਖਾਵਾਂਗੇ ਤਾਂ ਸਾਡੀਆਂ ਸਿਹਤਾਂ ਠੀਕ ਰਹਿਣਗੀਆਂ।
1: ਬਿਲਕੁਲ ਜੀ, ਬਿਲਕੁਲ। ਯਾਨੀ ਕਿ ਅਸੀਂ ਆਪਣੀ ਟੈਰਿਸ ਦੇ ਉੱਤੇ ਇੱਕ ਹਰਬਲ ਗਾਰਡਨ ਜਿਹੜਾ ਆ ਉਹ ਬਣਾ ਸਕਦੇ ਹਾਂ, ਬਸ ਐਫਰਟ ਜਿਹੜੇ ਆ ਉਹ ਕਰਨੇ ਪੈਣਗੇ,
0: ਕਰਨੇ ਪੈਣੇ
1: ਜੀ। ਸਰ, ਲਾਸਟ ਬਟ ਨਾਟ ਲੀਸਟ, ਤੁਸੀਂ ਸਾਡੇ ਲਿਸਨਰਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੁਦਰਤ, ਔਸ਼ਧੀ ਪੌਦੇ ਅਤੇ ਰਵਾਇਤੀ ਗਿਆਨ ਨੂੰ ਅਪਣਾ ਸਕਣ?
0: ਮੈਂ ਆਪਣੇ ਸਰੋਤਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਸਾਰਿਆਂ ਤੋਂ ਪਹਿਲਾਂ ਯੰਗ ਪੀੜ੍ਹੀ ਨੂੰ ਕਹਾਂਗਾ ਆਪਣੇ ਸਿਆਣਿਆਂ ਕੋਲ, ਆਪਣੇ ਵੱਡਿਆਂ ਕੋਲ ਬਹਿ ਕੇ ਜੜੀ ਬੂਟੀਆਂ ਦਾ ਗਿਆਨ ਜਿੱਥੋਂ ਵੀ ਮਿਲਦਾ ਉੱਥੋਂ ਹਾਸਲ ਕਰਨ। ਪਹਿਲਾਂ ਨੌਲੇਜ ਹੋਣਾ ਜ਼ਰੂਰੀ ਹੈ, ਅਤੇ ਜਦੋਂ ਨੌਲੇਜ ਹੋ ਜਾਏਗਾ ਕਿ ਇਹ ਚੀਜ਼ ਲਾਭਦਾਇਕ ਹੈ, ਫਿਰ ਅਸੀਂ ਉਗਾਵਾਂਗੇ। ਉਗਾਉਣ ਲਈ ਵੀ ਸਾਡੇ ਕੋਲ ਸਾਧਨ ਮਿਲ ਜਾਣਗੇ, ਅਸੀਂ ਟੈਰਿਸ 'ਤੇ ਉਗਾਵਾਂਗੇ, ਜਿੱਥੇ ਵੀ ਲਾਗੇ ਜਗ੍ਹਾ ਮਿਲਦੀ ਹੈ। ਹੁਣ ਮੇਰੇ ਕੋਲ ਆ ਕੇ ਤੁਸੀਂ ਸੂਰਿਆ ਇਨਕਲੇਵ ਦੇਖੋ
1: ਜੀ,
0: ਕਿ ਮੈਂ ਸੜਕ ਦੇ ਡਿਵਾਈਡਰ ਜਿਹੜੇ ਹੈ ਉਹਨਾਂ ਨੂੰ ਵੀ ਹਰਬਲ ਕੀਤਾ ਹੈ।
1: ਅਰੇ ਵਾਹ,
0: ਮੈਂ ਇਕੱਲੇ ਨੇ ਨਹੀਂ ਕੀਤਾ ਹੈ, ਮੈਂ ਸਮਾਜ ਦੇ ਸਾਰੇ ਬੰਦੇ ਹੋਰ ਵੀ ਜੁੜੇ ਹੈ ਨਾਲ, ਜਿਹਨਾਂ ਨੇ ਆਪਣੇ ਆਪਣੇ ਘਰ ਦੇ ਮੂਹਰੇ ਉਹ ਪਲਾਂਟਸ ਲਗਾਏ ਜਿਹੜੇ ਸਮਾਜ ਲਈ ਜ਼ਰੂਰੀ ਹੈ। ਜਿਹਨੂੰ ਲੋੜ ਪੈਂਦੀ ਹੈ ਉਹ ਉਹਨਾਂ ਜੜੀ ਬੂਟੀਆਂ ਨੂੰ ਵੀ ਲੈ ਲੈਂਦਾ ਤੇ ਨਾਲ ਉਹਦੇ ਪੌਦੇ ਵੀ ਪੱਟ ਕੇ ਲੈ ਜਾਂਦਾ, ਜਾਂ ਅਸੀਂ ਪੌਦੇ ਤਿਆਰ ਕਰਕੇ ਰੱਖਦੇ ਹਾਂ ਫ੍ਰੀ ਦੇ ਵਿੱਚ, ਅਸੀਂ ਪੌਦੇ ਜਿਹੜੇ ਹੈ ਉਹਨਾਂ ਨੂੰ ਦਿੰਦੇ ਹਾਂ
1: ਜੀ,
0: ਜਿਹਦੇ ਨਾਲ ਇਹਦਾ ਹੋਰ ਵਾਧਾ ਹੋਵੇ, ਤੇ ਉਹਨਾਂ ਨੂੰ ਇਹ ਵੀ ਕਹਿੰਦੇ ਹਾਂ ਕਿ ਜਦੋਂ ਇਹ ਮਲਟੀਪਲਾਈ ਹੋਣਗੇ ਤਾਂ ਤੁਸੀਂ ਵੀ ਅੱਗੇ ਇਹ ਵੰਡਣੇ ਹੈ ਲੋਕਾਂ।
1: ਸਰ, ਅਗਰ ਕਿਸੇ ਨੂੰ ਇਹਨਾਂ ਔਸ਼ਧੀ ਪੌਦਿਆਂ ਦੇ ਜੇਕਰ ਚਾਹੀਦੇ ਹੋਣ, ਜਿਵੇਂ ਅਸੀਂ ਰੂਟਸ ਦੀ ਗੱਲ ਕਰੀਏ, ਤਾਂ ਉਹ ਤੁਹਾਡੇ ਕੋਲੋਂ ਲੈ ਸਕਦੇ ਨੇ?
0: ਹਾਂ, ਜਿਹੜੇ ਪੌਦੇ ਮਲਟੀਪਲਾਈ ਕੀਤੇ ਜਾ ਸਕਦੇ ਆ ਉਹ ਪੌਦੇ ਮੇਰੇ ਕੋਲ ਆ ਕੇ ਤੁਸੀਂ ਅਵੇਲ ਕਰ ਸਕਦੇ ਹੋ। ਸਿਰਫ ਸੀਜ਼ਨ ਹੋਣਾ ਚਾਹੀਦਾ, ਜਿੱਦਾਂ ਹੁਣ ਬਰਸਾਤ ਦਾ ਸੀਜ਼ਨ ਆ ਰਿਹਾ, ਇਸ ਵੇਲੇ ਤੁਸੀਂ ਪਲਾਂਟ ਜਿਹੜਾ ਪੱਟ ਕੇ ਲਿਜਾਓਗੇ, ਲਗਾਓਗੇ, ਉਹ ਲੱਗ ਜਾਏਗਾ।
1: ਬਿਲਕੁਲ, ਸਾਡੇ ਲਿਸਨਰਸ ਨੂੰ ਜ਼ਰੂਰ
0: ਮੇਰੇ ਕੋਲੋਂ ਫ੍ਰੀ ਆਫ ਕਾਸਟ ਜਿਹੜਾ ਆ ਕੇ ਅਵੇਲ ਕਰ ਸਕਦੇ
1: ਜੀ। ਸਾਡੇ ਲਿਸਨਰਸ ਨੂੰ ਜ਼ਰੂਰ ਦੱਸੋ ਕਿ ਜੇਕਰ ਉਹਨਾਂ ਨੂੰ ਇਹ ਔਸ਼ਧੀ ਪੌਦਿਆਂ ਦੀ ਜ਼ਰੂਰਤ ਹੈ ਔਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਗਾਰਡਨ ਦੇ ਵਿੱਚ ਇਹਨਾਂ ਨੂੰ ਲਗਾ ਸਕਦੇ ਨੇ, ਅਤੇ ਇਹ ਪਲਾਂਟਸ ਉਹ ਕਿੱਥੇ ਅਵੇਲੇਬਲ ਹੋਣਗੇ, ਇੱਕ ਵਾਰੀ ਆਪਣੇ ਆਪਣੀ ਜ਼ਿਹਨ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਜ਼ਰੂਰ ਸਾਡੇ ਲਿਸਨਰਸ ਨੂੰ ਦੱਸ ਦਿਓ।
0: ਇਸ ਤਰ੍ਹਾਂ ਕਿ ਜਿਸ ਕਿਸੇ ਨੂੰ ਵੀ ਕਿਸੇ ਵੀ ਔਸ਼ਧੀ ਪਲਾਂਟ ਦੀ ਲੋੜ ਹੈਗੀ ਹੈ ਉਹ ਮੇਰੇ ਕੰਟੈਕਟ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦਾ ਹੈ। ਮੇਰਾ ਨੰਬਰ ਮੈਂ ਹੁਣ ਰਿਪੀਟ ਕਰਦਾ, 7986069696 ਇਹ ਵਟਸਐਪ ਨੰਬਰ ਹੈ ਮੇਰਾ
1: ਜੀ।
0: ਇਹਦੇ ਤੇ ਆ ਕੇ 876 ਸੂਰਿਆ ਇਨਕਲੇਵ ਜਲੰਧਰ ਦੇ ਵਿੱਚ ਮੈਂ ਰਹਿੰਦਾ ਹਾਂ, ਮੇਰੇ ਨਾਲ ਮੇਲ ਕਰਕੇ ਮੇਰੇ ਕੋਲੋਂ ਪੌਦੇ ਫ੍ਰੀ ਆਫ ਕੋਸਟ ਲੈ ਸਕਦੇ ਹੈ
1: ਜੀ। ਸਰ, ਔਰ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਅੱਜ ਸਾਡੇ ਲਿਸਨਰਸ ਨੂੰ ਦਿੱਤੀ ਹੈ। ਉਮੀਦ ਕਰਦੀ ਹਾਂ ਕਿ ਯੰਗ ਜਨਰੇਸ਼ਨ ਔਰ ਬਾਕੀ ਲੋਕ ਜਿਹੜੇ ਕਿ ਪਲਾਂਟ ਲਵਰਸ ਨੇ ਉਹ ਤੁਹਾਡੇ ਕੋਲੋਂ ਇਹਨਾਂ ਪੌਦਿਆਂ ਨੂੰ ਲੈ ਕੇ ਜਾਣ ਔਰ ਇਸਦਾ ਪੂਰਾ ਦਾ ਪੂਰਾ ਫਾਇਦਾ ਉਠਾ ਸਕਣ। ਪ੍ਰੋਗਰਾਮ ਦੇ ਵਿੱਚ ਰੋਸ਼ਨ ਲਾਲ ਸ਼ਰਮਾ ਜੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ।
0: ਬਹੁਤ ਬਹੁਤ ਧੰਨਵਾਦ ਜੀ, ਮੁਰਲੀ ਵਾਲੇ ਦੀ ਜੈ
1: ਜੀ। ਅਤੇ ਇਹ ਸੀ ਸਾਡੇ ਨਾਲ ਰੋਸ਼ਨ ਲਾਲ ਸ਼ਰਮਾ ਜੀ, ਜਿਨ੍ਹਾਂ ਨੇ ਸਾਬਤ ਕੀਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੁਦਰਤ ਨਾਲ ਜੁੜ ਕੇ ਸਮਾਜ ਵਿੱਚ ਵੱਡਾ ਬਦਲਾਵ ਜਿਹੜਾ ਆ ਉਹ ਲੈ ਕੇ ਆਇਆ ਜਾ ਸਕਦਾ ਹੈ। ਅਤੇ ਆਓ ਅਸੀਂ ਵੀ ਆਪਣੇ ਆਲੇ ਦੁਆਲੇ ਔਸ਼ਧੀ ਪੌਦੇ ਲਗਾ ਕੇ ਉਹਨਾਂ ਦੀ ਮਹੱਤਵਤਾ, ਉਹਨਾਂ ਦੀ ਇੰਪੋਰਟੈਂਸ ਨੂੰ ਸਮਝਣ ਦਾ ਇੱਕ ਸੰਕਲਪ ਲਈਏ, ਕਿਉਂਕਿ ਤੰਦਰੁਸਤ ਜੀਵਨ ਦੀ ਸ਼ੁਰੂਆਤ ਕੁਦਰਤ ਨਾਲ ਜੁੜਨ 'ਤੇ ਹੀ ਹੁੰਦੀ ਹੈ। ਔਰ ਜਿਵੇਂ ਕਿ ਉਹਨਾਂ ਨੇ ਆਪਣਾ ਕੰਟੈਕਟ ਨੰਬਰ ਔਰ ਆਪਣਾ ਐਡਰੈਸ ਜਿਹੜਾ ਆ ਪ੍ਰੋਗਰਾਮ ਦੇ ਵਿੱਚ ਸ਼ੇਅਰ ਕੀਤਾ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਔਸ਼ਧੀ ਪੌਦੇ ਤੁਸੀਂ

ਲੈਣਾ ਚਾਹੁੰਦੇ ਹੋ, ਫਰੀ ਆਫ ਕੋਸਟ ਜਿਹੜੇ ਹੈ ਰੋਸ਼ਨ ਲਾਲ ਸ਼ਰਮਾ ਜੀ ਪ੍ਰੋਵਾਈਡ ਕਰਨਗੇ, ਜ਼ਰੂਰ ਕੋਂਟੈਕਟ ਕਰਨਾ ਔਰ ਜਾ ਕੇ ਇਹਨਾਂ ਔਸ਼ਧੀਆਂ ਨੂੰ ਆਪਣੇ ਘਰ ਦਾ ਹੀ ਇੱਕ ਫਸਟ ਏਡ ਬੋਕਸ ਜ਼ਰੂਰ ਬਣਾ ਲੈਣਾ। ਪ੍ਰੋਗਰਾਮ ਦੇ ਵਿੱਚ ਚਲੀਏ ਅੱਗੇ ਫਿਰ। ਗੁੱਡ ਮਾਰਨਿੰਗ ਜਿੰਦ ਦੇ ਇਸ ਖੂਬਸੂਰਤ ਸਿਲਸਿਲੇ ਦੇ ਵਿੱਚ ਅਸੀਂ ਹੁਣੇ ਹੁਣੇ ਹਰਬਲ ਗਾਰਡਨ ਦੀ ਗੱਲ ਕੀਤੀ ਹੈ ਔਰ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਉਹ ਹਾਸਲ ਕੀਤੀ ਹੈ। ਫਿਲਹਾਲ ਘੜੀ ਦੀ ਸੂਈ ਜਿਹੜੀ ਹੈ ਮੈਨੂੰ ਕਹਿ ਰਹੀ ਹੈ ਕਿ ਨਿਸ਼ਾ ਪਲੀਜ਼ ਇੱਕ ਗਾਣਾ ਹੋ ਜਾਏ। ਓਕੇ, ਜੋ ਇੱਕ ਗਾਣਾ ਜਿਹੜਾ ਹੋ ਜਾਂਦਾ ਫਿਰ ਹੋ ਗਿਆ ਬਿਲਕੁਲ ਤਿਆਰ ਹੈ ਜੀ। ਦਿਲ ਸੇ ਦਿਲ ਤੱਕ ਬਣੇ ਰਹੋ ਮੇਰੇ ਨਾਲ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ

0: ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਬੂਟ ਪਾਲਿਸ਼, ਤੇਲ ਮਾਲਿਸ਼, ਇੱਕ ਪੈਨ ਦੇ ਨਾਲ ਚਾਰ ਪੈਨ ਫ੍ਰੀ।
2: ਤਾਜ਼ੀ ਕਰੀ ਝੱਲੀ 5 ਰੁਪਈਏ।
3: ਵਾਜੋ ਫਿਰ ਰਾਮਾ ਮੰਡੀ ਤਲਨ ਉੱਚਾ ਕੋਟਲੀ ਮੂਸਾ ਤੋਂ ਦਮੇਲੀ ਰਾਹ ਜੱਟਾ ਬੜਾ ਪਿੰਡ ਤਲੇਤਾ ਗਲਾਇਆ ਫਲੋਰ ਆਪਣਾ ਸਮਰਾੜੀ ਵਾਲੇ। ਵਾਜੋ ਭੈਣ ਜੀ ਸਮਾਨ ਲੱਦੋ ਜੀ।
4: ਪਰ ਵੀਰੇ ਬਸ ਚੱਲਣੀ ਕਦੋਂ? ਮੇਰੇ ਨਾਲ ਗੱਲੀ ਪੈਣ ਨੂੰ ਵੀ ਕੋਈ ਨਾ।
5: ਉਹ ਫਿਕਰ ਨਾ ਕਰੋ ਜੀ, ਸਫ਼ਰ ਤੇ ਚੱਲੇ ਹੋ ਤਾਂ ਬਸ ਆਪਣਾ ਸਾਥੀ ਬਣਾ ਲਓ FM ਰੇਨਬੋ ਨੂੰ। ਟਾਈਮ ਕਿਦਾਂ ਲੰਘ ਜੂ ਪਤਾ ਵੀ ਨਾ ਚੱਲੂ। ਹੇਅਰ ਵੀ ਗੋ ਵਿਦ FM ਰੇਨਬੋ।

ਬਿਲਕੁਲ ਜੀ, ਦਿਲ ਸੇ ਦਿਲ ਤੱਕ 102.7 FM ਰੇਨਬੋ ਤੇ ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ। ਔਰ ਗੱਲਾਂ ਬਾਤਾਂ ਤਾਂ ਅਸੀਂ ਅੱਜ ਖੂਬ ਕੀਤੀਆਂ, ਲੇਕਿਨ ਮੈਂ ਕਿਹਾ ਤੁਸੀਂ ਕੰਮ 'ਤੇ ਚੱਲੇ ਸੀਗੇ, ਮੈਂ ਦੱਸ ਦੇਵਾਂ ਕਿ ਤੁਸੀਂ ਆਪਣਾ ਹੈਲਮੇਟ ਚੱਕਣਾ ਜਿਹੜਾ ਆ ਭੁੱਲ ਗਏ ਹੋ, ਅਤੇ ਉਹਨੂੰ ਚੱਕ ਲਓ, ਲਗਾਓ ਬ੍ਰੇਕ ਬ੍ਰੇਕ ਬ੍ਰੇਕ ਬ੍ਰੇਕ ਬ੍ਰੇਕ ਬ੍ਰੇਕ ਲਗਾਓ, ਬੈਗ ਗੇਅਰ ਪਾਓ। ਹਾਂ ਹਾਂ ਬੈਗ ਗੇਅਰ ਪਾਓ। ਹਾਂ ਤੁਹਾਡੀ ਮੈਡਮ ਨਾ ਬਾਹਰ ਗੇਟ 'ਤੇ ਖੜ੍ਹੇ ਸੀਗੇ, ਲੈ ਕੇ ਉਹਨੂੰ। ਹਾਂ ਜੀ ਬਿਲਕੁਲ, ਪਿੱਛੇ ਕਰੋ ਆਪਣੇ ਟੂ ਵੀਲਰ ਨੂੰ, ਚੱਕੋ ਫੜੋ। ਦੇਖਿਆ ਆਵਾਜ਼ ਪੈਂਦੀ ਪਈ ਸੀਗੀ, ਮੈਂ ਕਿਹਾ ਲੈ ਜਾਓ। ਦੇਖਿਆ ਭੁੱਲਿਆ ਨਾ ਕਰੋ ਬਈ, ਇੰਨੀਆਂ ਜ਼ਰੂਰੀ ਚੀਜ਼ਾਂ ਨੇ, ਭੁੱਲਦੇ ਕਿਉਂ ਆਏ? ਤਾਂ ਸਾਡੀ ਸੁਰੱਖਿਆ ਦਾ ਸਭ ਤੋਂ ਵੱਡਾ ਵਾਲਾ ਸਾਡਾ ਬੋਡੀ ਗਾਰਡ ਹੈ, ਤੁਹਾਨੂੰ ਨਾਲ ਜ਼ਰੂਰ ਜ਼ਰੂਰ ਜ਼ਰੂਰ ਲੈ ਕੇ ਜਾਇਆ ਕਰੋ। ਬਾਕੀ ਗਰਮੀ ਨੇ ਆਪਣੇ ਮਿਜ਼ਾਜ ਜਿਹੜੇ ਆ ਨਾ ਉਹ ਤੱਤੇ ਰੱਖੇ ਹੋਏ ਨੇ, ਗਰਮਾ ਗਰਮ ਹੀ ਰੱਖੇ ਹੋਏ। ਗਰਮੀ ਆਪਣੇ ਉੱਦਾਂ ਦੇ ਲੈਵਲ 'ਤੇ ਹੈ ਕਿ ਹਾਏ ਰੱਬਾ ਪਾਣੀ ਦੀ ਪਿਆਸ, ਹਾਏ ਰੱਬਾ ਪਾਣੀ ਦੀ ਪਿਆਸ। ਲੇਕਿਨ ਪਾਣੀ ਦੀ ਪਿਆਸ ਨੂੰ ਸ਼ਾਂਤ ਕੌਣ ਕਰ ਰਿਹਾ? ਹਾਂ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਪਾਣੀ ਦੀ ਪਿਆਸ ਨੂੰ ਸ਼ਾਂਤ ਕਰਨ ਦੇ ਲਈ ਛਬੀਲਾਂ ਲੱਗੀਆਂ ਜਿਹੜੀਆਂ ਜ਼ਰੂਰ ਮਿਲ ਰਹੀਆਂ ਨੇ। ਅਤੇ ਕੋਸ਼ਿਸ਼ ਕਰੋ ਕਿ ਜਿੰਨੀਆਂ ਵੀ ਛਬੀਲਾਂ ਜਿਹੜੀਆਂ ਲੱਗ ਰਹੀਆਂ ਨੇ ਜਾਂ ਲਗਾਉਣ ਵਾਲੇ ਨੇ, ਸਟੀਲ ਦੇ ਗਲਾਸਿਸ ਦੀ ਵਰਤੋਂ ਕਰੋ, ਤਾਂ ਕਿ ਅਸੀਂ ਇਨਵਾਇਰਮੈਂਟ ਨੂੰ ਵੀ ਹੈਲਦੀ ਬਣਾਉਣ ਦੇ ਵਿੱਚ ਇੱਕ ਯੋਗਦਾਨ ਪਾ ਸਕੀਏ। ਕੋਸ਼ਿਸ਼ ਕਰੋ ਕਿ ਸਟੀਲ ਦੇ ਗਲਾਸ ਜਿਹੜੇ ਆ ਉਹਨਾਂ ਦੇ ਵਿੱਚ ਹੀ ਛਬੀਲ ਜਿਹੜੀ ਅਪਲਾਈ ਜਾਏ। ਪਿਆਸ ਦੀ ਸ਼ਾਂਤੀ ਜਿਹੜੀ ਹੈ ਨਾ ਉਹ ਸਟੀਲ ਦੇ ਗਲਾਸ ਪੀ ਕੇ ਹੀ ਹੁੰਦੀ ਆ, ਸਹੀ ਕਿਹਾ ਨਾ? ਬਿਲਕੁਲ ਜੀ ਬਿਲਕੁਲ। ਔਰ ਅੱਗੇ ਚਲੀਏ, ਤਾਂ ਤੁਸੀਂ ਹੁਣ ਪਹੁੰਚ ਗਏ ਆਪਣੇ ਰਸਤੇ ਦੇ ਉੱਤੇ, ਸਿਗਨਲ ਜਿਹੜੇ ਆ ਨਾ ਉਹ ਬਿਲਕੁਲ ਨਹੀਂ ਤੋੜਨੇ। ਹਾਂ ਮੈਂ ਦੇਖਿਆ ਸੀਗਾ ਕੱਲ੍ਹ ਵੀ ਜਦੋਂ ਮੈਂ ਅੱਜ ਤਾਂ ਨਹੀਂ, ਮੈਂ ਕਹਾਂਗੀ ਕਿ ਅੱਜ ਤਾਂ ਮੈਂ ਬਿਲਕੁਲ ਥੋੜ੍ਹੀ ਸ਼ਾਂਤ ਜਿਹੇ ਟਾਈਮ ਦੇ ਵਿੱਚ ਆਈ ਸੀਗੀ, ਕੋਈ ਖਾਸ ਟ੍ਰੈਫਿਕ ਨਹੀਂ ਹੁੰਦਾ ਹਾਲੀ ਮੋਰਨਿੰਗ ਇੰਨਾ, ਲੇਕਿਨ ਮੈਂ ਕੱਲ੍ਹ ਜਦੋਂ ਗਈ ਸੀ ਨਾ ਮਾਰਕੀਟ, ਅਤੇ ਮੈਂ ਦੇਖਿਆ ਮਤਲਬ ਉਹ ਮੁੰਡੇ ਨੇ ਸ਼ੂ ਕਰਕੇ ਕੱਢ ਲਿਆ ਮੇਰੇ ਅੱਗਿਓਂ ਟੂ ਵੀਲਰ ਆਪਣਾ, ਕਮਾਲ ਹੋ ਗਈ ਨਾ, ਸ਼ੂ ਕਰਕੇ ਕਿਉਂ ਕੱਢਿਆ? ਰੈੱਡ ਲਾਈਟ ਹੋਈ ਦੀ ਹੈ, ਅਤੇ ਉੱਧਰੋਂ ਜਿਹਨਾਂ ਦੀ ਹਰੀ ਲਾਈਟ ਹੋਈ ਉਹ ਤਾਂ ਆਪਣੀ ਰਫਤਾਰ ਨਾਲ ਹੀ ਆਉਣਗੇ ਨਾ, ਉਹਨਾਂ ਨੂੰ ਥੋੜ੍ਹਾ ਪਤਾ ਕਿ ਜਿਹਦੀ ਰੈੱਡ ਲਾਈਟ ਦੇ ਉੱਤੇ ਸਿਗਨਲ ਦੇ ਉੱਤੇ ਕੋਈ ਖੜ੍ਹਾ, ਉਹਨੇ ਸ਼ੂ ਕਰਕੇ ਨਿਕਲ ਜਾਣਾ। ਨਾ ਕਰਿਆ ਕਰੋ ਇੱਦਾਂ ਦੇ ਕੰਮ, ਨਾ ਕਰਿਆ ਕਰੋ। ਯੰਗ ਜਨਰੇਸ਼ਨ ਜਿੰਨੀ ਵੀ ਸਾਡੀ ਹੈ ਨਾ, ਰੈਸ਼ ਡਰਾਈਵਿੰਗ ਉਹਨਾਂ ਨੂੰ ਹੁੰਦਾ, ਬਸ ਅਸੀਂ ਸ਼ੂ ਕਰਕੇ ਪਹੁੰਚ ਜਾਈਏ ਆਪਣੀ ਮੰਜ਼ਿਲ। ਅਰੇ ਨਹੀਂ, ਸ਼ੂ ਕਰਕੇ ਪਹੁੰਚਣ ਨਾਲੋਂ ਬਿਹਤਰ ਹੈ ਕਿ ਹੌਲੀ ਹੌਲੀ ਰਫਤਾਰ ਰਫਤਾਰ ਆਪਣੀ ਰਫਤਾਰ ਨੂੰ ਵਧਾਓ, ਤਾਂ ਕਿ ਤੁਹਾਡੇ ਇਸ ਸ਼ੂ ਕਰਕੇ ਨਿਕਲਣ ਦੇ ਚੱਕਰ ਦੇ ਵਿੱਚ ਨਾ ਕਿਸੇ ਹੋਰ ਦਾ ਵੀ ਨੁਕਸਾਨ ਨਾ ਹੋ। ਸੋ ਦਿਲ ਦੇ ਦਿਲ ਤੱਕ ਇਨਫੋਰਮੇਸ਼ਨ ਜਿਹੜੀ ਹੈ ਇਸੇ ਤਰ੍ਹਾਂ ਚੱਲਦੀ ਹੀ ਰਹੇਗੀ, ਚੱਲਦੀ ਹੀ ਰਹੇਗੀ। ਰੋਜ਼ ਸੁਣਦੇ ਰਹੋ ਤੁਸੀਂ, ਰੋਜ਼ ਸੁਣਦੇ ਹੋ ਨਾ, ਸੁਣਦੇ ਰਿਹਾ ਕਰੋ ਰੋਜ਼ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ, 7:02 ਤੋਂ ਲੈ ਕੇ 8:30 ਤੱਕ ਗੁੱਡ ਮੋਰਨਿੰਗ ਜਲੰਧਰ ਦਾ ਇਹ ਸਾਥ ਹੁੰਦਾ ਹੈ। ਅਲੱਗ ਅਲੱਗ ਆਰਜੀਸ ਤੁਹਾਡੇ ਨਾਲ ਕਰਦੇ ਨੇ ਮੁਲਾਕਾਤ, ਡਿਫਰੈਂਟ ਡਿਫਰੈਂਟ ਇਨਫੋਰਮੇਸ਼ਨ, ਡਿਫਰੈਂਟ ਡਿਫਰੈਂਟ ਸਟਾਈਲ ਹੁੰਦਾ, ਤੁਹਾਨੂੰ ਸਾਰਿਆਂ ਦਾ ਸਟਾਈਲ, ਸਾਰਿਆਂ ਦਾ ਅੰਦਾਜ਼ ਬਹੁਤ ਪਸੰਦ ਹੈ। 9855101027 ਨੰਬਰ ਮੈਂ ਦੱਸ ਦਿੱਤਾ ਹੈ, ਇਸ ਨੰਬਰ 'ਤੇ ਤੁਸੀਂ ਮੈਸੇਜ ਕਰਕੇ ਮੈਨੂੰ ਦੱਸਣਾ ਕਿ ਅੱਜ ਦਾ ਇਹ ਸਿਲਸਿਲਾ ਤੁਹਾਨੂੰ ਕਿਹੋ ਜਿਹਾ ਲੱਗਿਆ। ਫਿਲਹਾਲ ਪ੍ਰੋਗਰਾਮ ਨੂੰ ਵਾਈਂਡ ਅਪ ਕਰ ਰਹੀ ਹਾਂ, ਜਾਣਾ ਕਿਤੇ ਨਹੀਂ ਹੈ, ਬਣੇ ਰਹਿਣਾ ਇਸੇ ਤਰ੍ਹਾਂ ਦਿਲ ਸੇ ਦਿਲ ਤੱਕ।

FM band 102.7 MHz ਤੇ ਆਕਾਸ਼ਵਾਣੀ ਰੇਨਬੋ ਦਾ ਜਲੰਧਰ ਕੇਂਦਰ ਹੈ। 8:30 ਹੋਣ ਜਾ ਰਹੇ ਨੇ। ਕੁਝ ਹੀ ਪਲਾਂ ਬਾਅਦ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖ਼ਬਰਾਂ ਸੁਣੋਗੇ।

नमस्कार, ये आकाशवाणी है। ਖਬਰਾਂ ਦੇ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਮਯੂਰਭੰਜ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਲਈ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਦੌਰੇ 'ਤੇ ਹੋਣਗੇ। ਓਡੀਸ਼ਾ ਵਿੱਚ ਉਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਉਹਨਾਂ ਦੇ 68ਵੇਂ ਜਨਮ ਦਿਨ 'ਤੇ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਿੰਡ ਵਿੱਚ ਮੁਲਾਕਾਤ ਕਰਨਗੇ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪਹਾੜਪੁਰ ਵਿੱਚ ਪਵਿੱਤਰ ਕੁਦਰਤੀ ਸਥਾਨ ਸੰਥਾਲੀ ਜਹਿਰਾ ਅਤੇ ਹੋ ਜਹਿਰਾ ਵਿਖੇ ਪੂਜਾ ਅਰਚਨਾ ਕਰਨਗੇ। ਉਹ ਹੁਨਰ ਕੇਂਦਰ ਅਤੇ ਪਹਾੜਪੁਰ ਸਕੂਲ ਦਾ ਵੀ ਦੌਰਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮਯੂਰਭੰਜ ਜ਼ਿਲ੍ਹੇ ਦੇ ਰਾਏ ਰੰਗਪੁਰ ਵਿੱਚ ਮੋਹਨ ਚਰਨ ਮਾਂਝੀ ਸਰਕਾਰ ਦੇ 2 ਸਾਲ ਪੂਰੇ ਹੋਣ ਸੰਬੰਧੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੌਰਾਨ ਉਹ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਊਰਜਾ, ਉਦਯੋਗਿਕ ਬੁਨਿਆਦੀ ਢਾਂਚੇ, ਸੜਕ ਸੰਪਰਕ, ਪੀਣ ਵਾਲੇ ਪਾਣੀ, ਸਿਹਤ, ਸਿੱਖਿਆ, ਸੈਰ ਸਪਾਟੇ ਅਤੇ ਸਿੰਜਾਈ ਨਾਲ ਸੰਬੰਧਿਤ ਨੇ। ਪੱਛਮੀ ਬੰਗਾਲ ਦੀ ਆਪਣੀ 2 ਦਿਨਾਂ ਫੇਰੀ ਦੌਰਾਨ ਪ੍ਰਧਾਨ ਮੰਤਰੀ ਹੁਗਲੀ ਜ਼ਿਲ੍ਹੇ ਦੇ ਤਰਕੇਸ਼ਵਰ ਵਿੱਚ ਪੱਛਮੀ ਬੰਗਾਲ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਹ ਰਾਜ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼੍ਰੀ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਵੀ ਜਾਰੀ ਕਰਨਗੇ। ਇਸ ਤਹਿਤ ਦੇਸ਼ ਦੇ 9,44,00,000 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,880 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਪਾਈ ਜਾਏਗੀ। ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਇਹ ਪ੍ਰੋਗਰਾਮ ਕੱਲ੍ਹ ਸਵੇਰੇ 6:30 ਵਜੇ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਸਾਦਗੀ, ਨਿਮਰਤਾ, ਹਿੰਮਤ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਹਨਾਂ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੇ ਪੂਰੇ ਦੇਸ਼ ਲਈ ਮਿਸਾਲੀ ਸੇਵਾ ਕੀਤੀ ਹੈ ਅਤੇ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਤੌਰ 'ਤੇ ਵਚਨਬੱਧ ਰਹੇ ਨੇ। ਉਹਨਾਂ ਕਿਹਾ ਕਿ ਦੇਸ਼ ਦੇ ਵਿਕਾਸ ਪ੍ਰਤੀ ਉਹਨਾਂ ਦਾ ਅਟੁੱਟ ਸਮਰਪਣ ਬਹੁਤ ਪ੍ਰੇਰਣਾਦਾਇਕ ਹੈ। ਸ਼੍ਰੀ ਮੋਦੀ ਨੇ ਰਾਸ਼ਟਰਪਤੀ ਮੁਰਮੂ ਦੇ ਲੰਮੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ ਨੂੰ 2026-27 ਦੇ ਕਾਰਜਕਾਲ ਲਈ ਵਿੱਤੀ ਐਕਸ਼ਨ ਟਾਸਕ ਫੋਰਸ

FATF ਦੇ ਉਪ ਪ੍ਰਧਾਨ ਵਜੋਂ ਚੁਣਿਆ ਗਿਆ। ਉਹ ਬਰਤਾਨੀਆ ਦੇ ਗਾਇਲਸ ਥੌਮਸਨ ਦੀ ਥਾਂ ਲੈਣਗੇ। ਸ਼੍ਰੀ ਅਗਰਵਾਲ ਇਸ ਸਮੇਂ ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ ਨੇ। ਉਹ FATF ਵਿੱਚ ਭਾਰਤੀ ਵਫਦ ਦੀ ਅਗਵਾਈ ਕਰ ਚੁੱਕੇ ਨੇ ਅਤੇ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਧਨ ਮੁਹੱਈਆ ਕਰਾਉਣ ਨਾਲ ਨਿਪਟਣ ਵਾਲੀ ਆਲਮੀ ਸੰਸਥਾ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਨੇ। ਉਹਨਾਂ ਦੀ ਨਿਯੁਕਤੀ ਸੰਬੰਧੀ ਫੈਸਲਾ 17 ਤੋਂ 19 ਜੂਨ ਤੱਕ ਹੋਈ ਟਾਸਕ ਫੋਰਸ ਦੀ ਪੂਰੀ ਮੀਟਿੰਗ ਵਿੱਚ ਲਿਆ ਗਿਆ। ਵਿਦੇਸ਼ ਮੰਤਰਾਲੇ ਨੇ ਸ਼੍ਰੀ ਅਗਰਵਾਲ ਦੀ ਚੋਣ ਨੂੰ ਭਾਰਤ ਲਈ ਇੱਕ ਵੱਡੀ ਜਿੱਤ ਦੱਸਿਆ ਹੈ। ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਨਿਯੁਕਤੀ ਦਹਿਸ਼ਤਗਰਦੀ ਲਈ ਰਕਮਾਂ ਮੁਹੱਈਆ ਕਰਾਉਣ ਅਤੇ ਗੈਰ ਕਾਨੂੰਨੀ ਵਿੱਤੀ ਨੈਟਵਰਕਾਂ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਟਾਸਕ ਫੋਰਸ ਵਿੱਚ ਭਾਰਤੀ ਵਫਦ ਦੇ ਸਾਬਕਾ ਮੁਖੀ ਵਜੋਂ ਉਹਨਾਂ ਦਾ ਤਜਰਬਾ ਸੰਗਠਨ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG ਪੁਨਰ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਇਹ ਅਭਿਆਸ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਮਿਆਰ ਦਾ ਮੁਲਾਂਕਣ ਕਰਨ ਲਈ ਕੀਤਾ ਜਾ ਰਿਹਾ ਹੈ। ਪ੍ਰੀਖਿਆ ਏਜੰਸੀ ਨੇ ਕਿਹਾ ਕਿ ਕੱਲ੍ਹ ਦੀ ਪੁਨਰ ਪ੍ਰੀਖਿਆ ਲਈ ਸਭ ਤਿਆਰੀਆਂ ਮੁਕੰਮਲ ਨੇ। ਇੱਕ ਬਿਆਨ ਵਿੱਚ NTA ਨੇ ਕਿਹਾ ਕਿ ਪੁਨਰ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ ਕਰਵਾਈ ਜਾਏਗੀ। ਇਸ ਵਿੱਚ 22,79,000 ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਪ੍ਰੀਖਿਆ ਏਜੰਸੀ ਨੇ ਕਿਹਾ ਕਿ ਸੁਤੰਤਰ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਬਹੁ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੁਪਰਵਾਈਜ਼ਰ, ਕੋਆਰਡੀਨੇਟਰ, ਪੁਲਿਸ ਅਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਡੁੱਬੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ 'ਤੇ ਵੀ ਸਵਾਲ ਉਠਾਏ ਨੇ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ VMohan ਦੀ ਬੈਂਚ ਨੇ ਕਿਹਾ ਕਿ ਬੈਂਕ ਟੈਕਸਦਾਤਾਵਾਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਪ੍ਰਭਾਵਸ਼ਾਲੀ ਵਸੂਲੀ ਉਪਾਅ ਲਾਗੂ ਨਹੀਂ ਕਰ ਰਹੇ। ਸਰਕਾਰੀ ਰਕਮਾਂ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਜਨਤਕ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਸੰਬੰਧਿਤ ਧਿਰਾਂ ਨੂੰ ਇੱਕ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਸਰਕਾਰੀ ਖੇਤਰ ਦੇ ਬੈਂਕਾਂ ਤੋਂ 1,537 ਕਰੋੜ ਰੁਪਏ ਦੇ ਕਰਜ਼ਿਆਂ ਦਾ ਸੰਪਤੀ ਮੁੜ ਨਿਰਮਾਣ ਕੰਪਨੀਆਂ ਰਾਹੀਂ ਸਿਰਫ 73.5 ਕਰੋੜ ਰੁਪਏ 'ਚ ਨਿਪਟਾਰਾ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ 'ਤੇ ਤੁਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਇਸ ਨੇ ਕਿਹਾ ਕਿ ਨਿਰਧਾਰਿਤ ਫੁੱਟਪਾਥਾਂ 'ਤੇ ਚੱਲਣ ਦਾ ਨਾਗਰਿਕ ਦਾ ਮੌਲਿਕ ਅਧਿਕਾਰ ਮੁੜ ਲੈ ਅਤੇ ਮੋਟਰ ਵਾਹਨ ਦੀ ਆਵਾਜਾਈ ਦੇ ਮੁਕਾਬਲੇ ਇਸ ਨੂੰ ਪਹਿਲ ਦਿੱਤੀ ਜਾਏਗੀ। ਇੱਕ ਮਹੱਤਵਪੂਰਨ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਇਹ ਅਧਿਕਾਰ ਧਾਰਾ 19 ਤਹਿਤ ਗਰੰਟੀਸ਼ੁਦਾ ਆਵਾਜਾਈ ਅਤੇ ਅਧਿਕਾਰ ਅਤੇ ਧਾਰਾ 21 ਜੀਵਨ ਅਤੇ ਆਜ਼ਾਦੀ ਦੇ ਅਧਿਕਾਰ ਸਮੇਤ ਹੋਰ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਸੁਪਰੀਮ ਕੋਰਟ ਨੇ ਫੈਸਲਾ ਇੱਕ ਦੁਖਦਾਈ ਮੋਟਰ ਦੁਰਘਟਨਾ ਮੁਆਵਜ਼ੇ ਸੰਬੰਧੀ ਮਾਮਲੇ ਵਿੱਚ ਸੁਣਾਇਆ ਹੈ। ਇਸ ਮਾਮਲੇ 'ਚ ਇੱਕ ਪਿਤਾ ਆਪਣੇ 5 ਸਾਲਾ ਬੇਟੇ ਨੂੰ ਸਕੂਲ ਜਾ ਰਿਹਾ ਸੀ ਕਿ ਹਾਦਸੇ 'ਚ ਬੱਚੇ ਦੀ ਮੌਤ ਹੋ ਗਈ। ਸਰਵੋੱਚ ਅਦਾਲਤ ਨੇ ਨਿਰਧਾਰਿਤ ਫੁੱਟਪਾਥਾਂ 'ਤੇ ਤੁਰਨ ਦੇ ਮੌਲਿਕ ਅਧਿਕਾਰ ਨੂੰ ਲਾਗੂ ਕਰਨ ਲਈ ਇੱਕ ਨੇਮਬੱਧ ਸੰਸਥਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਜ਼ਰਾਈਲ ਅਤੇ ਹਿਜ਼ਬੁੱਲਾ ਜੰਗਬੰਦੀ ਲਈ ਸਹਿਮਤ ਹੋ ਗਏ ਨੇ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਅਮਰੀਕਾ ਅਤੇ ਕਤਰ ਦੇ ਵਾਰਤਾਕਾਰਾਂ ਨੇ ਈਰਾਨ ਦੀ ਸਹਾਇਤਾ ਨਾਲ ਸਮਝੌਤੇ ਨੂੰ ਅੰਤਮ ਰੂਪ ਦੇ ਲਿਆ ਹੈ। ਹਾਲਾਂਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਦੌਰਾਨ ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਤਜਵੀਜ਼ਸ਼ੁਦਾ ਅਮਨ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਈਰਾਨੀ ਵਫਦ ਨੇ ਦੱਖਣੀ ਲੈਬਨਾਨ ਵਿੱਚ ਚੱਲ ਰਹੇ ਟਕਰਾਅ ਕਾਰਨ ਯਾਤਰਾ ਰੱਦ ਕਰ ਦਿੱਤੀ ਹੈ। ਈਰਾਨ ਨੇ ਕਿਹਾ ਕਿ ਲੈਬਨਾਨ ਵਿੱਚ ਲੜਾਈ ਬੰਦ ਹੋਣ ਤੋਂ ਬਾਅਦ ਹੀ ਗੱਲਬਾਤ ਅੱਗੇ ਵੱਧ ਸਕਦੀ ਹੈ। ਅਮਰੀਕੀ ਉਪ ਰਾਸ਼ਟਰਪਤੀ JD Vance ਨੇ ਵੀ ਸਵਿਟਜ਼ਰਲੈਂਡ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਦੁਪਹਿਰ ਬਾਅਦ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਗੋਡੇ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਆਖਰੀ ਮੈਚ ਲਈ ਟੀਮ ਵਿੱਚ ਵਾਪਸ ਆ ਗਏ ਨੇ। ਅਮਰੀਕਾ ਗਰੁੱਪ D ਦੇ ਇੱਕ ਮੈਚ ਵਿੱਚ ਆਸਟ੍ਰੇਲੀਆ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ। 2 ਮੈਚਾਂ ਵਿੱਚ 2 ਜਿੱਤਾਂ ਨਾਲ ਅਮਰੀਕਾ ਮੈਕਸੀਕੋ ਤੋਂ ਬਾਅਦ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਗਰੁੱਪ C ਦੇ ਇੱਕ ਮੈਚ ਵਿੱਚ ਮੋਰੋਕੋ ਨੇ ਸਕੋਟਲੈਂਡ ਨੂੰ 1-0 ਨਾਲ ਹਰਾ ਦਿੱਤਾ ਹੈ। ਅੱਜ ਦੇ ਹੋਰ ਮੈਚਾਂ ਵਿੱਚ ਹੈਤੀ ਦਾ ਬ੍ਰਾਜ਼ੀਲ ਨਾਲ, ਤੁਰਕੀ ਦਾ

ਪੈਰਾਗੁਏ ਨਾਲ ਅਤੇ ਨੀਦਰਲੈਂਡਸ ਦਾ ਸਵੀਡਨ ਨਾਲ ਮੁਕਾਬਲਾ ਹੋਏਗਾ। ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਬੀਤੀ ਰਾਤ ਦੋਹਾ ਡਾਇਮੰਡ ਲੀਗ ਫਾਈਨਲ ਵਿੱਚ ਚੌਥੇ ਸਥਾਨ 'ਤੇ ਰਹੇ ਨੇ। ਨੀਰਜ ਚੋਪੜਾ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 85.69 ਮੀਟਰ ਦਾ ਸਰਬੋਤਮ ਥਰੋਅ ਸੁੱਟਿਆ। ਸ੍ਰੀਲੰਕਾ ਦੇ ਰੁਮੇਸ਼ ਥੜੰਗਾ ਪਥੀਰਾਜਾ ਨੇ 88.68 ਮੀਟਰ ਦੇ ਥਰੋਅ ਨਾਲ ਖਿਤਾਬ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਮੱਧ ਮਹਾਰਾਸ਼ਟਰ, ਕੋਂਕਣ ਅਤੇ ਗੋਆ ਵਿੱਚ ਅੱਜ ਲੂ ਚੱਲਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਮਯੂਰਭੰਜ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਦੀ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ NEET UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਮੈਂ ਇੱਕ ਸੰਤੋਸ਼ ਹਰੀਆ ਸਤਮਾ ਗਾਹਰਸ ਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੱਡੀ ਟੱਪਾ। 9 ਵਜ ਰਹੇ ਨੇ, ਵੇਲਾ ਹੋ ਰਿਹਾ ਐਫਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਮਯੂਰਭੰਜ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਲਈ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ NEET UG ਮੁੱਖ ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ 'ਤੇ ਚੱਲਣ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਸੁਪਰੀਮ ਕੋਰਟ ਨੇ ਬੈਂਕਾਂ, ਸੰਪੱਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲੀਆਂ ਵਿਚਕਾਰ ਮਿਲੀ ਭੁਗਤ ਨੂੰ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੀ ਜਿਸਨੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਗਈ ਹੈ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿਖੇ ਖੇਡਿਆ ਜਾਏਗਾ। ਤੇ ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 ਮੈਗਾਹਰਟਜ਼ ਸੇ ਵੇਲਾ ਹੋ ਰਿਹਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ।

हां जी, कर रहे हो इंतजार किदा? हाँ हाँ मेरे ही, मैं अपनी गल करती पिया, मेरा इंतजार कर रहे थे। ਬਿਲਕੁਲ ਨਿਸ਼ਾ, ਇੱਕ ਵਾਰ ਫਿਰ ਤੋਂ ਤਿਆਰ ਹੋ ਗਈ ਹੈ ਤੁਹਾਡੇ ਨਾਲ ਘੋੜੇ ਦੌੜਾਉਣ ਵਾਸਤੇ, ਯਾਨੀ ਕਿ ਦਿਮਾਗ ਦੇ ਘੋੜੇ। ਹਾਂ ਹਾਂ ਬਿਲਕੁਲ ਜੀ, ਦਿਮਾਗ ਦੇ ਘੋੜੇ ਦੌੜਨਗੇ। ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ, ਔਰ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਤੁਸੀਂ ਮੇਰੇ ਨਾਲ ਕਰਨੀਆਂ ਨੇ ਖੂਬ ਸਾਰੀਆਂ ਗੱਲਾਂ, ਔਰ ਆਪਣੀਆਂ ਆਡੀਓ, ਵੀਡੀਓ ਔਰ ਟੈਕਸਟ ਮੈਸੇਜਸ ਜਿਹੜੇ ਹੈ ਉਹ ਮੇਰੇ ਤੱਕ ਪਹੁੰਚਾਉਣੇ ਨੇ। ਔਰ ਇਹ ਲਈ ਰਸਤਾ ਸੌਖਾ ਹੈ, ਨੰਬਰ ਸੇਵ ਕੀਤਾ ਹੋਣਾ ਤੁਸੀਂ, 9855101027। ਵੀਕੈਂਡ ਹੈ, ਯਾਨੀ ਕਿ ਵੀਕੈਂਡ ਯਾਨੀ ਕਿ ਸ਼ਨੀਵਾਰ ਹੈ, ਔਰ ਸ਼ਨੀਵਾਰ ਦੀ ਇਸ ਸਵੇਰ ਦੇ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਆਪਣਾ ਸੰਡੇ ਕਿਵੇਂ ਮਨਾਓਗੇ। ਠੀਕ ਹੈ, ਯਾਨੀ ਕਿ ਅੱਜ ਨਾ ਮੌਕਾ ਮਿਲ ਜਾਂਦਾ ਸ਼ਨੀਵਾਰ ਨੂੰ ਕਿ ਰਾਤੀ ਲੇਟ ਸੋਵਾਂਗੇ, ਸਵੇਰੇ ਲੇਟ ਉੱਠਾਂਗੇ। ਮਤਲਬ ਵੈਸੇ ਵੀ ਅੱਜ ਕੱਲ੍ਹ ਜਿਹੜੀ ਰੂਟੀਨ ਦੀ ਗੱਲ ਕਰੀਏ, ਲਾਈਫ ਸਟਾਈਲ ਦੀ ਗੱਲ ਕਰੀਏ, ਤਾਂ ਇੱਦਾਂ ਦੀ ਬਣ ਗਈ ਕਿ 11-12 ਵਜੇ ਤੋਂ ਪਹਿਲਾਂ ਘਰਾਂ ਦੇ ਵਿੱਚ ਆਵਾਜ਼ਾਂ ਆਉਂਦੀਆਂ ਹੀ ਰਹਿੰਦੀਆਂ, ਭਾਂਡੇ ਖੜਕਣ ਦੀਆਂ ਜਾਂ ਫਿਰ ਗੱਲਾਂ ਦੀਆਂ ਜਾਂ ਫਿਰ ਫੋਨ ਦੇ ਉੱਤੇ ਚਿੱਟ ਚੈਟ ਕਰਨ ਦੀਆਂ। ਤੁਹਾਡੇ ਘਰ ਇੱਦਾਂ ਹੁੰਦਾ? ਮੈਨੂੰ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਵਜੇ ਸੋ ਜਾਂਦੇ ਹੋ, ਔਰ ਅਗਰ ਤੁਸੀਂ ਸਹੀ ਟਾਈਮ 'ਤੇ ਸੋ ਜਾਂਦੇ ਹੋ ਨਾ, ਤਾਂ ਫਿਰ ਤੁਸੀਂ ਇੱਕ ਅੱਛੀ ਨੀਂਦ ਲੈ ਰਹੇ। ਜੇ ਸਹੀ ਟਾਈਮ 'ਤੇ ਨਹੀਂ ਸੋ ਰਹੇ ਨਾ, ਤਾਂ ਫਿਰ ਤੁਸੀਂ ਨਿੰਨੀ ਨਿੰਨੀ ਨਿੰਨੀ ਨਾ ਆਪਣੀ ਮਿੱਠੀ ਨਹੀਂ ਲੈ ਰਹੇ, ਕਿਉਂਕਿ ਨਿੰਨੀ ਜਿਹੜੀ ਹੈ ਨਾ ਇੰਨੀ ਜ਼ਿਆਦਾ ਮਿੱਠੀ ਹੁੰਦੀ ਹੈ ਨਾ, ਬਸ ਲੱਗਣ ਦੀ ਦੇਰ ਆ, ਆਉਣੀ ਚਾਹੀਦੀ ਆ, ਆਲੇ ਦੁਆਲੇ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ। ਚਲੋ, ਪੰਜਾਬੀ ਨੇ ਆਪਾਂ, ਔਰ ਪੰਜਾਬੀਆਂ ਦੀ ਆਦਤ ਹੈ ਹਰ ਚੀਜ਼ ਨੂੰ ਐਵੇਂ ਹੀ ਸੌਟ ਆਊਟ ਕਰ ਲਈਦਾ ਹੈ ਨਾ, ਐਵੇਂ ਹੀ ਇੱਦਾਂ ਬੈਠੇ ਬੈਠੇ ਹੀ ਸੌਟ ਆਊਟ ਕਰ ਲਈਦਾ। ਸੋ ਪ੍ਰੋਗਰਾਮ ਦੇ ਸਫ਼ਰ ਦਾ ਕਰਨੀ ਆ ਸ਼ੁਰੂਆਤ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ। ਲੇਕਿਨ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਤੁਸੀਂ ਮੈਨੂੰ ਮੈਸੇਜ ਕਰ ਦੇਣੇ ਨੇ 9855101027 'ਤੇ, ਯਾਨੀ ਕਿ 9855101027 'ਤੇ ਘੱਲਣੇ ਜੀ ਆਪਣੇ ਆਪਣੇ ਸੁਨੇਹੇ। ਬਸ ਸੁਨੇਹੇ ਉੱਥੇ ਬਹਿ ਕੇ ਘੱਲਿਓ ਜਿੱਥੇ ਸ਼ੋਰ ਸ਼ਰਾਬਾ ਨਾ ਹੋਵੇ, ਤਾਂ ਕਿ ਤੁਹਾਡੀ ਆਵਾਜ਼ ਬਾਕੀ ਸਾਰੇ ਸਰੋਤਿਆਂ ਤੱਕ ਬਿਲਕੁਲ ਸਹੀ ਤਰੀਕੇ ਨਾਲ ਜਾ ਸਕੇ।

0: ਉਹ ਆਦਤ ਹੋਵੇ, ਸੋਚ ਹੋਵੇ, ਵਿਚਾਰ ਹੋਵੇ ਜਾਂ ਹੋਵੇ ਕੋਈ ਰਿਸ਼ਤਾ। ਡੂੰਘੇ ਡੂੰਘੇ ਮੈਸੇਜ ਆਉਂਦੇ ਆ ਨਾ, ਡੂੰਘੇ ਮਤਲਬ ਇੱਦਾਂ ਨਹੀਂ ਕਿ ਇੱਦਾਂ ਦੇ ਡੂੰਘੇ ਨਹੀਂ ਕਿ ਤੁਸੀਂ ਵਿੱਚ ਚੁੱਭੀ ਮਾਰ ਕੇ ਤੈਰ ਸਕੋ, ਇੱਦਾਂ ਦੇ ਡੂੰਘੇ ਆਉਂਦੇ ਆ ਜਿਹਨਾਂ ਦੇ ਵਿੱਚ ਅਹਿਸਾਸ ਬੜੇ ਹੀ ਗਹਿਰੇ ਹੋਏ ਨੇ। ਅਗਲਾ ਮੈਸੇਜ ਹੈ ਜੀ, ਯੋਗ ਕੇਵਲ ਸਰੀਰ ਕੋ ਮੋੜਨੇ ਜਾਂ ਆਸਨ ਕਰਨੇ ਕਾ ਨਾਮ ਨਹੀਂ ਹੈ, ਇਹ ਮਨ, ਸਰੀਰ ਔਰ ਆਤਮਾ ਕੋ ਜੋੜਨੇ ਕੀ ਇੱਕ ਅਦਭੁਤ ਕਲਾ ਹੈ। ਸੋ ਇਹ ਮੈਸੇਜ ਹੈ ਸਾਡੇ ਕੋਲ ਰਘੁਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ ਔਰ ਅਲੀਜ਼ਾ ਨਯਾਬ ਔਰ ਲੱਡੂ। ਅਗਲਾ ਮੈਸੇਜ ਅਸੀਂ ਸੁਣਿਆ, ਕਿਹੜੇ ਦੋਸਤ ਨੇ ਘੱਲਿਆ ਜੇ ਔਰ ਕੀ ਕਹਿਣਾ ਚਾਹ ਰਹੇ ਨੇ?
1: ਪ੍ਰੋਗਰਾਮ ਤੇਰਾ ਆਪਣਾ ਪੰਜਾਬੀ, ਆਸ਼ਾ ਡੀ ਪਟਿਆ ਰਾਣੀ, ਨਿਸ਼ਾ ਜੀ ਆਏ ਆ
0: ਜੀ,
1: ਤਮਾਮ ਦੋਸਤਾਂ ਨੂੰ, ਸਾਡੀ ਛੋਟੀ ਭੈਣ ਕਿਰਨ ਰੋਲਾ ਜੀ ਉਹਨਾਂ ਨੂੰ ਤੇ ਨਿਸ਼ਾ ਮੈਡਮ, ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ।
1: ਸੋ ਅੱਜ ਲਾਸਟ ਸੈਟਰਡੇ ਲੈ ਕੇ ਸਾਡੇ ਉਦਰ ਚੰਦਰ ਜੀ ਵੀ ਪਹੁੰਚ ਰਹੇ ਆ, ਉਹ ਥੋੜਾ ਰੁਕ ਗਿਆ, ਉਹ ਗੱਡੀ ਤੇਲ ਪਾਉਣਾ ਸੀ ਔਰ ਤਾਰਾਂ ਦੀ ਹਵਾ ਚੈੱਕ ਕਰਾਉਣੀ ਸੀ, ਪਰ ਜਲਦੀ ਪਹੁੰਚ ਰਹੇ ਆ।
0: ਓਕੇ,
1: ਸੋ ਮੈਂ ਆਪਣੇ ਅਜ਼ੀਜ਼ ਦੋਸਤ ਡਾਕਟਰ ਮਨਜੀਤ ਸਿੰਘ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਇਸ ਪ੍ਰੋਗਰਾਮ ਜ਼ਰੂਰ ਸ਼ਾਮਿਲ ਹੋਣ। ਨਿਸ਼ਾ ਜੀ, ਇੱਕ ਵਾਰ ਚਾਈਨਾ ਦੀ ਫੁੱਟਬਾਲ ਦੀ ਟੀਮ 3 ਰੋਜ਼ਾ ਮੈਚ ਖੇਡਣ ਇੰਡੀਆ ਆਈ ਸੀ
0: ਜੀ,
1: ਬੰਬੇ ਮੈਚ ਹੋਇਆ ਤੇ ਪਹਿਲਾ ਮੈਚ 2 ਦੇ ਮੁਕਾਬਲੇ 3 ਗੋਲ ਕਰਕੇ ਇੰਡੀਆ ਨੇ ਜਿੱਤ ਲਿਆ ਸੀ। ਉਸ ਦੌਰਾਨ ਉਹਨਾਂ ਦੇ ਗੋਲ ਕੀਤੇ ਸੱਟ ਲੱਗੀ, ਵਿਚਾਰੇ ਇੰਜਰਡ ਹੋ ਗਿਆ। ਉਹਨਾਂ ਦੇ ਕੋਲ 2 ਗੋਲ ਕੀ ਸਨ, ਦੂਸਰੇ ਮੈਚ ਦੇ ਪਹਿਲਾਂ ਹੀ ਉਹ ਵਿਚਾਰਾ ਬਿਮਾਰ ਹੋ ਗਿਆ, ਦੂਸਰਾ ਗੋਲ ਕੀ ਜਾਣੀ ਕਿ ਇੰਡੀਆ ਵਾਲਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੋਲ ਕੀ ਦੇਣੇ, ਪਰ ਉਹ ਕਹਿੰਦੇ ਕਿ ਨਹੀਂ, ਉਹ ਤੁਹਾਡਾ ਹੀ ਗੋਲ ਕੀ ਹੋਏਗਾ। ਉਹ ਕਹਿੰਦੇ ਅਸੀਂ ਖੁਦ ਅਰੇਂਜ ਕਰਦੇ ਹਾਂ। ਤਲਾਸ਼ ਕਰਨੀ ਸ਼ੁਰੂ ਕੀਤੀ ਕਿ ਕਿੱਦਾਂ ਕੇ ਕਰ ਰਿਹਾ ਕਿ ਮੰਡੀ ਦੇ ਕੋਲ ਹੀ ਲੰਘ ਰਹੇ ਆ
0: ਜੀ,
1: ਉੱਥੇ ਟਰੱਕ ਤੇ ਖਰੂਜੇ ਲੋਡ ਕਰਦੇ ਸੀ, ਇੱਕ ਬੰਦਾ ਖਰੂਜੇ ਫੜ ਰਿਹਾ ਤੇ 3 ਬੰਦੇ ਉਹਦੇ ਵੱਲ ਸੁੱਟ ਰਹੇ ਸੀ। ਉਹਨੇ ਦੇਖਿਆ, ਉਹਨੇ ਕਿਹਾ ਵੀ ਇਹ ਗੋਲ ਕੀ ਸੈੱਟ ਹੈ ਸਾਡੇ ਲਈ। ਉਹਨਾਂ ਗੱਲਬਾਤ ਕੀਤੀ, ਉਹ ਕਹਿੰਦਾ ਮੈਂ ਕਦੇ ਫੁੱਟਬਾਲ ਨਹੀਂ ਖੇਡਿਆ। ਉਹ ਕਹਿੰਦੇ ਗੱਲ ਹੀ ਕੋਈ ਨੀ, ਸਮਝੇ ਬਹੁਤ ਹੀ ਆ, 3 ਜਾਣੇ ਤੇਰੇ ਮਲ ਸੁੱਟਦੇ ਆ ਤਾਂ ਉੱਥੇ ਦੇਖੋ ਬਾਲ ਹੋਣਾ। ਮੰਨ ਗਿਆ, ਚਲੋ ਜੀ, ਮੈਚ ਸ਼ੁਰੂ ਹੋਇਆ, ਮੈਚ ਸ਼ੁਰੂ ਹੋਇਆ ਤਾਂ ਇੰਡੀਆ ਵਾਲੇ ਨੇ ਦਾਬਾ ਪਾਇਆ, ਖਿੱਚ ਕੇ ਮਾਰੀ ਇੰਡੀਆ ਦੇ ਪਲੇਅਰ ਨੇ ਗੋਲਾਂ ਦੇ ਵਿੱਚ, ਉਹਨੇ ਲੱਭ ਕੇ ਬਾਲ ਫੜ ਲਿਆ, ਫੜ ਕੇ ਯਕਦਮ ਸਿੱਟਿਆ ਗੋਲਾਂ ਦੇ ਵਿੱਚ। ਦੂਜੀ ਵਾਰ ਫਿਰ ਉਹਨਾਂ ਇੰਡੀਆ ਵਾਲਿਆਂ ਨੇ ਹਿੱਟ ਮਾਰੀ ਗੋਲਾਂ 'ਚ, ਉਹਨੇ ਲੱਭ ਕੇ ਬਾਲ ਫੜ ਲਿਆ, ਫੜ ਕੇ ਤਾਂ ਗੋਲਾਂ ਦੇ ਵਿੱਚ। ਤੀਸਰੀ ਵਾਰ ਜਦੋਂ ਇਸ ਤਰ੍ਹਾਂ ਹੋਇਆ ਤੇ ਚਾਈਨਾ ਦੇ ਕੋਚ ਨੇ ਮੈਚ ਰੋਕ ਕੇ ਉਹਨੂੰ ਪੁੱਛਿਆ, ਤੂੰ ਇਹ ਕੀ ਕਰ ਰਿਹਾ
0: ਜੀ?
1: ਉਹ ਕਹਿੰਦਾ ਮੈਂ ਕੈਚ ਤਾਂ ਕਰ ਰਿਹਾ। ਉਹ ਕਹਿੰਦੇ ਤੁਸੀਂ ਗੋਲ ਨਹੀਂ ਕਦੇ ਸੁੱਟਣਾ? ਉਹ ਕਹਿੰਦਾ ਮੈਂ ਤਾਂ ਆਹੀ ਕੁਛ ਸਿੱਖਿਆ ਤੇ ਜਿਹੜੀ ਬਸ ਚੀਜ਼ ਫੜਨੀ ਆ ਉਹਨੂੰ ਆਪਣੇ ਟਿਕਾਣੇ ਤੇ ਸੁਣਾ।
0: ਬਿਲਕੁਲ ਜੀ, ਜਦੋਂ ਤੁਸੀਂ ਆਪਣੇ ਅਹਿਸਾਸ ਸਾਂਝੇ ਕਰਦੇ ਹੋ ਨਾ ਤੇ ਪਤਾ ਲੱਗ ਜਾਂਦਾ ਕਿ ਕਿੰਨੀ ਗਹਿਰਾਈ ਤੇ ਕਿੰਨੀ ਸ਼ਿੱਦਤ ਦੇ ਨਾਲ ਪ੍ਰੋਗਰਾਮ ਸੁਣਨੇ ਹੁੰਦੇ ਹੋ, ਔਰ ਨਾਲ ਦੇ ਨਾਲ ਨਾ ਜਿਹੜੀਆਂ ਚੀਜ਼ਾਂ, ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਸਾਂਝੀਆਂ ਕਰਦੇ ਹੋ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਤਜ਼ਰਬਾ ਜਿਹੜਾ ਹੈ ਉਹ ਛਿਪਿਆ ਹੁੰਦਾ, ਔਰ ਤਜ਼ਰਬਾ ਹੀ ਜਿਹੜਾ ਹੁੰਦਾ ਸਾਨੂੰ ਅਸਲੀ ਗਿਆਨ ਦੇ ਨਾਲ ਜਿਹੜਾ ਹੈ ਜੋੜ ਸਕਦਾ ਹੁੰਦਾ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਜੀ ਯਸ਼ਪਾਲ ਦਾ, ਜੰਮੂ ਕਸ਼ਮੀਰ, ਜੰਮੂ ਖੜਾ ਬੱਲੀ ਪਿੰਡ ਸਤਿਓਨੀ ਤੋਂ, ਹੈ ਨਾ। ਔਰ ਉਹਨਾਂ ਨੇ ਕਿਹਾ ਜੀ, ਖਾਲੀ ਪੇਟ ਕਭੀ ਚਾਏ ਨਾ ਪੀਏ, ਹਮੇਸ਼ਾ ਭੋਜਨ ਖੂਬ ਚਬਾ ਚਬਾ ਕਰ ਆਨੰਦ ਲੇ, ਖਾਣੇ ਕੇ ਸਮੇਂ ਪਾਣੀ ਕਭੀ ਨਾ ਪੀਏ, 30 ਮਿੰਟ ਪਹਿਲੇ ਜਾਂ ਬਾਅਦ ਮੇ ਹੀ ਪੀਏ। ਸਿਹਤ ਦਾ ਧਿਆਨ ਰੱਖਣ ਵਾਸਤੇ ਕਿਹਾ ਉਹਨਾਂ ਨੇ ਸਾਨੂੰ, ਹੈ ਨਾ, ਛੋਟੀ ਛੋਟੀ ਐਡਵਾਈਸ ਜਿਹੜੀ ਹੈ ਉਹ ਘੱਲੀ ਹੈ ਉਹਨਾਂ ਨੇ ਕਿ ਸੁਬਹਾ ਉੱਠ ਕਰ ਖਾਲੀ ਪੇਟ 2 ਗਿਲਾਸ ਗੁਨਗੁਨਾ ਪਾਣੀ ਪੀਣਾ, ਸੁਬਹਾ ਉੱਠ ਕਰ ਆਂਖੋਂ ਮੇਂ ਠੰਡਾ ਪਾਣੀ ਡਾਲਣਾ ਚਾਹੀਏ, ਦਿਨ ਮੇਂ 8-10 ਗਿਲਾਸ ਪਾਣੀ ਸਿਪ ਸਿਪ ਸਿਪ ਕਰਕੇ ਪੀਣੇ ਚਾਹੀਦੇ। ਪਰ ਇਹ ਸਾਰੀਆਂ ਚੀਜ਼ਾਂ ਨਾ ਜਦੋਂ ਅਸੀਂ ਸੁਣਦੇ ਹਾਂ ਅਸੀਂ ਕਹਿੰਦੇ ਹਾਂ ਅਸੀਂ ਇੱਦਾਂ ਕਰਾਂਗੇ ਨਾ, ਹੁਣ ਇੱਦਾਂ ਕਰਨਾ ਆ, ਹੈ ਨਾ। ਲੇਕਿਨ ਜਦੋਂ ਐਕਚੁਅਲੀ ਦੇ ਵਿੱਚ ਅਪਲਾਈ ਕਰਨ ਦੀ ਵਾਰੀ ਆਉਂਦੀ ਹੈ, ਯਾਨੀ ਕਿ ਇਹਨੂੰ ਆਪਣੇ ਉੱਤੇ ਲਾਗੂ ਕਰਨ ਦੀ ਵਾਰੀ ਆਉਂਦੀ ਹੈ ਨਾ, ਗੜਗੜ ਗੜਗੜ ਗੜਗੜ ਗੜਕਾ ਕਰਕੇ ਪਾਣੀ ਪੀ ਜਾਂਦੇ ਹਾਂ, ਖਾਲੀ ਪੇਟ ਚਾਹ ਤਾਂ ਮੈਂ ਕਹਿੰਦੀ ਹਾਂ ਜਦ ਤੱਕ ਪਹੁੰਚਣਾ ਨਾ ਜਾਵੇ ਬੈੱਡ ਟੀ ਅਤੇ ਫਿਰ ਰਿਲੈਕਸ ਜਾਂ ਮਹਿਸੂਸ ਨਹੀਂ ਕਰਦੇ। ਪੜ੍ਹਨੇ ਅਸੀਂ ਬਹੁਤ ਕੁਛ ਹਾਂ, ਲੇਕਿਨ ਪੜ੍ਹਨ ਦਾ ਫਾਇਦਾ ਉਦੋਂ ਆ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੇ ਉੱਤੇ ਲਾਗੂ ਕਰਾਂਗੇ, ਅਮਲ ਕਰਾਂਗੇ, ਹੈ ਨਾ। ਤਾਂ ਹੀ ਤਾਂ ਇਹ ਫਾਇਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਦਾ, ਨਹੀਂ ਤਾਂ ਫਿਰ ਸਕਰੋਲ ਤਾਂ ਰੀਲਾਂ ਵੀ ਹੋ ਹੀ ਸਕਦੀਆਂ ਨੇ ਨਾ ਜੀ। ਨਮਸਕਾਰ ਲਿਖ ਕੇ ਭੇਜਿਆ ਹੈ ਕਿਸੇ ਦੋਸਤ ਵੀਰ ਭੈਣ ਨੇ ਸਾਨੂੰ, ਔਰ ਅਗਲਾ ਮੈਸੇਜ ਸੁਣ ਲੈਂਦੇ ਹਾਂ ਜੀ, ਕੌਣ ਦੋਸਤ ਆਏ ਨੇ ਜਿਹਨਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ ਹੈ।

0: और मैसेज करने तो बाद रौनक लगाइया ने
1: ਤੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਵਾਣਾ ਜਿਹਾ ਸਰੋਤਾ ਉਹਦੇ ਚੰਦਰ ਸ਼ਨੀਵਾਰ ਦੀ ਨਮਸਕਾਰ ਆਖਦਾ ਹੈ ਸਵੀਕਾਰ ਕਰਿਆ ਜੀ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਨਿਸ਼ਾ ਬੇਟਾ ਜੀ ਆਏ ਹੋਏ ਨੇ ਜਿਨ੍ਹਾਂ ਨੇ ਵੰਦਨਾ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਭਜਨ ਸ਼ਬਦ ਸੁਣਾਏ ਤੇ ਨਾਲ ਉਹਨਾਂ ਦੀ ਵਿਆਖਿਆ ਵੀ ਕੀਤੀ ਤੇ ਗੁੱਡ ਮਾਰਨਿੰਗ ਲੰਦਰ ਵਿੱਚ ਖੁਸ਼ੀ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਸਾਰਿਆਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਵਾਸਤੇ ਮੈਂ ਵੀ ਹੱਸਦਾ ਹੋਇਆ ਸ਼ਨੀਵਾਰ ਲੈ ਕੇ ਤਾਂ ਹੀ ਤੇ ਆਉਂਦਾ ਹਾਂ।
0: ਅਰੇ ਵਾਹ,
1: ਜਵਾਨ ਮੁੰਡਾ ਕੋਠੇ ਤੇ ਬਨੇਰੇ ਨਾਲ ਢਾਸ ਲਾ ਕੇ ਖੜਾ ਸੀ। ਪਿਓ ਕੋਠੇ ਤੇ ਗਿਆ ਤੇ ਬੋਲਿਆ, ਓਏ ਕਾਕਾ ਜੀ ਉੱਪਰ ਕੀ ਕਰਦੇ ਪਏ ਹੋ, ਥੱਲੇ ਕੁੜੀ ਵਾਲੇ ਆਏ ਨੇ। ਕਾਕਾ ਜੀ ਬੋਲੇ, ਪਾਪਾ ਜੀ ਮੈਂ ਤੁਹਾਨੂੰ ਅੱਗੇ ਵੀ ਆਖਿਆ ਏ ਮੈਂ ਹਾਲੇ ਵਿਆਹ ਨਹੀਂ ਕਰਾਣਾ, ਮੈਨੂੰ ਆਪਣਾ ਕੰਮ ਕਾਰ ਸੈੱਟ ਕਰ ਲੈਣ ਦਿਓ। ਪਿਓ ਨੇ ਮੁੰਡੇ ਨੂੰ ਵਾਲਾਂ ਤੋਂ ਫੜਿਆ ਤੇ ਦੋ ਲਾਈਆਂ ਤੇ ਆਖਿਆ, ਉਹ ਜਿਨ੍ਹਾਂ ਦੀ ਕੁੜੀ ਨੂੰ ਛੇੜ ਕੇ ਆਇਆ ਨਾ ਉਹ ਆਏ ਨੇ। ਬੰਦਾ ਆਪਣੀ ਜਨਾਨੀ ਨੂੰ ਬੋਲਿਆ, ਕੀ ਹਰ ਵੇਲੇ ਮੇਰਾ ਮੇਰਾ ਮੇਰਾ ਕਰਦੀ ਰਹਿੰਦੀ ਏ, ਉਹ ਮੇਰੇ ਨਾਲੋਂ ਕਿਤੇ ਵੱਖਰੀ ਰਹਿੰਦੀ ਏ, ਇਸ ਵਾਸਤੇ ਸਾਡਾ ਸਾਡਾ ਆਖਿਆ ਕਰ, ਇਹਦੇ ਨਾਲ ਪਿਆਰ ਵੱਧਦਾ ਹੈਗਾ ਇਹ ਘਟਦਾ ਨਹੀਂ। ਅਗਲੇ ਹੀ ਦਿਨ ਪਤਨੀ ਮਹਾਰਾਣੀ ਟਰੰਕ ਖੋਲ ਕੇ ਕੋਈ ਲੱਭਦੀ ਪਈ ਸੀ, ਪਤੀ ਦੇਵ ਨੇ ਪੁੱਛ ਹੀ ਲਿਆ, ਮੈਂ ਕਿਹਾ ਜੀ ਕੀ ਲੱਭਦੇ ਪਏ ਹੋ? ਅੱਗੋਂ ਪਤਨੀ ਮਹਾਰਾਣੀ ਬੋਲੀ, ਜੀ ਸਾਡਾ ਪੇਟੀ ਕੋਟ, ਲੋ ਕਰ ਲੋ ਘਿਓ ਨੂੰ ਭਾਂਡਾ, ਮੇਰੀ ਸੱਸ ਵੀ ਬੜੀ ਗਜਬ ਦੀ ਸਾਇੰਟਿਸਟ ਹੈਗੀ ਜੇ, ਰੋਜ਼ ਫੁੱਟਣ ਵਾਲਾ ਬੰਬ ਮੇਰੇ ਹੀ ਵਾਲੇ ਕਰ ਛੱਡਿਆ ਸੋ। ਮੈਂ ਡਾਕਟਰ ਕੋਲ ਗਿਆ ਤੇ ਬੋਲਿਆ, ਡਾਕਟਰ ਸਾਹਿਬ ਜੀ ਮੇਰਾ ਕੰਨ ਬੜਾ ਦੁਖਦਾ ਹੈਗਾ ਜੀ। ਅੱਗੋਂ ਡਾਕਟਰ ਬੋਲਿਆ, ਕਿਸੇ ਕੰਨਾਂ ਵਾਲੇ ਡਾਕਟਰ ਨੂੰ ਵਹਾਓ ਜੀ। ਮੈਂ ਆਖਿਆ, ਡਾਕਟਰ ਓਏ ਹੱਦ ਹੀ ਕਰ ਦਿੱਤੀ ਆ, ਕੀ ਤੁਹਾਡੇ ਕੰਨ ਨਹੀਂ ਹੈਗੇ? ਸਹੇਲੀ ਨੇ ਆਪਣੇ ਕਾਲੇ ਰੰਗ ਵਾਲੇ ਸਹੇਲੇ ਨੂੰ ਪੁੱਛਿਆ, ਤੇਰਾ ਜਨਮ ਦਿਨ ਕਦੋਂ ਆਉਂਦਾ? ਅੱਗੋਂ ਸਹੇਲਾ ਬੋਲਿਆ, ਮੇਰਾ ਜਨਮ ਦਿਨ ਨਹੀਂ ਆਉਂਦਾ। ਸਹੇਲੀ ਪੁੱਛਦੀ, ਉਹ ਕਿਉਂ? ਕਿਉਂਕਿ ਮੈਂ ਰਾਤ ਨੂੰ ਜੰਮਿਆ ਸੀ। ਸਹੇਲੀ ਬੋਲੀ, ਅੱਛਾ ਫੇਰ ਤੇਰੀ ਜਨਮ ਰਾਤ ਆਉਂਦੀ ਹੋਣੀ ਏ, ਨਾਲੇ ਤੂੰ ਹੈਗਾ ਵੀ ਤੇ ਰਾਤ ਵਰਗਾ ਹੀ ਏ। ਔਰ ਮੈਂ ਸਾਰੀਆਂ ਭੈਣਾਂ ਸਮਾਨ ਲੇਡੀਜ਼ ਨੂੰ ਇੱਕ ਗੱਲ ਦੱਸਣ ਲੱਗਾ ਵਾ, ਬੜੇ ਧਿਆਨ ਨਾਲ ਤੇ ਕੰਨ ਖੋਲ ਕੇ ਸੁਣਿਆ ਜੇ, ਬੰਦਾ ਕੰਮ ਤੋਂ ਹਾਲੇ ਘਰ ਅੰਦਰ ਆਵੇ ਤੇ ਆਉਂਦਿਆਂ ਨਹੀਂ ਕਹਿਣਾ ਕਿ ਆਟਾ ਵੀ ਮੁੱਕਾ, ਘਿਓ ਵੀ ਮੁੱਕਾ, ਚੀਨੀ ਮੁੱਕੀ, ਦਾਲ ਵੀ ਮੁੱਕੀ, ਸ਼ੈਂਪੂ ਮੁੱਕਾ, ਸੁਰਖੀ ਮੁੱਕੀ, ਪਾਊਡਰ ਵੀ ਮੁੱਕਾ, ਤੇ ਸੁਣਦਿਆਂ ਬੰਦਾ ਵੀ ਆਖਦਾ ਏ ਲੈ ਫਿਰ ਮੈਂ ਵੀ ਮੁੱਕਾ। ਸਦਾ ਹੱਸਦੇ ਰਹੋ, ਹਮੇਸ਼ਾ ਖੁਸ਼ ਰਹੋ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਬਿਲਕੁਲ ਜੀ, ਤੁਹਾਡੇ ਮੈਸੇਜਸ ਦਾ ਇੰਤਜ਼ਾਰ ਤਾਂ ਦੇਖੋ ਸਾਰੇ ਕਰ ਰਹੇ ਹੁੰਦੇ ਨੇ, ਔਰ ਲਾਫਟਰ ਯਾਨੀ ਕਿ ਇਹਨੂੰ ਕਹਿ ਸਕਦੇ ਹਾਂ ਲਾਫਟਰ ਸੈਟਰਡੇ ਜਿਹੜਾ ਹੈ ਉਹ ਤੁਸੀਂ ਲੈ ਕੇ ਆਉਂਦੇ ਹੋ, ਛੋਟਾ ਜਿਹਾ ਸੈਗਮੈਂਟ ਤੁਹਾਡੇ ਵੱਲੋਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਂਦਾ, ਔਰ ਬਹੁਤ ਚੰਗਾ ਲੱਗਦਾ ਜਦੋਂ ਦੋਸਤ ਆਪਣੇ ਦਿਲ ਦੇ ਅਹਿਸਾਸ ਜਿਹੜੇ ਜਜ਼ਬਾਤ ਜਿਹੜੇ ਹੈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਨੇ। 9855101027 ਯਾਨੀ ਕਿ 9855101027 ਦਿਲ ਸੇ ਦਿਲ ਤੱਕ ਬਈ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਦੇ ਨਾਲ ਛੋਟੇ ਛੋਟੇ ਮਿਊਜ਼ੀਕਲ ਬ੍ਰੇਕ ਵੀ ਤਾਂ ਬਣਦੇ ਨੇ ਨਾ, ਅਤੇ ਫਿਰ ਮਿਊਜ਼ੀਕਲ ਬ੍ਰੇਕ ਜਿਹੜੇ ਹੈ ਉਹ ਕਹਿੰਦੇ ਨੇ ਕਿ ਸੋਹਣੇ ਸੋਹਣੇ ਗਾਣੇ ਹੋਣੇ ਚਾਹੀਦੇ ਨੇ। ਚਲੋ ਫਿਰ ਇੱਕ ਹੋਰ ਸੋਹਣਾ ਤਾਂ ਗਾਣਾ ਸੁਣ ਲੈਂਦੇ ਹਾਂ ਦਿਲ ਸੇ ਦਿਲ ਤੱਕ 102.7 FM ਰੇਨਬੋ ਦੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਬਿਲਕੁਲ ਜੀ ਬਿਲਕੁਲ, ਦਿਲ ਸੇ ਦਿਲ ਤੱਕ 102.7 FM ਰੇਨਬੋ ਤੇ ਤੁਸੀਂ ਬੈਠੇ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ, ਔਰ ਪ੍ਰੋਗਰਾਮ ਚੱਲ ਰਿਹਾ ਹੈ ਕੌਣ ਸਾ ਦਿਲ ਆਪਣਾ ਬੰਦਾ। ਸ਼ਾਮਿਲ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਸਕੀਏ। ਔਰ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਮੈਸੇਜ ਕਰ ਸਕਦੇ ਨੇ, ਔਰ 102.7 ਮੈਗਾਹਰਟਜ਼ ਦੇ

0: श्रोते भी मैसेज कर सकते ने। ਲੈ ਦੇ ਕੇ ਮੇਰਾ ਸਾਰਾ ਦਾ ਸਾਰਾ ਜਿਹੜਾ ਪਰਿਵਾਰ ਹੈ ਟੱਬਰ ਹੈ ਉਹ ਮੈਸੇਜ ਕਰ ਸਕਦਾ 9855101027 9855101027 ਜਿੰਨੀ ਦੇਰ ਤੱਕ ਤੁਹਾਡਾ ਮੈਸੇਜ ਆਉਂਦਾ ਮੈਂ ਸੁਣਾਵਾਂ ਅਗਲਾ ਮੈਸੇਜ ਸੁਣਾਵਾਂ ਕਿ ਪੜ੍ਹ ਕੇ ਸੁਣਾਵਾਂ ਹੈ ਨਾ। ਲਓ ਜੀ ਇਹ ਮੈਸੇਜ ਮੇਰੇ ਕੋਲ ਆਇਆ ਹੈ ਉਹ ਬਾਅਦ 'ਚੋਂ ਦੱਸਾਂਗੀ। ਹੈਪੀ ਹੋਲੀਡੇਜ਼ ਯਾਨੀ ਕਿ ਛੁੱਟੀਆਂ ਛੁੱਟੀਆਂ ਜੂਨ ਦੇ ਮਹੀਨੇ ਛੁੱਟੀਆਂ ਹੁੰਦੀਆਂ ਨਾ ਮਜ਼ਾ ਹੀ ਆ ਜਾਂਦਾ ਮੌਜਾਂ ਲੱਗ ਜਾਂਦੀਆਂ ਹੈ ਨਾ। ਅੱਗੇ ਮੈਸੇਜ ਨੂੰ ਮੈਂ ਪੜ੍ਹ ਦਿੰਦੀ ਹਾਂ ਜੀ। ਜਦ ਛੁੱਟੀਆਂ ਹੋਈਆਂ ਸੀ ਛੁੱਟੀਆਂ ਦੀ ਮੌਜਾਂ ਦੀ ਗੱਲ ਕੀਤੀ ਗਈ ਹੈ ਕਵਿਤਾ ਦੇ ਜ਼ਰੀਏ। ਜਦ ਛੁੱਟੀਆਂ ਹੋਈਆਂ ਸੀ ਮੌਜਾਂ ਹੀ ਮੌਜਾਂ ਹੋਈਆਂ ਸੀ, ਕਹਿ ਲਈਏ ਮੌਜਾਂ ਦੀਆਂ ਫੌਜਾਂ ਹੀ ਹੋਈਆਂ ਸੀ। ਕੁਝ ਹਫ਼ਤਿਆਂ ਤੋਂ ਗਰਮੀ ਕਿੰਨੀ ਜ਼ਿਆਦਾ ਹੋ ਗਈ ਸੀ ਯਾਰੋ, ਮੇਰੇ ਤਾਂ ਸ਼ੁੱਧ ਬੁੱਧ ਜਿਵੇਂ ਕਿਤੇ ਕਿਧਰੇ ਖੋ ਗਈ ਸੀ। ਛੁੱਟੀਆਂ ਵਿੱਚ ਸਕੂਲ ਨੇ ਵੀ ਬੂਹੇ ਬਾਰੀਆਂ ਢੋਏ ਸੀ। ਜਦ ਛੁੱਟੀਆਂ ਹੋਈਆਂ ਸੀ ਮੌਜਾਂ ਹੀ ਮੌਜਾਂ ਹੋਈਆਂ ਸੀ। ਦਾਦੀ ਮਾਂ ਨੇ ਆਖਿਆ ਸੀ ਘਰ ਅੰਦਰ ਹੀ ਰਹਿਣਾ ਹੈ, ਜੂਨ ਦੀ ਤੱਤੀ ਧੁੱਪ ਤੋਂ ਮੈਂ ਪਰਾਂ ਪਰਾਂ ਹੀ ਰਹਿਣਾ ਹੈ। ਤਿੰਨ ਵਾਰ ਮੀਂਹ ਨੇ ਕਣੀਆਂ ਦੀਆਂ ਬੂੰਦਾਂ ਪਰੋਈਆਂ ਸੀ। ਜਦ ਛੁੱਟੀਆਂ ਹੋਈਆਂ ਸੀ ਮੌਜਾਂ ਹੀ ਮੌਜਾਂ ਹੋਈਆਂ ਸੀ। ਛੁੱਟੀਆਂ ਦਾ ਕੰਮ ਅਧੂਰਾ ਛੱਡ ਕੇ ਮੈਂ ਨਾਨਕੇ ਗਿਆ ਸੀ ਮੰਮੀ ਜੀ ਨਾਲ ਬੱਸ ਵਿੱਚ ਚੜ੍ਹ ਕੇ ਮੈਂ ਨਾਨਕੇ ਗਿਆ ਸੀ। ਮੈਂ ਵੇਖਿਆ ਨਾਨੀ ਅਤੇ ਮਾਮੀ ਗਲੀ ਵਿੱਚ ਖਲੋਈਆਂ ਸੀ। ਜਦ ਛੁੱਟੀਆਂ ਹੋਈਆਂ ਸੀ ਮੌਜਾਂ ਹੀ ਮੌਜਾਂ ਹੋਈਆਂ ਸੀ। ਸਾਨੂੰ ਜਦ ਛੁੱਟੀਆਂ ਨੇ ਫਿਰ ਹੋਮਵਰਕ ਦੀ ਲੋੜ ਕਿਉਂ ਹੈ ਵਧੇਰੇ ਕੰਮ ਦੇ ਦੇਣ ਦੀ ਅਧਿਆਪਕਾਂ ਵਿੱਚ ਹੋੜ ਕਿਉਂ ਹੈ। ਛੁੱਟੀਆਂ ਦਾ ਕੰਮ ਵੇਖ ਕੇ ਇਹ ਅੱਖਾਂ ਜਿਵੇਂ ਚੋਈਆਂ ਸੀ। ਜਦ ਛੁੱਟੀਆਂ ਹੋਈਆਂ ਸੀ ਮੌਜਾਂ ਹੀ ਮੌਜਾਂ ਹੋਈਆਂ ਸੀ। ਯਾਰੋ ਆਪਣੇ ਫੌਜੀ ਜਵਾਨਾਂ ਨੂੰ ਵੀ ਛੁੱਟੀਆਂ ਹੁੰਦੀਆਂ ਨੇ ਯਾਰੋ ਆਪਣੇ ਸਰ ਮੈਡਮਾਂ ਨੂੰ ਵੀ ਛੁੱਟੀਆਂ ਹੁੰਦੀਆਂ ਨੇ। ਯਾਰੋ ਸਾਡੇ ਹੀ ਸਿਰਾਂ 'ਤੇ ਕੰਮ ਦੀਆਂ ਪੰਡਾਂ ਹੋਈਆਂ ਸੀ ਯਾਰੋ, ਛੁੱਟੀਆਂ ਵਿੱਚ ਦੱਸੋ ਕਿਹੜੀਆਂ ਮੌਜਾਂ ਹੋਈਆਂ। ਸਾਰਾ ਸਾਲ ਭਾਰੇ ਬੈਗ ਦਾ ਭਾਰ ਅਸੀਂ ਵੀ ਚੁੱਕਦੇ ਹਾਂ ਸਕੂਲ ਗਰਾਊਂਡ ਟਿਊਸ਼ਨ ਕਦੇ ਨਾ ਅਸੀਂ ਰੁਕਦੇ ਹਾਂ। ਕਦੀ ਕਦੀ ਵੱਡੀਆਂ ਵਾਂਗ ਅਸੀਂ ਵੀ ਨਿੰਦਾ ਖੋਇਆ ਸੀ ਬੋਲੋ ਬੋਲੋ ਛੁੱਟੀਆਂ ਵਿੱਚ ਕਿਹੜੀਆਂ ਮੌਜਾਂ ਹੋਈਆਂ ਸੀ ਸਾਡੀਆਂ ਮੌਜਾਂ ਦੀਆਂ ਫੌਜਾਂ ਇੱਧਰੋਂ ਉੱਧਰ ਹੋਈਆਂ ਸੀ। ਕੀ ਦੱਸੀਏ ਕਦੋਂ ਅਤੇ ਕਿਵੇਂ ਕਾਪੀਆਂ ਪੂਰੀਆਂ ਹੋਈਆਂ ਸੀ। ਲਿਖਿਆ ਜੀ ਸਤਿ ਸ਼੍ਰੀ ਅਕਾਲ ਜੀ ਬੱਚਿਆਂ ਲਈ ਮੇਰੀ ਇਹ ਕਵਿਤਾ। ਬੱਚਿਆਂ ਨੂੰ ਸਲਾਹ ਵੀ ਹੈ ਕਿ ਇੱਕ ਜ਼ਿਆਦਾ ਸੀਰੀਅਸ ਵੀ ਨਾ ਲੈ ਕੇ ਲੈਣ ਬਹਿ ਜਾਈਓ। ਮਨਜੀਤ ਸਿੰਘ ਬੱਦਨ ਪਿੰਡ ਬੱਦੋਵਾਲ ਲੁਧਿਆਣਾ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ। ਤਾਂ ਅਗਲਾ ਮੈਸੇਜ ਸੁਣਿਆ ਔਰ ਵੇਖਦੇ ਵੀ ਹਾਂ ਕੌਣ ਦੋਸਤ ਨੇ ਜਿਨ੍ਹਾਂ ਨੇ ਮੈਸੇਜ ਘੱਲਿਆ ਹੈ ਪ੍ਰੋਗਰਾਮ ਦੇ ਵਿੱਚ। ਔਰ ਹਾਂ ਯਾਨੀ ਕਿ ਬ੍ਰੇਕਫਾਸਟ ਦੀ ਥਾਲੀ ਜਿਹੜੀ ਹੈ ਨਰੂਲਾ ਮੈਡਮ ਜੀ ਦੇ ਘਰੋਂ ਆਈ ਹੈ ਨਾ। ਯਮੀ ਯਮੀ ਭੁੱਖ ਲੱਗ ਗਈ ਮੈਨੂੰ ਵੈਸੇ
1: ਆਪਣਾ ਪੰਜਾਬੀ ਦਿਲ ਸੇ ਦਿਲ ਤੱਕ। ਆਰ ਜੇ ਨਿਸ਼ਾ ਮੈਡਮ ਜੀ ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ। ਅੱਜ ਹੈ ਸੈਚਰਡੇ ਵੀਕ ਐਂਡ, ਕੱਲ ਹੋਏਗਾ ਫਿਰ ਸੰਡੇ
0: ਜੀ,
1: ਤੇ ਅੱਜ ਹੈਗਾ ਸੈਚਰਡੇ। ਅੱਜ ਹੈਗਾ ਵਾ ਵਿਸ਼ਵ ਸ਼ਨਾਰਥੀ ਡੇ
0: ਜੀ,
1: ਤੇ ਨਾਲ ਮੈਡਮ ਜੀ ਤੁਸੀਂ ਯੋਗਾ ਬਾਰੇ ਵੀ ਦੱਸਿਆ ਸਾਨੂੰ
0: ਜੀ।
1: ਯੋਗਾ ਵੀਕ ਚੱਲ ਰਿਹਾ ਹੈ, ਉਹਦੇ ਬਾਰੇ ਜਾਣਕਾਰੀ ਪੂਰੀ ਦਿੱਤੀ ਕਿ ਮੈਂ ਆ ਰਹੀ ਸੀ ਤੇ ਪਾਰਕਾਂ ਵਿੱਚ ਕੀ ਹੋ ਰਿਹਾ ਸੀਗਾ। ਕੋਈ ਪ੍ਰਾਣਾਯਾਮ ਕਰ ਰਿਹਾ ਸੀ, ਛੋਟੇ ਬੱਚੇ ਰਨਿੰਗ ਕਰ ਰਹੇ ਸੀ, ਕੋਈ ਐਕਸਰਸਾਈਜ਼ ਕਰ ਰਿਹਾ ਸੀ ਮੈਡਮ ਜੀ। ਇਹ ਸਾਰੀਆਂ ਗੱਲਾਂ ਦੱਸ ਕੇ ਫਿਰ ਤੁਸੀਂ ਸਾਡੀ ਸਰ ਰੋਸ਼ਨ ਲਾਲ ਸ਼ਰਮਾ ਜੀ ਦੇ ਨਾਲ ਗੱਲਬਾਤ ਕਰਵਾਈ ਲਾਈਵ, ਜਿਹਦੇ ਵਿੱਚ

0: ਉਹਨਾਂ ਨੇ ਹਰਬਲ ਗਾਰਡਨ ਬਾਰੇ ਗੱਲਾਂ ਕੀਤੀਆਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਘਰ ਦੇ ਵਿੱਚ ਉਗਾ ਸਕਦੇ ਹਾਂ ਔਰ ਆਪਾਂ ਕਿਸ ਤਰ੍ਹਾਂ ਉਗਾਉਂਦੇ ਹਾਂ। ਉਹ ਤਾਂ ਗਵਾਂਢੀਆਂ ਦੇ ਪਲਾਟ ਚ ਵੀ ਜਾ ਕੇ ਉਗਾ ਕੇ ਆਉਂਦੇ ਨੇ। ਬਹੁਤ ਵਧੀਆ ਜਾਣਕਾਰੀ ਸੀਗੀ ਮੈਡਮ ਜੀ। ਇਹ ਸਾਰੀਆਂ ਜਾਣਕਾਰੀਆਂ ਤੁਹਾਡੀਆਂ ਸੁਣਦੇ ਹੋਏ, ਤੁਹਾਡੀਆਂ ਗੱਲਾਂ ਦਾ ਲੁਫ਼ਤ ਉਠਾਉਂਦੇ ਹੋਏ, ਬਹੁਤ ਵਧੀਆ ਜਾਣਕਾਰੀ ਦਿੰਦੇ ਹੋ, ਬੜੀ ਮਿੱਠੀ ਤੇ ਬੜੀ ਸੋਹਣੀ ਬੋਲੀ ਚ ਬੋਲਦੇ ਹੋ। ਮੈਨੂੰ ਪੰਜਾਬੀ ਵੈਸੇ ਬੜੀ ਪਸੰਦ ਹੈ ਤੇ ਤੁਹਾਡੀਆਂ ਸਾਰੀਆਂ ਗੱਲਾਂ ਸੁਣਦੇ ਹੋਏ ਮੈਂ ਨਾਸ਼ਤੇ ਦੀ ਤਿਆਰੀ ਕਰ ਰਹੀ ਸੀ। 17 ਤਰੀਕ ਨੂੰ ਤੁਸੀਂ ਕਿਹਾ ਸੀ ਤੰਦੂਰ ਦੀ ਰੋਟੀ, ਅੱਜ ਮੈਂ ਸੋਹਣੀ ਤੰਦੂਰ ਦੀ ਆਲੂ ਵਾਲੀ ਰੋਟੀ ਬਣਾ ਕੇ ਤੁਹਾਨੂੰ ਭੇਜ ਰਹੀ ਹਾਂ। ਖਾਓ ਨਾਲ ਚਾਹ ਦਾ ਕੱਪ ਪੀਓ। ਮੈਨੂੰ ਪਤਾ ਸਵੇਰੇ ਤੁਸੀਂ 5:54 ਦੇ ਆਏ ਹੋਏ ਹੋ, ਹੁਣ ਇਸ ਟਾਈਮ ਦਿਲ ਵੀ ਕਰਦਾ ਹੋਣਾ ਹਲਕਾ ਹਲਕਾ ਨਾਸ਼ਤਾ ਕਰਨ ਨੂੰ।
1: ਬਿਲਕੁਲ
0: ਖਾ ਕੇ ਮੈਨੂੰ ਦੱਸੋ ਕਿੱਦਾਂ ਦੀ ਬਣੀ ਹੈ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਬਿਲਕੁਲ ਜੀ, ਕਪੂਰਥਲਾ ਵਾਲੇ ਕਿਰਨ ਨਰੂਲਾ ਮੈਡਮ ਨੇ ਨਾ ਸਾਡੇ, ਇਹਨਾਂ ਨੇ ਨਾ ਖਾਣ ਪੀਣ ਨੂੰ ਨਾ ਹਮੇਸ਼ਾ ਕੁਛ ਨਾ ਕੁਛ ਜ਼ਰੂਰ ਭੇਜਦੇ ਨੇ। ਇਹਨਾਂ ਨੂੰ ਪਤਾ ਚੱਲ ਜਾਂਦਾ ਕਿ ਸਾਡੀ ਐਨਰਜੀ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਲੋਅ ਹੋ ਜਾਂਦੀ ਹੈ, ਕਿਉਂਕਿ ਫਿਰ ਬੋਲ ਬੋਲ ਕੇ ਗੱਲਾਂ ਕਰ ਕਰਕੇ ਨਾ ਭੁੱਖ ਲੱਗ ਜਾਂਦੀ ਹੈ, ਹੈ ਨਾ। ਔਰ ਇਹ ਖਾਣ ਪੀਣ ਵਾਸਤੇ ਕੁਝ ਨਾ ਕੁਝ ਜਿਹੜਾ ਜ਼ਰੂਰ ਭੇਜਦੇ ਨੇ, ਕਦੀ ਕਰੇਲੇ ਦਾ ਅਚਾਰ ਬਣਾ ਦਿੰਦੇ ਨੇ, ਕਦੀ ਇੱਕ ਚਾਹ ਦਾ ਕੱਪ ਪਿਲਾ ਦਿੰਦੇ ਨੇ। ਔਰ ਅੱਜ ਦੇ ਮੈਂ ਕਿਹਾ ਜੀ ਆਲੂ ਵਾਲੇ ਤੰਦੂਰੀ ਨਾਨ ਦੇ ਨਾਲ ਦਹੀਂ ਦੀ ਕਟੋਰੀ ਬਹੁਤ ਹੀ ਸੋਹਣੀ ਤਰ੍ਹਾਂ ਨਾਲ ਸਜਾ ਕੇ ਇਹਨਾਂ ਨੇ ਮੇਰੇ ਵਾਸਤੇ ਭੇਜੀ ਹੈ, ਔਰ ਤੁਹਾਡੇ ਪਿਆਰ ਨਾਲ ਭੇਜੀ ਇਸ ਨਾਸ਼ਤੇ ਦੀ ਪਲੇਟ ਨੂੰ ਨਾ ਮੈਂ ਸਵੀਕਾਰ ਕਰਦੀ ਹਾਂ। ਔਰ ਕਹਿੰਦੀ ਹਾਂ ਕਿ ਦੇਖ ਕੇ ਕਹਿ ਸਕਦੀ ਹਾਂ ਕਿ ਵਾਕਈ ਬਹੁਤ ਹੀ ਜ਼ਿਆਦਾ ਯਮੀ ਬਣਿਆ ਹੋਏਗਾ। ਜਦੋਂ ਕਦੀ ਵੀ ਮੁਲਾਕਾਤ ਹੋਏਗੀ ਨਾ ਤੁਹਾਡੇ ਹੱਥ ਦੇ ਨਾਨ ਜ਼ਰੂਰ ਖਾਵਾਂਗੇ। ਬਹੁਤ ਚੰਗਾ ਲੱਗਦਾ ਦੋਸਤ ਆਪਣਾ ਪਿਆਰ ਜਿਹੜਾ ਆ ਵੱਖੋ ਵੱਖ ਤਰੀਕੇ ਦੇ ਨਾਲ ਸਾਡੇ ਨਾਲ ਸਾਂਝਾ ਕਰਦੇ ਆ। ਤੁਸੀਂ ਵੀ ਕਰ ਸਕਦੇ ਹੋ ਆਪਣਾ ਪਿਆਰ ਸਾਂਝਾ। ਹਾਂਜੀ ਹਾਂਜੀ, 9855101027 'ਤੇ, ਯਾਨੀ ਕਿ 9855101027 'ਤੇ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ। ਔਰ ਪੰਜਾਬੀਆਂ ਦੀ ਇਸ ਪ੍ਰੋਗਰਾਮ ਨੂੰ ਰੌਣਕ ਕੌਣ ਬਿਤਾਉਂਦਾ? ਲੈ ਇੰਨੇ ਸੋਹਣੇ ਸੋਹਣੇ ਗਾਣੇ ਨੇ, ਉਹ ਫਿਰ ਉਹ ਗਾਣੇ ਹੀ ਆ ਜਿਹੜੇ ਰੌਣਕ ਬਿਤਾਉਂਦੇ ਨੇ। ਚਲੋ ਫਿਰ ਇੱਕ ਹੋਰ ਗਾਣਾ ਸੁਣੀਏ।

ਹਾਏ ਨਹੀਂ ਮੈਂ ਸੱਦ ਕੇ ਨਹੀਂ ਮੈਂ ਵਾਰੀ ਜਾਵਾਂ ਨਹੀਂ ਮੈਂ ਸੱਦ ਕੇ ਜਾਵਾਂ। ਸਾਡੀਆਂ ਨਾਨੀਆਂ ਦਾਦੀਆਂ ਇੰਝ ਕਰਦੀਆਂ ਹੁੰਦੀਆਂ ਸੀ, ਹੁਣ ਤਾਂ ਸਿੱਧੀਆਂ ਹੀ ਉਹ ਨਿਕਲਦੀਆਂ ਵਾ ਡਿਸ਼ਕਾਊਂ ਡਿਸ਼ਕਾਊਂ। ਇੱਧਰ ਆ ਅੱਜ ਤੈਨੂੰ ਮੈਂ ਦੱਸਦੀ ਹਾਂ ਜ਼ਰਾ, ਤੈਨੂੰ ਮੈਂ ਤੇਰੇ ਨਾ ਖੰਭ ਜਿਹੜੇ ਆ ਨਾ ਉਹਨਾਂ ਨੂੰ ਲਾਉਂਦੀ ਹਾਂ। ਮਤਲਬ ਅੱਜ ਕੱਲ੍ਹ ਤਾਂ ਇੱਦਾਂ ਦੀ ਡਾਂਟ ਪੈਂਦੀ ਹੈ ਕਿ ਪੁੱਛੋ ਹੀ ਨਾ।

0: ਬਿਲਕੁਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, ਔਰ ਅਗਲਾ ਮੈਸੇਜ ਜਿਹੜਾ ਆ ਅਸੀਂ ਸੁਣ ਲੈਣੇ ਆ ਜੀ, ਕੀ ਕਹਿ ਰਹੇ ਨੇ।
1: ਨਮਸਕਾਰ ਮੈਡਮ
0: ਜੀ। ਨਮਸਕਾਰ
1: ਚੰਦ ਲਾਲਾ ਚਪਾਰਾ, ਤਹਿਸੀਲ ਖੜਾ ਵਾਲੀ, ਡਿਸਟ੍ਰਿਕਟ ਜੰਮੂ। ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ, ਦਿਲ ਆਪਣਾ ਪੰਜਾਬ। ਇਹ ਜਦੋਂ ਜਦੋਂ ਵੀ ਕਈ ਵਾਰੀ ਬੰਦਰਾਂ ਦਾ ਵਿੱਚ ਮੈਂ ਪਤਾ ਚੱਲਦਾ ਰਹੇ ਕਿ ਕਿਹੜੇ ਵਾਰ ਸ਼ੁਰੂ ਕਰਨਾ ਦਿਲ ਆਪਣਾ ਪੰਜਾਬੀ, ਬਹੁਤ ਸੁਣਨ ਤੋਂ ਬੜਾ ਮਜ਼ਾ ਆਉਂਦਾ। ਮਗਰ ਉਹ ਪ੍ਰੋਗਰਾਮ ਆ ਜਾਂਦੇ ਵਿੱਚ ਮੈਂ ਉਹ ਬਤਾਇਆ ਕਰੋ ਵੀ ਕਦੋਂ ਦਾ ਪ੍ਰੋਗਰਾਮ ਸਹੀ ਚੱਲਦਾ ਹੈ, ਉਹ ਹੀ ਸੁਣਦਾ ਬੰਦਾ। ਸਤਿ ਸ੍ਰੀ ਅਕਾਲ।
0: ਬਿਲਕੁਲ ਜੀ, ਅਸੀਂ ਦੱਸ ਦਿੰਦੇ ਹਾਂ ਕਿ ਹਰ ਰੋਜ਼ ਇਹ ਸਾਡਾ ਸਿਲਸਿਲਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ 9 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਆ ਇਹ ਪ੍ਰੋਗਰਾਮ ਹੁੰਦਾ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਦੋਂ ਮੈਸੇਜਸ ਕਰਦੇ ਹੋ ਤਾਂ ਪ੍ਰੋਗਰਾਮ ਹੋਰ ਵੀ ਸੋਹਣਾ ਹੋ ਜਾਂਦਾ। 9855101027 ਸਾਡਾ ਨੰਬਰ ਹੈ, ਯਾਨੀ ਕਿ 9855101027 ਦਿਲ ਸੇ ਦਿਲ ਤੱਕ। ਬਿਲਕੁਲ ਜੀ, ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜਸ ਕਰ ਸਕਦੇ ਹੋ, ਔਰ ਮੈਸੇਜਸ ਕਰਨ ਤੋਂ ਬਾਅਦ ਤੁਹਾਡੇ ਮੈਸੇਜ ਮੇਰੇ ਕੋਲ ਪਹੁੰਚ ਜਾਂਦੇ ਆ। ਹਾਂ, ਅਗਲਾ ਮੈਸੇਜ ਜਿਹੜਾ ਆ ਮੈਂ ਪੜ੍ਹ ਦਿੰਦੀ ਹਾਂ। ਲਓ ਜੀ, ਅਗਲਾ ਮੈਸੇਜ ਹੈ ਮੇਰੇ ਕੋਲ। 1980 ਦੌਰਾਨ ਸਕੂਲ ਦੀਆਂ ਛੁੱਟੀਆਂ ਦਾ ਚਾਅ, ਜਦੋਂ ਸਾਨੂੰ ਜੂਨ ਦੀਆਂ ਛੁੱਟੀਆਂ ਹੁੰਦੀਆਂ ਸੀ, ਛੁੱਟੀਆਂ ਚੜ੍ਹਦਾ ਸੀ ਚਾਹ, ਛਾਲ ਮਾਰਦੇ ਸੀ ਪੁੱਟੀਆਂ, ਛਾਲਾਂ ਮਾਰਦੇ ਸੀ ਪੁੱਠੀਆਂ, ਰੱਖ ਦਿੰਦੇ ਝੋਲੇ ਮਹੀਨੇ ਲਈ ਸਾਂਭ ਕੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਅਤੇ ਨਾਨਕੇ, ਸਾਰਾ ਕੰਮ ਮਿਲਿਆ ਸਕੂਲ 'ਚੋਂ ਨਿਬੇੜਦੇ, ਹਾਣੀਆਂ ਦੇ ਨਾਲ ਗਲੀਆਂ ਵਿੱਚ ਖੇਡਦੇ, ਕਾਗਜ਼ਾਂ ਦੀ ਕਿਸ਼ਤੀ ਬਣਾ ਕੇ ਤਾਰਦੇ, ਛੁੱਟੀਆਂ ਕੱਟਣ ਜ਼ਿਆਦਾ ਹੀ ਜਾਂਦਾ ਸੀ ਭੂਆ ਕੋਲ ਜਾਂ ਨਾਨਕੇ, ਦੇਖਦਾ ਸੀ ਹੁੰਦੇ ਮੋਰ, ਦੇਖਦੇ ਸੀ ਹੁੰਦੇ ਮੋਰ ਦਿਨ ਅਤੇ ਸ਼ਾਮ ਨੂੰ, ਵਿਹੜੇ ਵਿੱਚ ਮੰਜੇ ਡਾਉਂਦੇ ਸੀ ਰਾਤ ਨੂੰ, ਸੌਣ ਵਾਸਤੇ ਢਾ ਲੈਂਦੇ ਸੀ, ਸੌਣ ਵਾਸਤੇ ਡਾਹ ਲੈਂਦੇ ਸੀ ਮੰਜੇ ਬਾਣਦੇ, ਛੁੱਟੀਆਂ ਕੱਟਣ ਜ਼ਿਆਦਾ ਸੀ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਸਵੇਰੇ ਉੱਠ ਦਾਤਣ ਕੁਰਲਾ ਕਰ ਸੈਰ ਨੂੰ ਸੀ ਜਾਈਦਾ, ਸਵੇਰੇ ਉੱਠ ਦਾਤਣ ਕੁਰਲਾ ਕਰ ਸੀ ਸੈਰ ਨੂੰ ਜਾਈਦਾ, ਨਹਾ ਧੋ ਕੇ ਦਹੀਂ ਪਰੌਂਠਾ ਲਾਇਬ੍ਰੇਰੀ ਜਾਈਦਾ। ਅੱਗੇ ਹੈ ਜੀ, ਔਰ ਦੱਸ ਰਹੇ ਨੇ ਇੱਕ ਭਗਵੰਤ ਮੈਮੋਰੀਅਲ ਲਾਇਬ੍ਰੇਰੀ ਬਣਦੀ ਗਿਆਨ ਸੀ, ਇਸੇ ਲਈ ਤਾਂ ਇਹ ਸਾਡੇ ਕੋਲ ਜਿਹੜੇ ਦੋਸਤ ਆਪਣਾ ਮੈਸੇਜ ਕਨਵੀ ਕਰ ਰਹੇ ਨੇ, ਨਰੰਗਾਲ ਪਿੰਡ ਸੱਚੀ ਉਹ ਮਹਾਨ ਸੀ। ਅੱਗੇ ਹੈ ਜੀ, ਔਰ ਚਾਚਾ ਗਾਲੜੀ ਬਲਵਾੜੀ ਇੰਚਾਰਜ, ਚਾਚਾ ਗਾਲੜੀ ਬਾਲਵਾੜੀ ਇੰਚਾਰਜ ਰੋਜ਼ਾਨਾ ਸਾਡੇ ਨਾਲ, ਪੋਸਟ ਕਾਰਡ ਲਿਖ ਕੇ ਪਾਉਂਦੇ ਸੀ ਹਟੂਰ ਅਤੇ ਆੜੀ ਨਾਲ ਦੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਛੁੱਟੀਆਂ ਕੱਟਣ ਹਟੂਰੀਆਂ ਜਾਂਦਾ ਸੀ ਭੂਆ ਕੋਲ ਜਾਂ ਨਾਨਕੇ, ਕੈਂਤ ਪਿੰਡ ਨਰੰਗਾਲ ਦੇ ਕੋਲ ਸ਼ਹਿਰ ਦੇ, ਮੱਝਾਂ ਚਾਰਦੇ ਸੀ ਨੇੜੇ ਲੰਘਦੀ ਨਹਿਰ 'ਤੇ, ਅੱਜ ਬਹੁਤੇ ਜਾਂਦੇ ਠੰਡੀਆਂ ਪਹਾੜਾਂ, ਭੂਆ ਦਾ ਸਹੁਰਾ ਪਿੰਡ ਸ਼ਿਮਲਾ ਸੀ ਯਾਰਾਂ ਨੂੰ, ਭੂਆ ਬਿਨਾਂ ਭੂਆ ਦਾ ਪਿੰਡ ਅਧੂਰਾ ਹੋ ਗਿਆ, ਦਿਸਦੀ ਨਹੀਂ ਭੂਆ ਉਦਾਸ ਅਤੇ ਭਾਈ ਦੇ ਭਾਂਜੇ, ਛੁੱਟੀਆਂ ਕੱਟਣ ਜਾਈਦਾ ਸੀ ਭੂਆ ਕੋਲ ਜਾਂ ਨਾਨਕੇ, ਛੁੱਟੀਆਂ ਕੱਟਣ ਹਟੂਰੀਆਂ ਜਾਂਦਾ ਸੀ ਭੂਆ ਕੋਲ ਜਾਂ ਨਾਨਕੇ।

0: ਚਰਨਜੀਤ ਸਿੰਘ ਕੈਂਟ। ਬਿਲਕੁਲ ਜੀ, ਤੁਹਾਡੇ ਮੈਸੇਜਸ ਵਾਕਈ ਅਹਿਸਾਸ ਕਰਾਉਂਦੇ ਨੇ ਕਿ ਛੁੱਟੀਆਂ ਜਿਹੜੀਆਂ ਜਦੋਂ ਪੈ ਜਾਂਦੀਆਂ ਸੀ ਜਾਂ ਹੋ ਜਾਂਦੀਆਂ ਸੀ ਅਤੇ ਉਸ ਵਕਤ ਕਿੰਨੇ ਕਿੰਨੇ ਅਸੀਂ ਉਹ ਪਲ ਲੱਭਦੇ ਸੀ ਜਿਹੜੇ ਆਪਣੇ ਯਾਰਾਂ ਦੋਸਤਾਂ ਨਾਲ ਬਿਤਾਉਣੇ, ਭੂਆ ਘਰ ਜਾਣਾ ਜਾਂ ਮਾਸੀ ਘਰ ਜਾਣਾ ਜਾਂ ਨਾਨਕਿਆਂ ਦੇ ਜਾਣਾ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਇਕੱਠੇ ਹੋ ਕੇ ਜਾਣਾ ਅਤੇ ਖੂਬ ਸਾਰੀ ਮਸਤੀ ਅਤੇ ਮਾਹੌਲ ਨੂੰ ਬਣਾਈ ਰੱਖਣਾ ਅਤੇ ਛੁੱਟੀਆਂ ਦਾ ਇੱਕ ਪੂਰਾ ਦਾ ਪੂਰਾ ਮਜ਼ਾ ਜਿਹੜਾ ਉਹ ਲਾਈ ਰੱਖਣਾ। ਬਹੁਤ ਹੀ ਅੱਛੀ ਕਵਿਤਾ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ। ਔਰ ਅਗਲਾ ਮੈਸੇਜ ਜਿਹੜਾ ਆ ਸਾਡੇ ਕੋਲ ਆ ਚੁੱਕਾ ਹੈ, ਪ੍ਰੋਗਰਾਮ ਦਿਲ ਆ ਪੜਾਓ ਪੰਜਾਬੀ।
1: ਮਾਣਯੋਗ ਮੈਡਮ ਨਿਸ਼ਾ ਜੀ
0: ਜੀ
1: ਤੇ ਸਾਰੇ ਹੀ ਸਰੋਤੇ
0: ਜੀ
1: ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਦੇ ਨਾਲ ਪ੍ਰੋਗਰਾਮ ਐਫ ਐਮ ਮੈਂਬਰੋ ਦੇ ਜਰੀਏ ਜੁੜੇ ਹੋਏ ਨੇ ਤੇ ਸਾਰੇ ਹੀ ਇਸ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਤੇ ਸੁਣ ਰਹੇ ਨੇ ਸਾਰਿਆਂ ਨੂੰ ਤੇ ਆਪ ਜੀ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
0: ਜੀ।
1: ਤੇ ਤੁਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾ ਦਿੰਦੇ ਹੋ, ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ, ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਤੇ ਵਧੀਆ ਵਧੀਆ ਸੋਹਣੇ ਸੋਹਣੇ ਗੀਤ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਨ ਚਾਨ ਲਾ ਦਿੰਦੇ ਨੇ। ਤੁਹਾਡਾ ਵੀ ਮੈਡਮ ਜੀ ਦਿਲੋਂ ਧੰਨਵਾਦ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ। ਇੱਕ ਨੇ ਭਾਜੀ ਨੇ ਤੇ ਅੱਜ ਚੁਟਕਲੇ ਸੁਣਾ ਸੁਣਾ ਕੇ ਬੁਰਾ ਹਾਲ ਕਰ ਦਿੱਤਾ ਤੇ ਮੈਡਮ ਨਰੂਲਾ ਜੀ ਨੇ ਤੁਹਾਡੇ ਵਾਸਤੇ ਪਰੌਂਠੇ ਤੇ ਚਾਹ ਭੇਜ ਦਿੱਤੀ। ਚਲੋ ਬਹੁਤ ਵਧੀਆ, ਤੁਸੀਂ ਇਸ ਤਰ੍ਹਾਂ ਹੀ ਮਨੋਰੰਜਨ ਕਰਦੇ ਰਹੋ। ਤੇ ਬਾਕੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਯਾਦ ਦੱਸਣ ਲੱਗਾ ਵਾ। ਮੈਂ 1985 ਵਿੱਚ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਪਹਿਲੀ ਵਾਰੀ ਗਿਆ ਤੇ ਉਸ ਟਾਈਮ ਕੁਝ ਦੌਰ ਸੀ, ਦੂਜਾ ਵੀ ਦੌਰ ਸੀ ਉਸ ਟਾਈਮ, ਉਗਰਵਾਦ ਦਾ ਲਾ ਲਓ ਜਾਂ ਕਿਸ ਤਰ੍ਹਾਂ ਵੀ ਲਾ ਲਓ, ਪਰ ਮੈਨੂੰ ਅੰਦਰ ਜਾਣ ਤੋਂ ਪਹਿਲਾਂ ਅੰਗਰੇਜ਼ ਕਹਿਣ ਲੱਗੇ ਵੀ ਨਹੀਂ ਤੁਸੀਂ ਜਾ ਸਕਦੇ। ਫਿਰ ਮੈਂ ਥੋੜਾ ਜਿਹਾ ਰਿਕੁਐਸਟ ਕੀਤੀ, ਅੰਦਰ ਚਲਾ ਗਿਆ ਤੇ ਉਸ ਟਾਈਮ ਮੈਂ ਚੰਦਰ ਕਿਰਨ ਤੇ ਮੈਡਮ ਰਾਣੀ ਜੋਸ਼ੀ ਜੀ ਇਹ ਹੁੰਦੇ ਸਨ
0: ਜੀ,
1: ਪ੍ਰੋਗਰਾਮ ਦੇਸ਼ ਪੰਜਾਬ ਪ੍ਰੋਗਰਾਮ ਪੇਸ਼ ਕਰਦੇ ਸਨ
0: ਜੀ,
1: ਤੇ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ, ਇਹਨਾਂ ਨੂੰ ਬਹੁਤ ਹੀ ਪਿਆਰ ਸਤਿਕਾਰ ਦਿੱਤਾ ਤੇ ਮੈਨੂੰ ਅੱਜ ਵੀ ਯਾਦ ਹੈ
0: ਜੀ,
1: ਉਹ ਪਿਆਰ ਉਹ ਸਤਿਕਾਰ ਮੈਂ ਅੱਜ ਤੱਕ ਵੀ ਨਹੀਂ ਭੁੱਲਿਆ
0: ਜੀ।
1: ਉਸ ਤੋਂ ਬਾਅਦ ਮੈਂ ਘੱਟੋ ਘੱਟ ਜ਼ਿਆਦਾ ਨਹੀਂ ਤੇ 20 ਵਾਰੀ ਇਸ ਆਕਾਸ਼ਵਾਣੀ ਜਲੰਧਰ ਦੀ ਫੇਰੀ ਪਾ ਚੁੱਕਿਆ। ਮੈਡਮ ਸੁਖਜੀਤ ਕੌਰ, ਵੀਰਿੰਦਰ ਜੀ, ਪ੍ਰਵੇਸ਼ ਜੀ, ਦਿਨੇਸ਼ ਜੀ ਤੇ ਸੁਖਵਿੰਦਰ ਸੁੱਖੀ ਜੀ ਤੇ ਹੋਰਾਂ ਨੂੰ ਮਿਲਿਆ ਹਾਂ, ਸਾਰਿਆਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਹੈ, ਸਾਰਿਆਂ ਦਾ ਦਿਲੋਂ ਧੰਨਵਾਦ। ਤੇ ਹੁਣ ਜਿੱਦਣ ਚੱਕਰ ਲੱਗਿਆ ਉਦਣ ਮੈਡਮ ਨਿਸ਼ਾ ਜੀ ਤੁਹਾਨੂੰ ਵੀ ਜ਼ਰੂਰ ਪੱਕਾ ਮਿਲ ਕੇ ਆਵਾਂਗਾ
0: ਜੀ, ਜ਼ਰੂਰ ਜ਼ਰੂਰ ਬਿਲਕੁਲ ਜੀ,
1: ਪਰਮਾਤਮਾ ਨੇ ਚਾਹਿਆ ਤਾਂ। ਤੇ ਮੈਂ ਦੋ ਲਾਈਨਾਂ ਕਹਿਣ ਲੱਗਾ ਵਾਂ
0: ਜੀ ਜੀ।
1: ਚੰਗਾ ਵਕਤ ਦੁਨੀਆਂ ਨੂੰ ਦੱਸਦਾ ਹੈ ਤੁਸੀਂ ਕਿਵੇਂ ਦੇ ਹੋ, ਤੇ ਬੁਰਾ ਵਕਤ ਤੁਹਾਨੂੰ ਦੱਸਦਾ ਹੈ ਕਿ ਦੁਨੀਆਂ ਕਿਵੇਂ ਦੀ ਹੈ
0: ਜੀ।
1: ਤੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ, ਜਿਵੇਂ ਮੇਰੇ ਇੱਕ ਹਮ ਨਾਮ ਨੇ ਜਸਵੀਰ ਦੁੱਲਾ ਜੀ, ਉਦੇ ਚੰਦਰ ਜੀ, ਸਤਨਾਮ ਸਿੰਘ ਰੱਖੜਾ ਜੀ, ਮੈਡਮ ਨਰੂਲਾ ਜੀ, ਤੇ ਸਾਰੇ ਹੀ ਬਹੁਤ ਵਧੀਆ ਵਧੀਆ ਵਿਚਾਰ ਰੱਖਦੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਵੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
0: ਜੀ। ਅਰੋੜਾ ਫੈਮਿਲੀ ਵੱਲੋਂ ਜਿਹੜਾ ਮੈਸੇਜ ਆਇਆ, ਵਾਕਈ ਇਸ ਮੈਸੇਜ ਦੇ ਵਿੱਚ ਪੂਰੀ ਪੂਰੀ ਗੱਲਬਾਤ ਹੈ। ਔਰ ਅਗਲਾ ਮੈਸੇਜ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜੀ। ਅਗਲਾ ਮੈਸੇਜ ਹੈ ਦਵਿੰਦਰ ਕੁਮਾਰ ਭਾਰਗੋ ਕੈਮ ਜਲੰਧਰ ਤੋਂ। ਮੈਸੇਜ ਜਿਹੜਾ ਹੈ ਉਹ ਦੇ ਰਹੇ ਨੇ, ਜਿਸ ਬੰਦੇ ਅੰਦਰ ਸੱਚਾ ਮਨ ਹੈ ਤਾਂ ਸੱਚੇ ਮਨ ਨਾਲ ਕਿਸੇ ਦੀ ਸੇਵਾ ਕਰਦਾ ਹੈ, ਉਹ ਬੰਦਾ ਸਭ ਨੂੰ ਪਿਆਰਾ ਲੱਗਦਾ ਹੈ। ਬਿਲਕੁਲ ਜੀ, ਸੱਚੇ ਮਨ ਦੇ ਨਾਲ, ਸੱਚੇ ਭਰੋਸੇ ਦੇ ਨਾਲ ਜਦੋਂ ਅਸੀਂ ਕਿਸੇ ਦੇ ਨਾਲ ਜੁੜਨੇ ਹਾਂ ਤਾਂ ਉਹ ਪਿਆਰਾ ਹੀ ਲੱਗਦਾ ਹੈ। ਔਰ ਸਾਡੇ ਸਰੋਤੇ ਵੀ ਸਾਨੂੰ ਬੜੇ ਹੀ ਪਿਆਰੇ ਲੱਗਦੇ ਨੇ ਜਦੋਂ ਸੱਚੇ ਮਨ ਦੇ ਨਾਲ ਸਾਨੂੰ ਮੈਸੇਜ ਕਰਦੇ ਨੇ। ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅਗਲਾ ਮੈਸੇਜ ਹੈ ਸਾਡੇ ਕੋਲ, ਕਹਿ ਰਹੇ ਨੇ ਜੀ ਜੀਵਨ ਦੀ ਸੱਚਾਈ ਦੇਖੋ, ਦੀਵਾ ਸੋਨੇ ਦਾ ਹੋਵੇ ਜਾਂ ਮਿੱਟੀ ਦਾ ਹੋਵੇ, ਕੀਮਤ ਉਸਦੀ ਰੋਸ਼ਨੀ ਦੀ ਹੁੰਦੀ ਹੈ। ਇਨਸਾਨ ਅਮੀਰ ਹੋਵੇ ਜਾਂ ਗਰੀਬ, ਕਦਰ ਉਸਦੇ ਵਿਅਕਤਿਤਵ ਦੀ ਹੁੰਦੀ ਹੈ। ਕੋਈ ਚੀਜ਼ ਹਮੇਸ਼ਾ ਲਈ ਨਹੀਂ ਰਹਿੰਦੀ, ਇਸ ਲਈ ਕਦੇ ਘਮੰਡ ਨਹੀਂ ਕਰਨਾ ਚਾਹੀਦਾ। ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਗਰਮੀ ਤੋਂ ਬਚਾਓ, ਠੰਡੀਆਂ ਚੀਜ਼ਾਂ ਦਾ ਸੇਵਨ ਕਰੋ, ਔਰ ਧੁੱਪ ਵਿੱਚ ਨਾ ਨਿਕਾਲੋ, ਸਮੇਂ ਦੇ ਅਨੁਸਾਰ ਘਰ ਤੋਂ ਬਾਹਰ ਜਾਓ, ਇਸ ਵਾਰ ਗਰਮੀ ਬਹੁਤ ਜ਼ਿਆਦਾ ਆ। ਮੈਸੇਜ ਹੈ ਜੀ ਸਾਡੇ ਕੋਲ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ, ਯਸ਼ਪਾਲ ਧੀਮਾਨ, ਧਰਮ ਪਤਨੀ ਉਹਨਾਂ ਦੀ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਔਰ ਸਾਰਾ ਧੀਮਾਨ ਫੈਮਿਲੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਔਰ ਤੁਹਾਡੇ ਮੈਸੇਜਸ ਦੇ ਨਾਲ ਨਾਲ ਗੀਤ ਚਲਾਉਣੇ ਵੀ ਜ਼ਰੂਰੀ ਨੇ। ਚਲੋ ਸੁਣਦੇ ਹਾਂ ਇੱਕ ਛੋਟਾ ਜਿਹਾ ਗੀਤ, ਔਰ ਉਸ ਤੋਂ ਬਾਅਦ ਸੁਣਦੇ ਹਾਂ ਤੁਹਾਡੇ ਮੈਸੇਜਸ ਨੂੰ।

0: ਭਾਵੇਂ ਕੋਈ ਮੈਨੂੰ ਜੰਗ ਲਿਖਾਵੇ ਯਾਹੂ।
1: ਬਿਲਕੁਲ ਜੀ, ਔਰ ਦੇਖੋ ਹਿੰਦੀ ਗੀਤ ਨੂੰ ਪੰਜਾਬੀ ਦੇ ਵਿੱਚ ਸੁਣ ਕੇ ਕਿੰਨਾ ਮਜ਼ਾ ਆਇਆ ਹੈ ਨਾ, ਔਰ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਜ਼ਰੂਰ ਮਜ਼ਾ ਆਇਆ ਹੋਏਗਾ, ਔਰ ਹਿੰਦੀ ਔਰ ਪੰਜਾਬੀ ਵਰਜਨ ਜਿਹੜਾ ਆ ਦੋਨੋਂ ਤੁਸੀਂ ਗੁਣਗੁਣਾਏ ਹੋਣਗੇ ਨਾ। ਯਾਹੂ ਚਾਹੇ ਮੈਨੂੰ ਕੋਈ ਜੰਗਲੀ ਕਹੇ, ਅਸੀਂ ਤਾਂ ਇੱਦਾਂ ਗਾਉਂਦੇ ਨਾ, ਲੇਕਿਨ ਭਾਵੇਂ ਮੈਨੂੰ ਕੋਈ ਜੰਗਲੀ ਕਵੇ, ਉਹ ਭਾਵੇਂ ਮੰਗਲੀ ਕਵੇ। ਚਲੋ ਅਸੀਂ ਤਾਂ ਇਵੇਂ ਕਹਿ ਰਹੇ ਸੀ ਨਾ ਕਿ ਪੰਜਾਬੀ ਗੀਤ ਨਵੇਂ ਹੋਣ ਪੁਰਾਣੇ ਹੋਣ ਤੇ ਦਿਲ ਨੂੰ ਛੂਹ ਜਾਂਦੇ ਨੇ। ਜਦੋਂ ਅਸੀਂ ਓਲਡ ਇਜ਼ ਗੋਲਡ ਅੱਖਰ ਯੂਜ਼ ਕਰਦੇ ਹਾਂ ਨਾ ਕਿ ਓਲਡ, ਯਾਨੀ ਕਿ ਪੁਰਾਣੇ ਗੀਤ ਜਿਹੜੇ ਨੇ ਨਾ, ਵਾਕਈ ਉਹ ਦਿਲ ਦੇ ਬਹੁਤ ਖਾਸ ਹੁੰਦੇ ਨੇ ਔਰ ਕਰੀਬ ਹੁੰਦੇ ਨੇ। ਚਲੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਮੈਂ ਪ੍ਰੋਗਰਾਮ 'ਚ ਅਗਲਾ ਮੈਸੇਜ ਜਿਹੜਾ ਹੈ ਉਹ ਸਾਈਨ ਜਿਹੜਾ ਹੈ ਉਹ ਸਾਂਝਾ ਕਰਨਾ ਹੈ। ਸੋ ਸੁਣਦੇ ਹਾਂ ਜੀ ਅਗਲਾ ਵਾਲਾ ਮੈਸੇਜ।
2: ਐਫ ਐਮ ਰਿੰਬੂ ਜਲੰਧਰ ਕੀ ਟੀਮ ਕੋ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ ਕਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ, ਇਸ ਪ੍ਰੋਗਰਾਮ ਕਾ ਦਿਲ ਸੇ ਬਹੁਤ ਖੁਸ਼ੀ ਹੋਤੀ ਹੈ, ਵੀ ਇਸਮੇ ਪਾਰਟੀਸਿਪੇਟ ਕਰਨੇ ਕਾ ਮੌਕਾ ਮਿਲਤਾ ਹੈ। ਔਰ ਛੁੱਟੀਆਂ ਮੈਡਮ ਜੀ ਬੱਚੋਂ ਕੇ ਲੀਏ ਤੋ ਛੁੱਟੀਆਂ ਏਕ ਆਨੰਦ ਭਰ ਕੇ ਆ ਜਾਤੀ ਹੈ।
1: ਬਿਲਕੁਲ ਜੀ,
2: ਜੈਸੇ ਕੋਈ ਫਿਕਰ ਜੋ ਹੋਤੀ ਹੈ ਸਟੱਡੀ ਪੜ੍ਹਾਈ ਕੇ ਲੀਏ ਬੱਚੋਂ ਕੋ, ਵੋ ਫਿਕਰ ਏਕਦਮ ਖਤਮ ਹੋ ਜਾਤੀ ਹੈ, ਦੂਰ ਚਲੀ ਜਾਤੀ ਹੈ।
1: ਬਿਲਕੁਲ,
2: ਛੁੱਟੀਓ ਮੇ ਜੋ ਆਨੰਦ ਆਤਾ ਹੈ, ਪਹਿਲੇ ਜਬ ਜਾਤੇ ਥੇ ਹਮ ਛੋਟੇ ਥੇ ਤੋ ਘੁੰਮਤੇ ਥੇ ਤੋ ਆਪਣੇ ਮਾਮਾ ਕੇ ਯਹਾਂ, ਤੋ ਕਹੀਂ ਬਾਗ ਮੇ ਆਮ ਕੇ ਪੇੜ ਪੇ
1: ਜੀ
2: ਪੱਥਰ ਬਰਸਾ ਕੇ
1: ਜੀ
2: ਅੰਬੀਆਂ ਤੋੜਨਾ, ਚੋਰੀ ਸੇ ਉਨਕੋ ਫਿਰ ਕਾਟ ਕੇ ਉਸਨੇ ਪਿਆਜ ਨਮਕ ਮਿਰਚ ਲਾਲ ਕੇ ਫਿਰ ਉਹ ਕੱਚੀ ਖਾ ਜਾਣਾ।
1: ਅਰੇ ਵਾਹ,
2: ਉਹ ਅਨੁਭਵ ਉਹ ਮਜ਼ਾ ਨਜ਼ਾਰਾ ਛੁੱਟੀਓ ਕਾ ਕੁਛ ਹੋਰ ਥਾ, ਅਬ ਤੋ ਜ਼ਿੰਮੇਵਾਰੀ ਮੇ ਬੰਨ ਚੁਕੇ ਹੈ ਮੈਡਮ।
1: ਬਿਲਕੁਲ ਜੀ, ਆਪਣੇ ਛੁੱਟੀਆਂ ਦੇ ਨਾਲ ਜੁੜੇ ਖੂਬਸੂਰਤ ਅਹਿਸਾਸ ਤੁਸੀਂ ਸਾਂਝੇ ਕੀਤੇ, ਬਹੁਤ ਅੱਛਾ ਲੱਗਾ। ਅੱਜ ਛੁੱਟੀਆਂ ਮਨਾਈਆਂ ਗਈਆਂ, ਯਾਨੀ ਕਿ ਮੇਰੇ ਨਾਲ ਤੁਸੀਂ ਛੁੱਟੀਆਂ ਸੈਲੀਬ੍ਰੇਟ ਕੀਤੀਆਂ ਹੈ ਨਾ, ਆਪਣੀਆਂ ਯਾਦਾਂ ਦੇ ਜ਼ਰੀਏ, ਠੀਕ ਹੈ ਨਾ। ਕੋਈ ਅੰਬ ਦੇ ਪੇੜ 'ਤੇ ਚੜ੍ਹ ਜਾਂਦਾ ਸੀ, ਕੋਈ ਸ਼ਹਿਤੂਤ ਦੇ ਪੇੜ 'ਤੇ ਚੜ੍ਹ ਜਾਂਦਾ ਸੀ। ਅੱਛਾ, ਕਦੇ ਨਾ ਇੱਦਾਂ ਹੋਇਆ, ਮੈਂ ਵੈਸੇ ਅਗਲੀ ਵਾਰ ਤੁਹਾਡੇ ਨਾਲ ਇਸ ਵਿਸ਼ੇ 'ਤੇ ਜ਼ਰੂਰ ਗੱਲ ਕਰਾਂਗੀ ਕਿ ਤੁਸੀਂ ਛੁੱਟੀਆਂ ਦੇ ਵਿੱਚ ਨਾਨਕੇ ਜਾਂ ਭੂਆ ਦੇ ਘਰ ਗਏ ਹੋਵੋ, ਔਰ ਉੱਥੇ ਤੁਸੀਂ ਇੱਕ ਪੇੜ 'ਤੇ ਚੜ੍ਹ ਗਏ ਹੋਵੋ, ਇੱਕ ਪੀਲੀ ਭੁੰਡੀ ਹੁੰਦੀ ਆ ਉਹ ਕਿਤੇ ਪੇੜ ਤੋਂ ਅੰਬ ਤੋੜਦੇ ਜਾਂ ਸ਼ਹਿਤੂਤ ਤੋੜਦੇ ਲੜੀ ਹੋਵੇ, ਮੇਰੇ ਲੜੀ ਸੀ, ਇਸ ਕਰਕੇ ਮੈਨੂੰ ਇਸ ਗੱਲ ਜਿਹੜੀ ਹੈ ਹੁਣੇ ਤੋਂ ਚੇਤਾ ਆ ਗਈ। ਕੋਈ ਗੱਲ ਨਹੀਂ, ਅਗਲੀ ਵਾਰ ਜਦੋਂ ਵੀ ਮੁਲਾਕਾਤ ਹੋਏਗੀ ਨਾ, ਇਸ ਬਾਰੇ ਅਸੀਂ ਜ਼ਰੂਰ ਜ਼ਰੂਰ ਗੱਲ ਕਰਾਂਗੇ। ਲੇਕਿਨ ਫਿਲਹਾਲ ਦੇ ਲਈ ਮੈਨੂੰ ਇਹ ਪ੍ਰੋਗਰਾਮ ਜਿਹੜਾ ਨਾ ਵਾਇੰਡ ਅਪ ਕਰਨ ਦੀ ਦੇ ਦਿਓ ਇਜਾਜ਼ਤ, ਕਿਉਂਕਿ ਅਗਲੇ ਦੋਸਤ ਬਿਲਕੁਲ ਤਿਆਰ ਨੇ ਖੂਬ ਸਾਰੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ। ਲੇਕਿਨ ਇੱਕ ਮੈਸੇਜ ਹੋਰ ਮੇਰੇ ਕੋਲ ਆ ਗਿਆ ਅਤੇ ਮੈਂ ਕਿਹਾ ਫਟਾਫਟ ਕਰ ਲਵਾਂ ਸਾਂਝਾ।
3: ਦੋ ਕਲੈਨਾ ਬੋਲਦਾ ਜੀ, ਕਿਉਂਕਿ ਹੁਣ ਟਾਈਮ ਬਹੁਤ ਘੱਟ ਰਹਿੰਦਾ ਹੈ। ਪਿਆਰ ਕਿਸੇ ਚੱਜ ਦੀ ਜਗ੍ਹਾ ਤੇ ਪਾਉਣਾ ਚਾਹੀਦਾ, ਜੇ ਕਦਰ ਨਾ ਉੱਥੇ ਹੋਵੇ ਤਾਂ ਪਿਆਰ ਨਹੀਂ ਵਧਾਉਣਾ ਚਾਹੀਦਾ। ਜਿੱਥੇ ਕਦਰ ਹੁੰਦੀ ਆ ਉੱਥੇ ਹੀ ਜਾਣ ਦਾ ਸਵਾਦ ਹੈ। ਐਵੇਂ ਬਿਨਾਂ ਪਿਆਰ ਤੋਂ ਤੁਸੀਂ ਕਿਸੇ ਦੇ ਕੋਲ ਨਾ ਜਾਵੋ, ਦਿਲ ਦੀ ਗੱਲ ਨਾ ਸ਼ੇਅਰ ਕਰੋ, ਜਿਹੜਾ ਕਦਰ ਕਰਦਾ ਉੱਥੇ ਆਪਣੀ ਕਦਰ ਕਰਾਓ ਤੇ ਪਿਆਰ ਨੂੰ ਵਧਾਓ। ਥੈਂਕ ਯੂ ਵੈਰੀ ਮੱਚ।
1: ਬਿਲਕੁਲ ਜੀ, ਪਿਆਰ ਦੇ ਰਿਸ਼ਤੇ ਵੀ ਉੱਥੇ ਹੀ ਬਰਕਰਾਰ ਕਰਨੇ ਚਾਹੀਦੇ ਨੇ ਜਿੱਥੇ ਤੁਹਾਡੀ ਰਿਸਪੈਕਟ ਹੋ ਰਹੀ ਹੋਵੇ। ਬਿਲਕੁਲ ਠੀਕ ਕਹਿ ਰਹੇ ਹੋ। ਔਰ ਆਕਾਸ਼ਵਾਣੀ ਦੇ ਨਾਲ ਜਿਹੜਾ ਪਿਆਰ ਹੈ ਉਹ ਤਾਂ ਮੈਂ ਕਹਿੰਦੀ ਹਾਂ ਜੀ ਸੱਦ ਕੇ, ਹੁਣੇ ਗਾਣਾ ਸੁਣਿਆ ਸੀ ਨਾ ਅਸੀਂ, ਜੀ ਸੱਦ ਕੇ ਆ। ਸੋ ਫਿਲਹਾਲ ਆਪਣੀ ਦੋਸਤ ਨੂੰ ਦਿਓ ਇਜਾਜ਼ਤ, ਅਗਲੀ ਮੁਲਾਕਾਤ ਬਹੁਤ ਜਲਦੀ ਫਿਰ ਤੋਂ ਹੋਏਗੀ। ਫਿਲਹਾਲ ਇੱਕ ਹੋਰ ਖੂਬਸੂਰਤ ਗੀਤ ਦਿਲ ਸੇ ਦਿਲ ਤੱਕ, ਅਗਲਾ ਸਫ਼ਰ ਲੈ ਕੇ ਅਗਲੇ ਦੋਸਤ ਬਿਲਕੁਲ ਤਿਆਰ ਨੇ। ਸੋ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗੀ, ਤੁਸੀਂ ਆਪਣੇ ਆਪ ਤੋਂ ਦੇਖ ਲੈਣਾ ਕੌਣ ਆਏ ਨੇ ਅਤੇ ਕੌਣ ਨਹੀਂ ਆਏ ਨੇ, ਪਛਾਣ ਲੈਣਾ ਉਹਨਾਂ ਦੀ ਆਵਾਜ਼ ਦੇ ਨਾਲ। ਫਿਲਹਾਲ ਤਾਂ ਮੈਨੂੰ ਇਹ ਸੋਹਣਾ ਜਿਹਾ ਗਾਣਾ ਸੁਣਨ ਵੀ ਦਿਓ ਅਤੇ ਸੁਣਾਉਣ ਵੀ ਦਿਓ।

FM-band 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਮਯੂਰਭੰਜ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਲਈ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ ਉੱਤੇ ਚੱਲਣ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਏ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲੀਆਂ ਵਿਚਕਾਰ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਏ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ ਉੱਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਏ। ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਨੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਫਲੋਰ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਵੇਗਾ। ਇਹ ਸਨ FM ਨਿਊਜ਼ ਹੈਡਲਾਈਨਸ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਦੋਸਤੋ, ਕੀ ਹਾਲ ਚਾਲ ਹੈ? ਐਫਐਮ ਰੇਨਬੋ ਦੇ ਸੋਹਣੇ ਮੰਚ ਉੱਤੇ ਤੁਹਾਡਾ ਦਿਲੋਂ ਸਵਾਗਤ ਕਰਦਾ ਹੈ ਆਰ ਜੇ ਰਣਜੀਤ, ਅਤੇ ਤੁਸੀਂ ਹੁਣ ਸੁਣ ਰਹੇ ਹੋ ਆਪਣਾ ਮਨਪਸੰਦ ਸੰਗੀਤਕ ਪ੍ਰੋਗਰਾਮ ਗੀਤ ਬਹਾਰ। ਦੋਸਤੋ, ਸੰਗੀਤ ਉਹ ਜਾਦੂ ਹੈ ਜੋ ਬਿਨਾਂ ਕੁਝ ਕਹੇ ਦਿਲ ਦੀਆਂ ਗੱਲਾਂ ਬਿਆਨ ਕਰ ਦਿੰਦਾ ਹੈ, ਅਤੇ ਕਦੇ ਸਾਨੂੰ ਪੁਰਾਣੀਆਂ ਯਾਦਾਂ ਦੀਆਂ ਗਲੀਆਂ ਵਿੱਚ ਵੀ ਲੈ ਜਾਂਦਾ ਹੈ, ਅਤੇ ਕਦੇ ਨਵੀਆਂ ਉਮੀਦਾਂ ਨਾਲ ਜ਼ਿੰਦਗੀ ਨੂੰ ਰੰਗੀਨ ਬਣਾ ਦਿੰਦਾ ਹੈ। ਅੱਜ ਦੇ ਗੀਤ ਬਾਰ ਪ੍ਰੋਗਰਾਮ ਦੇ ਵਿੱਚ ਕੁਝ ਅਜਿਹੀਆਂ ਧਮਾਕੇਦਾਰ ਬੀਟਾਂ ਦਾ, ਜਿਹੜਾ ਬੀਟ ਗੀਤਾਂ ਦਾ ਸਫ਼ਰ ਕਰਾਂਗੇ, ਜਿਨ੍ਹਾਂ ਨੇ ਨਾ ਸਿਰਫ ਸੰਗੀਤ ਚਾਰਟਾਂ 'ਤੇ ਰਾਜ ਕੀਤਾ ਹੈ, ਸਗੋਂ ਹਰ ਪੀੜ੍ਹੀ ਨੂੰ ਝੂਮਣ ਲਾ ਦਿੱਤਾ ਹੈ। ਤਾਂ ਫਿਰ ਤਿਆਰ ਹੋ ਜਾਓ ਆਪਣੇ ਦਿਲ ਦੀਆਂ ਧੜਕਣਾਂ ਨੂੰ ਸੰਗੀਤ ਦੀ ਲੈਅ ਨਾਲ ਜੋੜਨ ਲਈ, ਅਤੇ ਸ਼ੁਰੂ ਦੇ ਵਿੱਚ ਤੁਸੀਂ ਇਟਸ ਟਾਈਮ ਟੂ ਡਿਸਕੋ 'ਤੇ ਡਿਸਕੋ ਕੀਤਾ ਹੈ। ਇਹ ਜਿਹੜਾ ਗੀਤ ਹੈ, ਤੁਹਾਨੂੰ ਪਤਾ ਹੀ ਹੈ ਕਿ 2000 ਜਿਹੜਾ ਸੰਨ ਹੈ ਉਹਦੇ ਲਾਗੇ ਇਹ ਇੱਕ ਅਜਿਹਾ ਡਿਸਕੋ ਥਰੋਰ ਬਣ ਕੇ ਚੱਲਿਆ ਹੈ ਕਿ ਹਰ ਇੱਕ ਡੀਜੇ ਦੇ ਉੱਤੇ, ਹਰ ਇੱਕ ਗੱਡੀ ਦੇ ਵਿੱਚ ਜਦੋਂ ਇੰਜੋਏ ਕਰਨਾ ਹੋਵੇ ਨਾ, ਤਾਂ ਸਪੈਸ਼ਲੀ ਲੱਗਦਾ ਸੀ ਉਹ ਚੇਚੇ ਤੌਰ ਉੱਤੇ ਗੀਤ ਲੱਗਦਾ ਸੀ, ਅਤੇ ਅੱਜ ਵੀ ਲੱਗ ਰਿਹਾ ਹੈ। ਨਿਊਯਾਰਕ ਦੀ ਪਿਛੋਕੜ ਉੱਤੇ ਫਰਮਾਇਆ ਗਿਆ ਇਹ ਗੀਤ ਨੌਜਵਾਨੀ, ਦੋਸਤੀ ਅਤੇ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਉਣ ਦਾ ਸੁਨੇਹਾ ਦਿੰਦਾ ਹੈ, ਅਤੇ ਸ਼ੰਕਰ ਅਹਿਸਾਨ ਲੋਏ ਅਤੇ ਵੈਸਟਰਨ ਬੀਟ ਅਤੇ ਜਾਵੇਦ ਅਖਤਰ ਦੇ ਆਧੁਨਿਕ ਬੋਲਾਂ ਨੇ ਇਸ ਨੂੰ ਕਲਾਸਿਕ ਬਣਾ ਦਿੱਤਾ ਹੈ, ਅਤੇ ਐਂਥਮ ਪਾਰਟੀ ਕਹਿ ਲਈਏ ਕਿ ਪਾਰਟੀ ਦਾ ਐਂਥਮ ਹੈ ਇਹ ਗੀਤ। ਅਤੇ ਗੀਤਾਂ ਦੀ ਲੜੀ ਦੇ ਵਿੱਚ, ਗੀਤ ਬਹਾਰ ਦੇ ਵਿੱਚ ਅਗਲਾ ਜਿਹੜਾ ਗੀਤ ਆ ਉਹ ਵੀ ਇੱਦਾਂ ਦਾ ਹੀ ਹੈ ਕਿ ਚੱਕ ਥੱਕ ਕਰ ਲਿਓ, ਕਹਿਣ ਤੋਂ ਭਾਵ ਕਿ ਨੱਚਣ ਦਾ ਪੂਰਾ ਮੂਡ ਬਣਾਓ, ਐਨਰਜੀ ਲੈ ਕੇ ਰੱਖਣੀ ਹੈ, ਹਮੇਸ਼ਾ ਜੋੜ ਕੇ ਰੱਖਣੀ ਹੈ, ਕਿਉਂਕਿ ਹੁਣ ਤੁਸੀਂ ਇੰਜੋਏ ਕਰ ਰਹੇ ਹੋ ਗੀਤਵਾਰ ਪ੍ਰੋਗਰਾਮ ਆਰ ਜੇ ਰਣਜੀਤ ਦੇ ਨਾਲ, ਅਤੇ ਜੁੜੇ ਰਹਿਣਾ ਹੈ ਲਗਾਤਾਰ ਐਫ ਐਮ ਰੇਨਬੋ ਦੇ ਉੱਤੇ, ਕਿਉਂਕਿ 4 ਘੰਟੇ ਤੁਹਾਨੂੰ ਹੁਣ ਮੈਂ ਬੰਨ ਕੇ ਰੱਖਣਾ ਹੈ ਵੱਖ ਵੱਖ ਪ੍ਰੋਗਰਾਮਾਂ ਦੇ ਨਾਲ, ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਚੱਲਣੀਆਂ ਹੈ। ਪਰ ਮਿਊਜ਼ਿਕ ਤਾਂ ਜ਼ਰੂਰੀ ਹੈ ਨਾ, ਅਤੇ ਜੇ ਮਿਊਜ਼ਿਕ ਜ਼ਰੂਰੀ ਹੈ ਤਾਂ ਅਗਲਾ ਗੀਤ ਕਿਹੜਾ ਹੈ ਉਹ ਤੁਸੀਂ ਇੰਜੋਏ ਕਰੋ, ਅਤੇ ਦੱਸਿਓ ਮੈਨੂੰ ਕਿੱਦਾਂ ਦਾ ਲੱਗਿਆ।
1: You know that thing must be 100 years old.

ਧੂਮ ਮੂਵੀ ਤੋਂ ਗੀਤ ਸੁਣ ਰਹੇ ਸੀ ਤੁਸੀਂ ਸੁਨਿਧੀ ਚੌਹਾਨ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ ਧੂਮ ਮਚਾਲੇ ਤਾਂ ਹੋ ਹੀ ਪਈ ਆ, ਕਿਉਂਕਿ ਪ੍ਰੋਗਰਾਮ ਗੀਤ ਬਹਾਰ ਗੀਤਾਂ ਦੇ ਗੁਲਦਸਤੇ ਦੇ ਵਿੱਚੋਂ ਬਹਾਰਾਂ ਦੇ ਜਿਹੜੇ ਫੁੱਲ ਡਿੱਗ ਰਹੇ ਨੇ ਅਤੇ ਬਹਾਰਾਂ ਦੇ ਫੁੱਲ ਜਿਹੜੇ ਡਿੱਗ ਰਹੇ ਨੇ ਗੁਲਦਸਤੇ ਬਣ ਰਹੇ ਨੇ, ਅਤੇ ਗੁਲਦਸਤਿਆਂ ਦੇ ਵਿੱਚੋਂ ਸੋਹਣਾ ਫੁੱਲ ਸੋਹਣਾ ਗੀਤ ਲਾਉਣਾ ਇਹ ਆਰਜੇ ਰਣਜੀਤ ਦੀ ਜ਼ਿੰਮੇਵਾਰੀ ਹੈ। ਧੂਮ ਮਚਾਲੇ ਅਜਿਹੀ ਮੂਵੀ ਜਿਸਨੇ ਬਾਲੀਵੁੱਡ ਵਿੱਚ ਬਾਈਕ ਐਕਸ਼ਨ ਅਤੇ ਗਲੈਮਰ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਸੀ। ਸੁਨਿਧੀ ਚੌਹਾਨ ਦੀ ਜੋਸ਼ੀਲੀ ਆਵਾਜ਼ ਇਸ ਗੀਤ ਦੇ ਵਿੱਚ ਸੁਣੀਏ ਤੁਸੀਂ, ਅਤੇ ਪ੍ਰੀਤਮ ਦੇ ਤੇਜ਼ ਰਿਦਮ ਨੇ ਇਸ ਗੀਤ ਨੂੰ ਯੂਥ ਦਾ ਫੇਵਰੇਟ ਬਣਾ ਦਿੱਤਾ। ਦੋਸਤੋ, ਪ੍ਰੋਗਰਾਮ ਦੇ ਵਿੱਚ 2000 ਤੋਂ ਲੈ ਕੇ 2020 ਦੇ ਤੱਕ ਦੇ ਜਿੰਨੇ ਸੋਹਣੇ ਸੋਹਣੇ ਜਿਹੜੇ ਡਿਸਕੋ ਸੌਂਗ ਹੈ, ਨੱਚਣ ਵਾਲੇ ਸੌਂਗ ਹੈ, ਡੀਜੇ 'ਤੇ ਚੱਲਣ ਵਾਲੇ ਸੌਂਗ ਹੈ ਜਾਂ ਐਨਰਜੈਟਿਕ ਸੌਂਗ ਹੈ, ਉਹ ਇਸ ਪ੍ਰੋਗਰਾਮ ਦੇ ਵਿੱਚ ਪਲੇ ਹੋਣੇ ਆ। ਇਹ ਉਹ ਸੌਂਗ ਨੇ ਜਿਹੜੇ ਐਵਰਗ੍ਰੀਨ ਨੇ, ਕਦੀ ਥੱਕੋਗੇ ਨਹੀਂ, ਚਾਹੇ ਤੁਸੀਂ 2000 ਸਨ ਦੇ ਲਾਗੇ ਸੁਣੇ ਸੀ ਅਤੇ ਚਾਹੇ ਅੱਜ ਤੁਸੀਂ 2026 ਦੇ ਲਾਗੇ ਸੁਣੇ ਹੈ। ਅਤੇ ਇਸੇ ਗਾਣਿਆਂ ਦੇ ਵਿੱਚ ਇੱਕ ਇੱਦਾਂ ਦਾ ਗਾਣਾ ਮੇਰੇ ਕੋਲ ਆਇਆ ਹੈ, ਮੈਂ ਕਹਿੰਦਾ ਕਿ ਇਹ ਗਾਣੇ ਨੇ ਤਾਂ ਕੋਈ ਡੀਜੇ ਨਹੀਂ ਛੱਡਿਆ, ਕੋਈ ਆਪਣੇ ਘਰ ਦੇ ਵਿੱਚ ਕੋਈ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਮਿਊਜ਼ਿਕ ਪਲੇ ਕਰਨ ਲਈ ਜਿਹੜਾ ਵੀ ਸਾਡੇ ਤੋਂ, ਚਾਹੇ ਡੀਜੇ ਆ, ਚਾਹੇ ਐਮਪ ਹੈ ਜਾਂ ਫਿਰ ਰੇਡੀਓ ਹੈ, ਰੇਡੀਓ ਦੇ ਤਾਂ ਚੱਲਦਾ ਹੀ ਹੁੰਦਾ ਸੀਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਕਿਤੇ ਸਫ਼ਰ ਕਰ ਰਹੇ ਹੋ, ਚਾਹੇ ਗੱਡੀ ਦੇ ਵਿੱਚੋਂ, ਚਾਹੇ ਤੁਸੀਂ ਬੱਸ ਦੇ ਵਿੱਚੋਂ, ਅਤੇ ਚਾਹੇ ਸੀਗੇ ਆਟੋ ਦੇ ਵਿੱਚ, ਤੁਹਾਨੂੰ ਇਹ ਗਾਣਾ ਜ਼ਰੂਰ ਸੁਣਨ ਨੂੰ ਮਿਲਦਾ ਸੀ। ਅਤੇ ਅੱਜ ਮੈਂ ਫਿਰ ਉਹੀ ਗਾਣਾ ਸੁਣਾਉਣਾ ਹੈ ਅਤੇ ਤੁਹਾਨੂੰ ਤਰੋਤਾਜ਼ਾ ਕਰ ਦੇਣਾ ਹੈ, ਅਤੇ ਜੁੜੇ ਰਹਿਣਾ ਹੈ ਤੁਸੀਂ FM ਰੇਨਬੋ ਦੇ ਉੱਤੇ।

ਦੋਸਤੋ ਜਦੋਂ ਇਹ ਗੀਤ ਰਿਲੀਜ਼ ਹੋਇਆ ਸੀ ਤਾਂ ਦੇਸ਼ ਵਿਦੇਸ਼ ਵਿੱਚ ਧੂਮ ਮਚਾ ਦਿੱਤੀ ਸੀ ਇਸ ਗੀਤ ਨੇ। ਐਸ਼ਵਰਿਆ ਰਾਏ ਦੀ ਅਦਾਕਾਰੀ ਅਤੇ ਗੁਲਜ਼ਾਰ ਦੇ ਸ਼ਾਇਰਾਨਾ ਬੋਲਾਂ ਨੇ ਇਸ ਨੂੰ ਸਦੀ ਦੇ ਸਭ ਤੋਂ ਲੋਕਪ੍ਰਿਯ ਆਈਟਮ ਨੰਬਰਾਂ ਵਿੱਚੋਂ ਸ਼ਾਮਲ ਕਰਕੇ ਇੱਕ ਨੰਬਰ 'ਤੇ ਲਿਆਂਦਾ ਹੈ ਮੇਰੇ ਮੁਤਲਕ। ਬੰਟੀ ਔਰ ਬਬਲੀ ਮੂਵੀ ਦੇ ਵਿੱਚ ਗਾਇਆ ਹੋਇਆ ਅਲੀਸ਼ਾ ਚਿਆਨੀ, ਸ਼ੰਕਰ ਮਹਾਦੇਵਨ, ਜਾਵੇਦ ਅਲੀ ਅਤੇ ਗੁਲਜ਼ਾਰ ਦੇ ਲਿਖੇ ਹੋਏ ਇਸ ਗੀਤ ਨੇ, ਸ਼ੰਕਰ ਅਹਿਸਾਨ ਲੋਏ ਦੇ ਦਿੱਤੇ ਮਿਊਜ਼ਿਕ ਨੇ, ਮੈਂ ਕਹਿੰਦਾ ਕਿ ਅੱਜ ਵੀ ਧੂਮ ਮਚਾਈ ਹੋਈ ਆ। ਕਿਤੇ ਕਿਤੇ ਲੱਗਦਾ ਹੈ ਜਿਹੜੇ ਪਿਆਰ ਕਰਦੇ ਆ ਇਸ ਗੀਤ ਨੂੰ ਸੁਣਦੇ ਆ। ਪ੍ਰੋਗਰਾਮ ਗੀਤਵਾਰ ਦੇ ਵਿੱਚ ਅਗਲਾ ਜਿਹੜਾ ਤੁਸੀਂ ਗੀਤ ਸੁਣੋਗੇ ਜਾਬੂ ਇਮਿਟ ਫਿਲਮ ਤੋਂ, ਮੋਜਾ ਹੀ ਮੋਜਾ, ਮੀਕਾ ਸਿੰਘ ਆਪਣਾ, ਉਹੀ ਮੀਕਾ ਪਿੱਛੇ ਜੇ ਹੁਣੀ 50ਵਾਂ ਆਪਣਾ ਜਨਮਦਿਨ ਮਨਾ ਕੇ ਹਟੇ ਆ। ਮੀਕਾ ਸਾਹਿਬ ਮੈਂ ਕਹਿੰਦਾ ਬੋਲੀਵੁੱਡ ਦੇ ਵਿੱਚ ਬੱਲੇ ਬੱਲੇ ਕਰਾਈ ਪਈ ਆ ਮੀਕੇ ਹੋਰਾਂ ਨੇ। ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਸੋਹਣਾ ਗੀਤ ਸੁਣਦੇ ਆ ਤੇ ਤੁਸੀਂ ਸਟੇ ਟਿਊਨ ਰੱਖਣਾ ਹੈ FM ਰੇਨਬੋ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਪੈ ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਵੈਲਕਮ ਬੈਕ ਦੋਸਤੋ। ਕਮਰਸ਼ੀਅਲ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਮੋਜਾ ਹੀ ਮੋਜਾ ਮਿੱਕਾ ਸਿੰਘ ਦੀ ਆਵਾਜ਼ ਦੇ ਵਿੱਚ। ਤੁਹਾਨੂੰ ਪਤਾ ਹੈ ਕਿੰਨਾ ਸੋਹਣਾ ਮਿਊਜ਼ਿਕ ਹੈ ਪ੍ਰੀਤਮ ਦਾ ਇਸ ਗੀਤ ਦੇ ਵਿੱਚ, ਕਿਉਂਕਿ ਹਰ ਇੱਕ ਨੂੰ ਇਹ ਨੱਚਣ ਲਾ ਦਿੰਦਾ, ਕਿਉਂਕਿ ਪਾਰਟੀ ਬੀਟ ਹੈ, ਪੰਜਾਬੀਆਂ ਦੀ ਬੀਟ ਹੈ, ਮਸਤੀ ਭਰੇ ਬੋਲਾਂ ਵਾਲਾ ਇਹ ਗੀਤ ਹਰ ਵਿਆਹ 'ਤੇ ਪਾਰਟੀ ਦੀ ਜਾਨ ਹੈ। ਗੀਤਵਾਰ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਮੇਰੇ ਕੋਲ ਗੀਤ ਹੈ, ਬੜਾ ਸੋਹਣਾ ਕਹਿ ਲਈਏ ਕਿ 2019 ਦੇ 2009 ਦੇ ਲਾਗੇ ਜਿਹੜਾ ਸਭ ਤੋਂ ਵੱਧ ਚੱਲਣ ਵਾਲੀਆਂ ਡਾਂਸ ਧੁਨਾਂ, ਲਗਭਗ 2009-10 ਦੇ ਲਾਗੇ ਸਭ ਤੋਂ ਮਕਬੂਲੀਅਤ ਵਾਲੀਆਂ ਜਿਹੜੀਆਂ ਡਾਂਸ ਧੁਨਾਂ ਬਣੀਆਂ ਸੀ, ਉਹਨਾਂ ਵਿੱਚੋਂ ਇੱਕ ਲਵ ਮੇਰਾ ਹਿੱਟ ਹਿੱਟ ਨੀਰਜ ਸ਼੍ਰੀਧਰ ਅਤੇ ਤੁਲਸੀ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਬਿੱਲੂ ਮੂਵੀ ਤੋਂ ਇਹ ਜਿਹੜਾ ਗੀਤ ਹੈ, ਅਤੇ ਫਿਲਮ ਦੇ ਵਿੱਚ ਅਦਾਕਾਰ ਆਪਣਾ ਕਿੰਗ ਖਾਨ।

0: ਦੋਸਤੋ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਗੀਤਵਾਰ ਆਪਣੇ ਆਰਜੇ ਰਣਜੀਤ ਦੇ ਨਾਲ। ਕਿੰਨਾ ਸੋਹਣਾ ਇੱਕ ਬੀਟ ਸੌਂਗ ਵਾਲਾ ਲਗਾਤਾਰ ਮਿਊਜ਼ਿਕ ਚੱਲ ਰਿਹਾ ਹੈ, ਇੰਜੋਏ ਕਰ ਰਹੇ ਹੋ ਨਾ, ਐਨਰਜੀ ਆ ਰਹੀ ਹੈ ਕਿਉਂਕਿ ਅੱਜ ਕੱਲ੍ਹ ਜਿਹੜਾ ਮੌਸਮ ਹੈ ਥੋੜ੍ਹਾ ਜਿਹਾ ਇਹੋ ਜਿਹਾ ਹੈ ਕਿ ਤੁਹਾਡਾ BP ਜਿਹੜਾ ਹੈ ਡਾਊਨ ਹੋ ਰਿਹਾ ਹੈ, ਮੌਸਮ ਦਾ ਤਕਾਜ਼ਾ ਹੈ, ਪਰ ਤੁਸੀਂ ਜਿਹੜਾ ਐਨਰਜੈਟਿਕ ਧੁਨਾ ਸੁਣਦੇ ਹੋ ਜਦੋਂ ਤਾਂ ਐਨਰਜੀ ਆਪਣੇ ਆਪ ਆ ਜਾਂਦੀ ਹੈ। ਕਿੱਥੇ BP ਡਾਊਨ ਹੁੰਦਾ ਪੰਜਾਬੀਆਂ ਦਾ। ਗੀਤਵਾਰ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਗੀਤ ਹੈ ਮੇਰੇ ਤੋਂ ਸਿੰਘ ਇਜ਼ ਕਿੰਗ ਮੂਵੀ ਦੇ ਜਿਹੜਾ ਗੀਤ ਹੈ, ਟਾਈਟਲ ਸੌਂਗ ਵੀ ਉਹੀ ਹੈ, ਸਿੰਘ ਇਜ਼ ਕਿੰਗ, ਸਨੂਪ ਡੌਗ, RDB ਅਤੇ ਰਾਜੀਵ ਭਾਟੀਆ ਦਾ ਗਾਇਆ ਹੋਇਆ ਹੈ। ਹੁਣ ਤੁਸੀਂ ਸੋਚੋਗੇ ਰਾਜੀਵ ਭਾਟੀਆ ਕੌਣ ਹੈ, ਹੁਣ ਰਾਜੀਵ ਭਾਟੀਆ ਦਾ ਪੂਰਾ ਨਾਮ ਜਿਹੜਾ ਰਾਜੀਵ ਹਰੀਓਮ ਭਾਟੀਆ ਵੀ ਹੈ। ਸੋਚੋ ਸੋਚੋ ਸੋਚੋ ਬਈ ਰਾਜੀਵ ਭਾਟੀਆ ਕਿਹੜਾ ਹੈ ਕਿ ਜਿਹਨੇ ਗੀਤ ਦੇ ਵਿੱਚ ਗਾਇਆ ਹੋਇਆ। ਲਾਓ ਦਿਮਾਗ, ਦਿਮਾਗ ਲਾ ਰਹੇ ਹਾਂ, ਮੈਨੂੰ ਪਤਾ, ਪਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਹੈ, ਰਾਜੀਵ ਭਾਟੀਆ ਹੋਰ ਕੋਈ ਨਹੀਂ, ਆਪਣੇ ਅਕਸ਼ੇ ਕੁਮਾਰ ਨੇ। ਪ੍ਰੀਤਮ ਦਾ ਮਿਊਜ਼ਿਕ ਦਿੱਤਾ ਹੈ ਇਸ ਮਿਊਜ਼ਿਕ ਦੇ ਵਿੱਚ, ਫਿਲਮ ਦੇ ਵਿੱਚ ਕੰਮ ਵੀ ਅਕਸ਼ੇ ਕੁਮਾਰ, ਕੈਟਰੀਨਾ ਕੈਫ। ਇਹ ਪਹਿਲੀ ਵਾਰ ਬੋਲੀਵੁੱਡ ਵਿੱਚ ਜਿਹੜਾ ਹੈ ਨਾ ਇੰਟਰਨੈਸ਼ਨਲ ਰੈਪ ਅਤੇ ਪੰਜਾਬੀ ਸੰਗੀਤ ਦਾ ਸ਼ਾਨਦਾਰ ਮੇਲ ਦੇਖਣ ਨੂੰ ਮਿਲਿਆ ਸੀਗਾ ਇਸ ਗੀਤ ਦੇ ਰਾਹੀਂ। ਤੁਸੀਂ ਕੋ ਪਿੱਛੇ ਹਟਦੇ ਆ, ਤੁਸੀਂ ਕਹਿੰਦੇ ਹੋ ਨਾ ਕਿ ਰਣਜੀਤ ਨੇ ਨਾਂ ਤਾਂ ਲੈ ਦਿੱਤਾ ਹੈ ਅਤੇ ਲਾਉਂਦਾ ਕਿਉਂ ਨਹੀਂ ਪਿਆ ਹੈ, ਅਤੇ ਮੈਂ ਕਿਉਂ ਪਿੱਛੇ ਹਟਾਂਗਾ, ਮੈਂ ਤਾਂ ਤੁਹਾਨੂੰ ਇਹ ਗੀਤ ਸੁਣਾ ਕੇ ਹੀ ਹਟਾਂਗਾ। ਮੈਨੂੰ ਪਤਾ ਹੈ ਕਿ ਤੁਸੀਂ ਵੇਟ ਕਰ ਰਹੇ ਹੋ ਲਗਾਤਾਰ ਇਸ ਗੀਤ ਦੀ, ਅਤੇ ਜਾਣਾ ਕਿਤੇ ਨਹੀਂ ਹੈ, ਆਪ ਤਾਂ ਟਿਊਨ ਇਨ ਕੀਤਾ ਹੋਇਆ FM ਰੇਨਬੋ। ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਵੀ ਕਹਿ ਦਿਓ ਰਣਜੀਤ ਕੌਂਟੀ ਨੂੰ ਪ੍ਰੋਗਰਾਮ 'ਤੇ ਨਾਲ ਹੈ।
1: Yo, what up? This is Big Snoop Dogg. Represent that Punjabi. Hey, yo. Hit him with this.

0: real cool, like.
1: Sing is always king. ਪ੍ਰੋਗਰਾਮ ਗੀਤ ਬਾਰ ਸੁਣ ਰਹੇ ਹੋ ਐਫ ਐਮ ਮੈਂਬਰ ਦੇ ਉੱਤੇ, ਮੈਂ ਹਾਂ ਜੈ ਰਣਜੀਤ। ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਗੀਤ ਹੈ ਮੇਰੇ ਕੋਲ ਬੜਾ ਵਧੀਆ ਹੈ, ਤੀਸਮਾਰ ਖਾਨ ਮੂਵੀ ਦਾ ਨਾਮ ਹੈ, ਸੁਨੀਧੀ ਚੌਹਾਨ ਵਿਸ਼ਾਲ ਦਦਲਾਣੀ ਦਾ ਗਾਇਆ ਹੋਇਆ ਗੀਤ, ਅਤੇ ਵਿਸ਼ਾਲ ਦਦਲਾਣੀ ਦਾ ਦਿੱਤਾ ਮਿਊਜ਼ਿਕ, ਵਿਸ਼ਾਲ ਸ਼ੇਖਰ ਦਾ ਦਿੱਤਾ ਹੋਇਆ ਮਿਊਜ਼ਿਕ ਅਤੇ ਵਿਸ਼ਾਲ ਦਦਲਾਣੀ ਦਾ ਲਿਖਿਆ ਹੋਇਆ ਗੀਤ ਹੈ। ਜੇਕਰ ਗੱਲ ਕਰੀਏ ਇਸ ਫਿਲਮ ਦੀ ਤਾਂ ਫਿਲਮ ਦੇ ਨਾਲ ਇਸ ਗਾਣੇ ਦੀ ਕੈਟਰੀਨਾ ਕੈਫ ਦੇ ਕਰੀਅਰ ਦਾ ਸਭ ਤੋਂ ਪ੍ਰਸਿੱਧ ਡਾਂਸ ਨੰਬਰ ਮੰਨਿਆ ਗਿਆ ਇਸ ਗੀਤ ਨੂੰ। ਤੁਸੀਂ ਸੋਚਿਆ ਹੋਊਗਾ ਕਿ ਕਿਹੜਾ ਗੀਤ ਹੋਊਗਾ, ਕਿਉਂਕਿ ਕੈਟਰੀਨਾ ਕੈਫ ਹੋਰਾਂ ਨੇ ਡਾਂਸ ਵੀ ਬਹੁਤ ਸੋਹਣਾ ਕੀਤਾ ਹੈ ਕਈ ਕਈ ਆਈਟਮ ਸੌਂਗ 'ਤੇ। ਹੁਣ ਆਈਟਮ ਸੌਂਗ ਨਾਮ ਲਿਆ ਹੈ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਿਹੜਾ ਗੀਤ ਹੋਏਗਾ, ਅਤੇ ਦੱਸਣ ਦੀ ਲੋੜ ਹੈ, ਦੱਸਣ ਦੀ ਲੋੜ ਤਾਂ ਨਹੀਂ ਹੈ, ਵੈਸੇ ਤੁਸੀਂ ਸੁਣ ਕੇ ਸਮਝ ਹੀ ਲਿਆ ਹੋਣਾ ਹੈ। ਇੰਜੋਏ ਕਰੋ ਇਸ ਗੀਤ ਨੂੰ, ਅਤੇ ਅਗਲੇ ਗੀਤ ਦੇ ਵਿੱਚ ਮੈਨੂੰ ਦੱਸ ਸਕਦੇ ਹੋ, ਜਦੋਂ ਇਹ ਗੀਤ ਖਤਮ ਹੋ ਗਿਆ ਦੱਸ ਸਕਦੇ ਹੋ ਕਿ ਹਾਂ ਵੀ ਕਿਹੜਾ ਗੀਤ ਹੈ। ਦਿਮਾਗ ਦੇ ਘੋੜੇ ਦੌੜਾਓ ਅਤੇ ਆਪਣੇ ਆਪ ਨੂੰ ਕੰਮ ਹੀ ਲਓ।

ਦੋਸਤੋ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਗੀਤ ਬਾਹਰ ਆਪਣੇ ਆਰਜੇ ਰਣਜੀਤ ਦੇ ਨਾਲ। ਘੜੀ ਦੀਆਂ ਸੂਈਆਂ ਕਹਿ ਰਹੀਆਂ ਕਿ 10:52 ਦੋ ਸੈਕਿੰਡ ਹੋ ਚੁੱਕੇ ਆ, ਪ੍ਰੋਗਰਾਮ ਲਾਗੇ ਆ ਰਿਹਾ ਖਤਮ ਹੋਣ ਦੇ। ਉਸ ਤੋਂ ਬਾਅਦ ਇੱਕ ਧਮਾਕੇਦਾਰ ਪ੍ਰੋਗਰਾਮ ਹੁੰਦਾ ਹੈ, ਤੁਹਾਨੂੰ ਪਤਾ ਹੈ, ਹਮੇਸ਼ਾ ਤੁਹਾਨੂੰ ਉਹਦਾ ਜ਼ਿਆਦਾ ਇੰਤਜ਼ਾਰ ਰਹਿੰਦਾ ਹੈ। ਤਾਂ ਅੱਜ ਤਾਂ ਅਰਜੇ ਰਣਜੀਤ ਆਇਆ ਹੋਇਆ ਹੈ, ਗੱਲਾਂ ਬਾਤਾਂ ਵੀ ਚੱਲਣੀਆਂ, ਫਰਮਾਇਸ਼ਾਂ ਵੀ ਪੂਰੀਆਂ ਹੋਣੀਆਂ ਹੈ, ਅਤੇ ਉਹਦੇ ਲਈ ਨੰਬਰ ਹੁਣੀ ਤੋਂ ਡਾਇਲ ਕਰ ਲਓ, 0181-8143 ਜਾਣੀ 0181-23 2342174। ਅਤੇ ਪ੍ਰੋਗਰਾਮ ਹਜੇ 8 ਮਿੰਟ ਪਏ ਆ, ਪਰ ਜਾਂਦੇ ਜਾਂਦੇ ਦੋ ਗੀਤ ਮੇਰੇ ਕੋਲ ਹੈਗੇ ਆ, ਤੁਸੀਂ ਕਿਤੇ ਨਹੀਂ ਜਾਣਾ। ਪਹਿਲਾਂ ਤਾਂ ਮੇਰੇ ਤੋਂ ਹੈਗਾ ਹੈ ਬੜਾ ਸੋਹਣਾ ਨੇਹਾ ਕੱਕੜ ਦੀ ਆਵਾਜ਼ ਨਾਲ, ਉਹਨਾਂ ਦੇ ਸਾਥੀ ਹੈ, ਮੈਂ ਕਹਿੰਦਾ ਕਿਆ ਗੀਤ ਹੈ, ਅਤੇ ਜਾਣਾ ਕਿਤੇ ਨਹੀਂ, ਸਟੇਟ ਨੂੰ ਰੱਖਣਾ ਆਪਣਾ FM ਰੇਨਬੋ।

ਸਾਡੇ ਦੋਸਤਾਂ ਦਾ ਵੀ ਜਿਹੜਾ ਨਾ ਹਾਲ ਹੈ ਉਹ ਬੇਹਾਲ ਹੋ ਜਾਂਦਾ ਹੈ ਜਦੋਂ ਐਫ ਐਮ ਰੇਨਬੋ ਸੁਣਦੀ ਹੈ। ਉਹਨਾਂ ਦਾ ਵੀ ਹਾਲ, ਉਹ ਦਿਲਵਰ ਸਾਡੇ, ਅਸੀਂ ਦਿਲਵਰ ਉਹਨਾਂ ਦੇ ਹਾਂ। ਨੇਹਾ ਕੱਕੜ ਨੇ ਜਿਹੜਾ ਗੀਤ ਗਾਇਆ ਹੈ, ਤੁਹਾਨੂੰ ਪਤਾ ਕਿ ਪਹਿਲਾਂ ਵੀ ਗੀਤ ਆ ਚੁੱਕਾ ਹੈ। ਸੁਸ਼ਮਿਤਾ ਸੇਨ ਨੇ ਕਿੰਨਾ ਸੋਹਣਾ ਉਸ ਗੀਤ ਦੇ ਵਿੱਚ ਡਾਂਸ ਕੀਤਾ ਜੀ। ਮਿਊਜ਼ਿਕ ਦੇ ਵਿੱਚ ਦੇਖੋ ਕਿੰਨੀ ਅਪਡੇਸ਼ਨ ਹੋ ਜਾਂਦੀ ਹੈ। ਪਹਿਲਾਂ ਨੋਰਮਲ ਜਿਹੜੇ ਗੀਤ ਹੁੰਦੇ ਆ ਉਹਨਾਂ ਨੂੰ ਰੀਮਿਕਸ ਕਰ ਦਿੱਤਾ ਜਾਂਦਾ ਹੈ, ਅਤੇ ਫਿਲਮਾਂ ਦੇ ਵਿੱਚ ਹੀ ਫਿਲਮੀ ਸੌਂਗ ਦੁਆਰਾ ਰੀਮਿਕਸ ਹੋ ਕੇ ਆਉਂਦੇ ਨੇ। ਕਹਿੰਦੇ ਫੈਸ਼ਨ ਵੀ ਇੰਝ ਹੀ ਆਉਂਦਾ ਹੈ, ਵਾਰ ਵਾਰ 15 ਸਾਲੀ 20 ਸਾਲੀ ਚੇਂਜ ਹੋ ਜਾਂਦਾ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਹਾਂ ਵੀ ਆਹ ਫੈਸ਼ਨ 20 ਸਾਲ ਪਹਿਲਾਂ ਸੀਗਾ, ਉਦੋਂ ਹੈਰਾਨ ਹੁੰਦੇ ਹਾਂ, ਸ਼ਾਇਦ ਸਾਨੂੰ ਲੱਗਦਾ ਹੈ ਕਿ ਆਪਾਂ ਹੀ ਪਾ ਰਹੇ ਹਾਂ ਜਦੋਂ ਸਾਡੇ ਮੰਮੀ ਡੈਡੀ ਸਾਨੂੰ ਦੱਸਦੇ। ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਫਟਾਫਟ ਕਹਿ ਰਿਹਾ ਹੈ ਕਿ ਮੈਂ ਦੌੜਿਆ ਜਾ ਰਿਹਾ ਹੈ। ਜਾਂਦੇ ਜਾਂਦੇ ਤੁਸੀਂ ਜਿਹੜਾ ਇਹ ਗੀਤ ਇੱਕ ਬੜਾ ਸੋਹਣਾ ਉਹ ਸੁਣ ਕੇ ਜਾਣਾ ਹੈ, ਆਪਣੇ ਅਮਰਰਸ਼ੀ ਨੇਹਾ ਕੱਕੜ ਅਤੇ ਬਾਦਸ਼ਾਹ ਦੇ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਹੈ ਕਾਲਾ ਚਸ਼ਮਾ। ਪਰ ਤੁਸੀਂ ਕਿਤੇ ਨਹੀਂ ਜਾਣਾ, ਸਟੇ ਟਿਊਨ ਰੱਖਣਾ ਕਿਉਂਕਿ ਪੰਜਾਬੀ ਤੜਕਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਹੁਣ ਤੋਂ ਕੁਝ ਪਲਾਂ ਦੇ ਬਾਅਦ। ਇਸ ਗੀਤ ਤੋਂ ਬਾਅਦ ਪਹਿਲਾਂ ਐਫ ਐਮ ਹੈਡਲਾਈਨਸ ਵੀ ਆਉਣੀਆਂ ਹੈ, ਪਰ ਨੰਬਰ ਡਾਇਲ ਕਰ ਲਓ 0181-43-174 ਹੁਣੀ ਡਾਇਲ ਕਰਨਾ ਸ਼ੁਰੂ ਕਰ ਦਿਓ, ਤਾਂ ਕਿਤੇ ਅਸੀਂ ਪਹਿਲੇ ਲੱਕੀ ਕਾਲਰ ਵੀ ਬਣਨਾ ਹੈ ਨਾ। ਅਤੇ ਤੁਸੀਂ ਕਿਤੇ ਨਹੀਂ ਜਾਣਾ, ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ, ਤਾਂ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਆ ਜਾਓ ਦੋਸਤੋ।

एफएम न्यूज हेडलाइंस। राष्ट्रपति द्रौपदी मुर्मू ते प्रधानमंत्री नरेंद्र मोदी ओडिशा दे मयूरभंज च 47,000 करोड़ रुपए तो वादे वख-वख विकास प्रोजेक्टां दा उद्घाटन करनगे अते नींह पत्थर रखणगे। प्रधानमंत्री नरेंद्र मोदी ने राष्ट्रपति द्रौपदी मुर्मू नूं अज उनां दे जन्मदिन मौके शुभकामनावां दित्तियां ने। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਲਈ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ ਯਾਨੀ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ ਉੱਤੇ ਚੱਲਣ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲੀਆਂ ਵਿਚਕਾਰ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ ਉੱਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਨੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਫਲੋਰ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਵੇਗਾ। ਇਹ ਸਨ FM ਨਿਊਜ਼ ਹੈਡਲਾਈਨਸ। FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ।

0: ਉਹ ਦਿਲ ਸਾਡੇ ਨਾਲ ਲਾ ਚੁੱਕੇ ਨੇ, ਸਾਡੇ ਦੋਸਤ ਕੋ ਸਾਡੇ ਕੋਲ ਆ ਚੁੱਕੇ ਆ। ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ FM ਰੇਨਬੋ ਦੇ ਵਿਹੜੇ ਵਿੱਚ, ਉਡੀਕ ਕਰ ਰਿਹਾ ਅਰਜ ਰਣਜੀਤ, ਤੇ ਗੱਲ ਕਰਦੇ ਆ ਕਿਹੜੇ ਦੋਸਤ ਨੇ ਪਹਿਲੇ ਸਾਡੇ ਲੱਕੀ ਕਾਲਰ ਬਣੇ। ਹੈਲੋ ਜੀ, ਹੈਲੋ
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਸੰਨੀ ਭਗਤ ਬੋਲ ਰਹੇ ਸਰ, ਕੈਂਪ ਜਲੰਧਰ ਤੋਂ ਜੀ।
0: ਸੰਨੀ ਜੀ ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਹਾਡੇ ਨਾਲ ਗੱਲ ਹੋ ਗਈ ਤੇ ਬਹੁਤ ਵਧੀਆ, ਠੀਕ ਆ ਜੀ।
0: ਵਾਹ ਜੀ ਵਾਹ, ਬਹੁਤ ਵਧੀਆ, ਠੀਕ ਹੈ। ਮਤਲਬ ਮੇਰੇ ਤੋਂ ਪਹਿਲਾਂ ਗੱਲ ਕਰਨ ਤੋਂ ਇਲਾਵਾ ਨਹੀਂ ਠੀਕ ਸੀਗੇ ਨਾ?
1: ਆਵਾਜ਼ ਥੋੜੀ ਥੋੜੀ ਸੁਣੀ ਜਿਹੜੀ
0: ਜੀ,
1: ਜਿਹੜੇ ਮਾੜੇ ਮੋਟੇ ਉਹ ਦੱਸ, ਬਿਲਕੁਲ ਸਹੀ ਹੋ ਗਿਆ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ। FM ਰੇਨਬੋ ਜਿਹੜਾ ਹਮੇਸ਼ਾ ਸਾਨੂੰ ਦਿਲੋਂ ਵੀ ਠੀਕ ਰੱਖਦਾ ਹੈ, ਮਾਨਸਿਕ ਤੌਰ ਤੇ ਵੀ ਠੀਕ ਰੱਖਦਾ ਹੈ ਤੇ ਸਾਂਝ ਵੀ ਵਧਾਉਂਦਾ ਹੈ ਦਿਲਾਂ ਦੀ।
1: ਹਾਂਜੀ ਹਾਂਜੀ ਸਰ ਜੀ, ਬਾਕੀ ਅੱਜ ਗਰਮੀ ਬਹੁਤ ਜ਼ਿਆਦਾ ਫੇਰ ਹੋ ਚੁੱਕੀ ਹੈ।
0: ਬਿਲਕੁਲ ਜੀ ਬਿਲਕੁਲ, ਹੁਣ ਤਾਂ ਜ਼ਿਆਦਾ ਧਿਆਨ ਰੱਖਣਾ ਪੈਣਾ ਕਿਉਂਕਿ ਸਿਖਰ ਉੱਤੇ ਜਾ ਰਹੀ ਹੈ ਗਰਮੀ ਨਾ।
1: ਹਾਂਜੀ ਹਾਂਜੀ ਸਰ ਜੀ।
0: ਅੱਛਾ ਮੈਨੂੰ ਇਹ ਦੱਸੋ ਸ਼ਮੀ ਜੀ, ਸਨੀ ਜੀ, ਤੁਸੀਂ ਕਿ ਅੱਜ ਤੱਕ ਜਿੰਨੇ ਵੀ ਤੁਹਾਡੇ ਦੋਸਤ ਹੈ ਉਹਨਾਂ ਦੇ ਵਿੱਚ ਤੁਹਾਡੇ ਤੋਂ ਇਲਾਵਾ ਕਿੰਨੇ, ਸਿਰਫ ਗਿਣਤੀ ਦੱਸਣੀ ਆ, ਕਿੰਨੇ ਕੁ ਦੋਸਤ ਹੈ ਜਿਹੜੇ ਤੁਹਾਨੂੰ ਦੇਖ ਕੇ ਜਾਂ ਤੁਹਾਡੇ ਤੋਂ ਸੁਣ ਕੇ FM ਸੁਣਨ ਲੱਗ ਗਏ?
1: ਸਰ ਜੀ ਮੇਰੇ ਆ ਦੋ ਦੋਸਤ ਹੈਗੇ ਆ
0: ਜੀ, ਨਾਂ ਨਾ ਲਿਓ ਬਸ।
1: ਠੀਕ ਆ ਸਰ ਜੀ, ਇੱਕ ਗੋਪਾਲ ਨਗਰ ਰਹਿੰਦੇ ਆ,
0: ਠੀਕ ਹੈ,
1: ਤੇ ਇੱਕ ਗਾਜੀਪੁਰ ਰਹਿੰਦੇ ਆ ਜੀ,
0: ਠੀਕ ਹੈ ਜੀ। ਤੇ ਵਜ੍ਹਾ ਕੀ ਸੀ, ਮਤਲਬ ਕੀ ਲੱਗਾ ਉਹਨਾਂ ਨੂੰ ਖਾਸ ਕੇ ਹਾਂ ਵੀ FM ਰੇਨਬੋ ਸੁਣਨਾ ਸ਼ੁਰੂ ਕਰ ਦਿੱਤਾ?
1: ਸਰ ਜੀ ਬਹੁਤ ਕੁਛ ਇਹਦੇ ਵਿੱਚੋਂ ਮਤਲਬ ਸਿੱਖਣ ਨੂੰ ਮਿਲਿਆ ਸਰ ਜੀ। ਹਾਂਜੀ, ਜਿਹੜੀਆਂ ਗੱਲਾਂ ਦਾ ਨਹੀਂ ਹੈ ਤੁਹਾਨੂੰ ਪਤਾ, ਉਹ ਵੀ ਗੱਲਾਂ ਇੱਥੋਂ ਰੇਡੀਓ ਤੋਂ ਮਿਲੀਆਂ ਸਾਨੂੰ ਸਿੱਖਣ ਨੂੰ
0: ਜੀ। ਇਨਫੋਰਮੇਸ਼ਨ ਦਾ ਵੀ ਬਹੁਤ ਵੱਡਾ ਸੋਰਸ ਹੈ FM।
1: ਹਾਂਜੀ ਹਾਂਜੀ ਸਰ ਜੀ,
0: ਮਿਊਜ਼ਿਕ ਤਾਂ ਚੱਲਦਾ ਹੀ ਹੈ ਨਾਲ ਦੀ ਨਾਲ,
1: ਮਿਊਜ਼ਿਕ ਤਾਂ ਚੱਲਦਾ ਹੀ ਰਹਿੰਦਾ ਸਰ ਜੀ ਸਾਰੀ ਦਿਹਾੜੀ ਜੀ।
0: ਵਾਹ ਜੀ ਵਾਹ, ਤੇ ਅੱਜ ਗੀਤ ਕਿਹੜਾ ਸੁਣੋਗੇ? ਲੱਕੀ ਕਾਲਰ ਬਣੇ ਹੋ, ਪਹਿਲੀ ਕਾਲ ਲੱਗੀ ਹੈ ਤੁਹਾਡੀ।
1: ਗੀਤ ਹੀ ਸੁਣਾ ਦਿਓ ਸਰ ਜੀ, ਗੁਰਦਾਸ ਮਾਨ ਜੀ ਦਾ ਕੋਈ ਵੀ ਸੁਣਾ ਦਿਓ।
0: ਜ਼ਰੂਰ ਸੁਣਾਵਾਂਗੇ ਜੀ, ਤੁਸੀਂ FM ਰੇਨਬੋ ਦੇ ਵਿਹੜੇ ਵਿੱਚ ਆਏ ਹੈ, ਬਹੁਤ ਬਹੁਤ ਸ਼ੁਕਰੀਆ
1: ਸਰ ਜੀ।
0: ਤੇ ਦੋਸਤੋ ਤੁਸੀਂ ਪਿੱਛੇ ਨਹੀਂ ਹਟਣਾ, 0181-23-44-174 ਡਾਇਲ ਕਰਨਾ ਹੈ ਤੇ ਆਪਣੀ ਫਰਮਾਇਸ਼ ਪੂਰੀ ਕਰਵਾਉਣੀ ਹੈ। ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਬੜਾ ਸੋਹਣਾ ਟਰੈਕ ਹੈ, ਦੋਸਤ ਨੇ ਕਿਹਾ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਕੋਈ ਵੀ ਟਰੈਕ ਸੁਣਾ ਦਿਓ, ਮੈਂ ਸੁਣਾਵਾਂਗਾ ਤੇ ਤੁਸੀਂ ਵੀ ਫਟਾਫਟ ਪਹੁੰਚੋ FM ਰੇਨਬੋ ਦੇ ਵਿਹੜੇ 'ਚ।

0: ਲਓ ਜੀ, ਨੱਚਦੇ ਟੱਪਦੇ ਸਾਡੇ ਕੋਲ ਅਗਲੇ ਦੋਸਤ ਪਹੁੰਚ ਚੁੱਕੇ ਨੇ, ਦੇਖਦੇ ਆ ਕੌਣ ਨੇ। ਹੈਲੋ ਜੀ।
1: ਹੈਲੋ ਰਣਜੀਤ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਰਾਮ ਰਵਾਇਆ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਵਾਹ ਜੀ ਵਾਹ, ਸਮਰਾਏ ਵਾਲਿਆਂ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਰਣਜੀਤ ਜੀ, ਤੁਸੀਂ ਸੁਣਾਓ ਆਪਣਾ ਮਹਾਰਾਜ।
0: ਇਹ ਖਿੜੀਆਂ ਰੂਹਾਂ ਦਾ ਰਾਜ ਦੱਸੋ, ਖਿੜੇ ਰਹਿੰਦੇ ਆ। ਇੰਨੀ ਸੋਹਣਾ ਤੁਸੀਂ ਆਪਣੀ ਇੰਟਰੋਡਕਸ਼ਨ ਦਿੱਤੀ ਹੈ, ਇਹਦਾ ਰਾਜ ਕੀ ਹੈ? ਗਾਣਾ ਵੀ ਉਦਾਂ ਦਾ ਚੱਲਦਾ ਪਿਆ।
1: ਰਾਜ ਇੱਦਾਂ ਆ ਬਈ, ਆਪਾਂ FM ਦੇ ਨਾਲ ਜੁੜੇ ਆ ਤੇ ਵਧੀਆ ਵਧੀਆ ਗੱਲਾਂ ਸਿੱਖੀ ਦੀਆਂ ਤੇ ਪੋਜ਼ਿਟਿਵਿਟੀ ਰੱਖੀ ਦੀ ਆ ਜ਼ਿੰਦਗੀ ਦੇ ਵਿੱਚ।
0: ਵਾਹ।
1: ਤੇ ਨੈਗੇਟਿਵਿਟੀ ਦੇ ਵਿੱਚ ਨਹੀਂ ਆਪਾਂ ਬੜਾ ਵਿਸ਼ਵਾਸ ਰੱਖੀ ਦਾ ਜੀ।
0: ਵਾਹ ਜੀ ਵਾਹ, ਕਮਾਲ ਕਰ ਦਿੱਤੀ ਹੈ। ਕਿੰਨੀ ਸੋਹਣੀ ਗੱਲ ਤੁਸੀਂ ਕਹੀ ਹੈ, ਹਮੇਸ਼ਾ ਪੋਜ਼ਿਟਿਵ ਰਹੋ ਕਿਸੇ ਵੀ ਪੜਾਅ ਦੇ ਉੱਤੇ, ਚਾਹੇ ਦੁੱਖ ਹੈ ਚਾਹੇ ਸੁੱਖ ਹੈ।
1: ਹਾਂ ਬਿਲਕੁਲ ਬਿਲਕੁਲ ਜੀ, ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਪਣੀ ਵਧੀਆ ਜਿਹੜੀ ਸੋਚ ਰੱਖਣੀ ਚਾਹੀਦੀ ਹੈ, ਜਿਹਦੇ ਨਾਲ ਆਪਣਾ ਸਮਾਜ ਦੇ ਵਿੱਚ ਖੁਸ਼ੀਆਂ ਤੇ ਖੇੜੇ ਲਿਆਈਏ ਜੀ। ਕੋਈ ਆਪਾਂ ਐਸੀ ਗੱਲ ਨਾ ਕਰੀਏ
0: ਜੀ ਜੀ ਜੀ। ਤੇ ਕਿੰਨਾ ਸਮਾਂ

0: ਕਿਸੇ ਵੀ ਪੜਾਅ ਦੇ ਉੱਤੇ, ਚਾਹੇ ਦੁੱਖ ਹੈ ਚਾਹੇ ਸੁੱਖ ਹੈ।
1: ਹਾਂ ਬਿਲਕੁਲ ਬਿਲਕੁਲ ਜੀ, ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਪਣੀ ਵਧੀਆ ਜਿਹੜੀ ਸੋਚ ਰੱਖਣੀ ਚਾਹੀਦੀ ਹੈ, ਜਿਹਦੇ ਨਾਲ ਆਪਣਾ ਸਮਾਜ ਦੇ ਵਿੱਚ ਖੁਸ਼ੀਆਂ ਤੇ ਖੇੜੇ ਲਿਆਈਏ ਜੀ, ਕੋਈ ਆਪਾਂ ਐਸੀ ਗੱਲ ਨਾ ਕਰੀਏ
0: ਜੀ। ਜੀ ਜੀ, ਤੇ ਕਿੰਨਾ ਸਮਾਂ ਹੋ ਗਿਆ ਐਫਐਮ ਸੁਣਦਿਆਂ ਨੂੰ?
1: ਆਪਣੀ ਗੱਲ ਕੋਈ ਗਲਤ ਜਾਵੇ ਜੀ।
0: ਬਿਲਕੁਲ ਜੀ ਬਿਲਕੁਲ, ਮੈਂ ਕਿਹਾ ਜੀ ਕਿੰਨਾ ਸਮਾਂ ਹੋ ਗਿਆ ਐਫਐਮ ਸੁਣਦਿਆਂ ਨੂੰ?
1: ਜੀ ਜੀ ਮੈਨੂੰ ਹੋ ਗਿਆ ਜੀ 25 ਸਾਲ ਹੋ ਗਿਆ ਜੀ।
0: 25 ਸਾਲ ਹੋ ਗਈ ਹੈ, ਤਾਂ ਮੈਨੂੰ ਇਹ ਦੱਸੋ ਕਿ ਕਿੰਨੇ ਕੁ ਦੋਸਤ ਰਿਸ਼ਤੇਦਾਰ ਇਹੋ ਜਿਹੇ ਨੇ ਜਿਹੜੇ ਤੁਹਾਡੇ ਐਫਐਮ ਸੁਣਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਵੀ ਸੁਣਨਾ ਸ਼ੁਰੂ ਕਰ ਦਿੱਤਾ?
1: ਅਸੀਂ ਮੈਂ ਜੀ ਇੱਦਾਂ ਆ ਵੀ ਸਾਡੇ ਘਰ ਵੀ ਮੇਰੇ ਕੋਲ ਰੇਡੀਓ ਰੱਖੇ ਜੀ, ਆਪਣੇ ਦੁਕਾਨ ਤੇ ਵੀ ਆ, ਮੇਰੇ ਬ੍ਰਦਰ ਵੱਡੇ ਆ ਹੁਣ ਉਹ ਯੂਕੇ ਗਏ ਆ, ਤੇ ਉਹ ਵੀ ਕਾਲਾ ਵੀ ਲਾਉਂਦੇ ਆ, ਤੇ ਉਹ ਆਪਣੇ ਰੇਡੀਓ ਦੇ ਵੀ ਲਿਸਨਰ ਆ, ਹੋਰ ਵੀ ਸਾਡੇ ਦੋ ਚਾਰ ਬੰਦੇ, ਕਾਫੀ ਬੰਦੇ ਜਿਹੜੀ ਰੇਡੀਓ ਦੇ ਨਾਲ ਜੁੜੇ ਸਾਡੇ ਇਲਾਕੇ ਦੇ ਜੀ, ਉਹ
0: ਜੀ
1: ਦੱਸਦੇ ਰਹਿੰਦੇ ਆ, ਕਹਿੰਦੇ ਜਦੋਂ ਸ਼ਰਮਾ ਸਾਹਿਬ ਤੁਹਾਡਾ ਫੋਨ ਲੱਗਦਾ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਤੁਸੀਂ ਸਾਡੇ ਇਲਾਕੇ ਦੇ ਬੰਦੇ ਆ, ਫੋਨ ਕਰ
0: ਰਹੇ। ਬਿਲਕੁਲ ਜੀ ਬਿਲਕੁਲ, ਦੇਖੋ ਤੁਸੀਂ ਲੱਕੀ ਬਣ ਜਾਂਦੇ ਆ, ਕਿਉਂਕਿ ਬਹੁਤੇ ਸਾਡੇ ਲਿਸਨਰਸ ਇਹ ਕਹਿੰਦੇ ਆ ਕਿ ਅਸੀਂ ਡਾਇਲ ਕਰਦੇ ਆ ਸਾਡੀ ਕਾਲ ਨਹੀਂ ਲੱਗਦੀ।
1: ਨਹੀਂ ਜੀ ਨਹੀਂ, ਸਾਡੀ ਕਾਲ ਤਾਂ ਲੱਗੀ ਜਾਂਦੀ ਹੈ, ਤੁਹਾਨੂੰ ਕਹਾਂ ਦੂਏ ਚੌਥੇ ਲੱਗ, ਦੂਏ ਤੀਏ ਦਿਨ ਲੱਗ ਜੇ ਲਾਉਣ ਨਾਲ।
0: ਮੈਂ ਕਹਿੰਦਾ ਕਿ ਤੁਹਾਡੀ ਦਿਲਾਂ ਦੀ ਸਾਂਝ ਹੈ, ਪਰ ਇੱਕ ਗੁਜ਼ਾਰਿਸ਼ ਹੈ ਮੇਰੇ ਵੱਲੋਂ, ਕੋਸ਼ਿਸ਼ ਕਰਿਆ ਕਰੋ ਕਿ 15-20 ਦਿਨ ਹੀ ਲਈਏ, ਨਵਿਆਂ ਨੂੰ ਵੀ ਮੌਕਾ ਦਈਏ।
1: ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ ਜੀ, ਹੁਣ ਨਵੇਂ ਆਉਣ ਨਾਲ ਪੁਰਾਣੇ ਕਰਨ ਆ ਜੀ, ਇਹ ਫਿਰ ਇਹ ਤਾਂ ਬਾਹਲੀ ਗੱਲ ਬਣਦੀ
0: ਨਹੀਂ। ਨਹੀਂ ਨਹੀਂ, ਨਵੇਂ ਤਿਆਰ ਰਹਿੰਦੇ ਆ, ਪਰ ਉਹਨਾਂ ਦਾ ਸਾਡੇ ਨਾਲ ਗਿਲਾ ਰਹਿੰਦਾ ਹੈ ਕਿ ਸਾਡੀ ਕਾਲ ਨਹੀਂ ਲੱਗਦੀ ਹੈ, ਪਰ ਅਸੀਂ ਇਹ ਦੇਖਦੇ ਹਾਂ। ਚਲੋ
1: ਇਹ ਵੀ ਤੁਹਾਡੀ ਗੱਲ ਤੇ ਜ਼ਰੂਰ ਅਮਲ ਕਰਾਂਗੇ
0: ਜੀ। ਸ਼ੁਕਰੀਆ ਜੀ, ਤੇ ਗੀਤ ਕਿਹੜਾ ਸੁਣੋਗੇ ਅੱਜ?
1: ਤੁਸੀਂ ਜੀ ਇੱਦਾਂ ਸਾਡੇ ਗੁਆਂਢੀ ਨਗਰਿਆ ਰੋੜਕਾ ਕਲਾ ਜੀ, ਗੈਰੀ ਸੰਧੂ ਆ, ਬਹੁਤ ਵਧੀਆ ਉੱਥੇ।
0: ਵਾਹ ਜੀ ਵਾਹ, ਚਲੋ ਮੈਂ ਇੱਕ ਗੱਲ ਵਧਾਉਣੀ ਚਾਹੁੰਦਾ, ਤੁਸੀਂ ਜ਼ਿਕਰ ਕਰ ਲਿਆ ਰੁੜਕਾ ਕਲਾਂ ਦਾ, ਰੁੜਕਾ ਕਲਾਂ ਦਾ ਫੁੱਟਬਾਲ ਨੂੰ ਬਹੁਤ ਵੱਡੀ ਦੇਣ ਹੈ, ਸਟੇਡੀਅਮ ਬੜਾ ਸੋਹਣਾ ਹੈ, ਕਲੱਬ ਬੜਾ ਵਧੀਆ,
1: ਅਕੈਡਮੀ ਬਣੀ ਆ, ਬੜੇ ਵਰਲਡ ਫੇਮਸ ਅਕੈਡਮੀ ਆ ਜੀ ਉੱਥੇ।
0: ਨਾਮ ਦੱਸ ਦਿਓ ਫਿਰ ਮੈਨੂੰ।
1: ਤੇ ਉਹਨਾਂ ਦਾ ਯੰਗ ਫਾਰਮਰ ਕਲੱਬ ਆ ਜੀ, YFC।
0: ਬਿਲਕੁਲ ਠੀਕ ਹੈ, YFC ਬਹੁਤ ਵਧੀਆ ਕਲੱਬ ਹੈ।
1: ਮੈਂ ਹੁਣ ਨਾਂ ਲਾਤਾ ਲੈ ਲਿਆ ਉਹਨਾਂ ਦਾ, ਗੁਰਮੰਗਲ ਸੋਨੀ ਜੀ ਆ, ਉਹ ਰੁੜਕਾ ਕਲਾ ਦੇ ਇੱਕ ਹੀਰੇ ਆ ਬੰਦੇ, ਬਹੁਤ ਵਧੀਆ ਜੀ ਉਹ ਕੰਮ ਕਰਦੇ ਆ।
0: ਇਹ ਮੈਂ ਸਵਾਲ ਕਿਉਂ ਪੁੱਛਿਆ ਤੁਸੀਂ ਦੱਸੋ?
1: ਇਹ ਹੁਣ FIFA ਵਰਲਡ ਕੱਪ ਚੱਲਦਾ ਜੀ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਗੀਤ ਦੱਸ ਦਿਓ ਉਹਨਾਂ ਦਾ, ਗੈਰੀ ਸੰਧੂਰਾਂ ਦੀ ਆਵਾਜ਼ ਚ ਕਿਹੜਾ ਸੁਣੋਗੇ?
1: ਗਿਰੀ ਸੰਧੂ ਦਾ ਜੀ ਤੁਸੀਂ ਲਾ ਲਿਓ, ਬੰਦਾ ਬਣ ਜਾ ਦਿਲਾਂ ਜਾਨੀਆਂ, ਉਹਨਾਂ ਉਹ ਗਾਇਕੀ ਦੇ ਵਿੱਚ ਵੀ ਬਹੁਤ ਵਧੀਆ, ਤੇ ਫੁੱਟਬਾਲ 'ਚ ਵੀ ਰੋੜਕਾ ਕਰਾਂ, ਬਹੁਤ ਵਧੀਆ ਜੀ।
0: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ।
1: ਠੀਕ ਹੈ ਜੀ, ਧੰਨਵਾਦ ਜੀ, ਤੁਹਾਡੀ ਗੱਲ 'ਤੇ ਅਮਲ ਕਰਾਂਗੇ, ਕੋਈ ਨਹੀਂ 5-7 ਦਿਨਾਂ ਬਾਅਦ ਲਾ ਲਿਆ ਕਰਾਂਗੇ
0: ਜੀ, 15-20 ਦਿਨਾਂ ਬਾਅਦ। ਠੀਕ ਹੈ ਜੀ, ਸ਼ੁਕਰੀਆ ਦੋਸਤੋ, ਤੁਸੀਂ ਵੀ ਫਟਾਫਟ ਡਾਇਲ ਕਰੋ 0181-43-174। ਤੇ ਹੁਣ ਮੈਂ ਜਿਹੜਾ ਕੁਐਸਚਨ ਪੁੱਛਾਂਗਾ, ਇਹ ਪੁੱਛਾਂਗਾ ਕਿ ਇੱਕੋ ਇੱਕ ਭਾਰਤੀ ਹੈ, ਪੰਜਾਬੀ ਹੈ, ਰੂਟਸ ਉਹਦੇ ਪੰਜਾਬ ਨਾਲ ਜੁੜੇ ਹੋਏ ਹੈ, ਇਹ ਵੀ ਮੈਂ ਪੁੱਛਾਂਗਾ ਕਿ ਕਿੱਥੋਂ ਜੁੜੇ ਹੋਏ ਹੈ, ਉਹ FIFA ਵਰਲਡ ਕੱਪ ਖੇਡ ਰਿਹਾ ਹੈ ਕਿਸੇ ਹੋਰ ਦੇਸ਼ ਵੱਲੋਂ। ਫਟਾਫਟ ਦਿਮਾਗ ਦੇ ਘੋੜੇ ਦੌੜਾਓ, ਜਿਹੜੇ ਸਾਡੇ ਅਗਲੇ ਕਾਲਰ ਹੈ ਉਹਨਾਂ ਨੂੰ ਪੁੱਛਣਾ ਹੈ ਨਾਮ ਕੀ ਹੈ ਅਤੇ ਰੂਟਸ ਕਿੱਥੋਂ ਜੁੜਦੇ ਹੈ, ਅਤੇ ਜਦੋਂ ਤੱਕ ਸਾਡੇ ਅਗਲੇ ਕਾਲਰ ਜੁੜਦੇ ਨੇ ਅਸੀਂ ਉਹਨਾਂ ਨੂੰ ਸੁਣਾਉਂਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਗੀਤ।

0: ਲਓ ਜੀ, ਅਗਲੇ ਦੋਸਤ ਜੁੜ ਚੁੱਕੇ ਨੇ ਤੇ ਦੇਖਦੇ ਆ ਕਿ ਜਵਾਬ ਦੇ ਪਾਉਂਦੇ ਆ ਕਿ ਨਹੀਂ ਜਿਹੜਾ ਮੈਂ ਕੁਐਸਚਨ ਕੀਤਾ ਸੀ। ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ? ਦੁਬਾਰਾ ਬੋਲੋਗੇ? ਮੈਨੂੰ ਆਵਾਜ਼ ਨਹੀਂ ਤੁਹਾਡੀ ਕਲੀਅਰ ਆ ਰਹੀ।
1: ਜਸਪਾਲ ਸਿੰਘ ਮੁਲਤਾਨੀ ਜਲੰਧਰ ਤੋਂ ਬੋਲ ਰਹੇ ਜੀ।
0: ਹਾਂਜੀ ਜਸਪਾਲ ਜੀ, ਕੀ ਹਾਲ ਚਾਲ ਹੈ? ਠੀਕ ਹੋ? ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਲਤਾਨੀ ਜੀ, ਮੈਂ ਇੱਕ ਸਵਾਲ ਪੁੱਛਿਆ ਸੀ ਫੀਫਾ ਵਰਲਡ ਕੱਪ ਦੇ ਨਾਲ ਸੰਬੰਧਿਤ। ਆਪਣੇ ਪੰਜਾਬ ਤੋਂ ਜੜ੍ਹਾਂ ਜੁੜੀਆਂ ਹੋਈਆਂ ਨੇ, ਪਹਿਲਾ ਇੱਕ ਭਾਰਤੀ ਹੈ ਜਿਹੜਾ ਫੀਫਾ ਵਰਲਡ ਕੱਪ ਖੇਡ ਰਿਹਾ ਹੈ, ਕਿਹੜੇ ਦੇਸ਼ ਤੋਂ ਖੇਡ ਰਿਹਾ ਹੈ ਅਤੇ ਨਾਮ ਦੱਸ ਦਿਓ ਕੀ ਹੈ ਜੇ ਪਤਾ ਹੈ ਤਾਂ। ਫੀਫਾ ਵਰਲਡ ਕੱਪ ਦੇਖ ਰਹੇ ਹੋ ਅੱਜ ਕੱਲ੍ਹ ਕਿ ਨਹੀਂ? ਦੇਖਿਆ ਨਹੀਂ, ਹਾਈਲਾਈਟਸ ਵੀ ਨਹੀਂ ਦੇਖ ਰਹੇ
1: ਜੀ?
0: ਅੱਛਾ ਜੀ, ਉਹ ਦੇਖ ਰਹੇ ਹੋ ਜੀ ਜੀ ਜੀ ਜੀ ਹਾਂਜੀ। ਅੱਛਾ ਅੱਛਾ ਜੀ, ਠੀਕ ਹੈ ਜੀ। ਫੁੱਟਬਾਲ ਵਿਸ਼ਵ ਕੱਪ ਦਾ ਕੋਈ ਮੈਚ ਅਜੇ ਤੱਕ ਨਹੀਂ ਦੇਖਿਆ ਜਾਂ ਨਹੀਂ ਦੇਖ ਰਹੇ ਤੁਸੀਂ ਨਾ? ਜੀ ਜੀ ਜੀ, ਚਲੋ ਅੱਜ ਤੁਹਾਡੀ ਕਾਲ ਲੱਗੀ ਐਫ ਐਮ ਰੇਨਬੋ ਦੇ ਵਿਹੜੇ ਵਿੱਚ, ਅਤੇ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ? ਜੀ ਜੀ ਜ਼ਰੂਰ ਜੀ ਜ਼ਰੂਰ, ਸੋਹਣਾ ਇੱਕ ਗੀਤ ਸੁਣਾਵਾਂਗੇ। ਬੁਲੰਦ ਆਵਾਜ਼ਾਂ ਨੇ ਪੰਜਾਬ ਦੀਆਂ, ਇੱਕ ਤਾਂ ਕਹਿ ਲਈਏ ਤੁਹਾਡੇ ਦੌਰ ਦੀ ਆਵਾਜ਼ ਹੈ, ਇੱਕ ਸਾਡੇ ਦੌਰ ਦੀ ਆਵਾਜ਼ ਹੈ, ਅਤੇ ਇਹ ਆਵਾਜ਼ਾਂ ਜਿਹੜੀਆਂ ਇਹ ਅਮਰ ਆਵਾਜ਼ਾਂ ਹੈ। ਉਹ ਗੀਤ ਇੱਕ ਤੁਹਾਨੂੰ ਵੀ ਮੈਨੂੰ ਪਤਾ ਕਿ ਤੁਹਾਨੂੰ ਪਸੰਦ ਆਏਗਾ, ਉਹ ਜ਼ਰੂਰ ਸੁਣਾਵਾਂਗੇ ਤੁਹਾਨੂੰ ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਐਫ ਐਮ ਰੇਨਬੋ ਦੇ ਵਿਹੜੇ ਵਿੱਚ ਆਏ ਹੈ। ਅਤੇ ਇਸ ਗੀਤ ਤੋਂ ਪਹਿਲਾਂ ਜਿਹੜਾ ਗੀਤ ਇਹਨਾਂ ਨੇ ਫਰਮਾਇਸ਼ ਇਹਨਾਂ ਦੀ ਪੂਰੀ ਕਰ ਦੇਣੀ ਹੈ, ਕਹਿੰਦਾ ਕਿ ਮਰਜ਼ੀ ਜਿਹੜੀ ਹੈ ਤੁਹਾਡੀ, ਜਿਹੜਾ ਮਰਜ਼ੀ ਗੀਤ ਸੁਣਾ ਦਿਓ, ਪਰ ਉਸ ਤੋਂ ਪਹਿਲਾਂ ਕਮਰਸ਼ੀਅਲ ਤੁਹਾਨੂੰ ਸੁਣਾਵਾਂਗੇ, ਅਤੇ ਉਸ ਤੋਂ ਬਾਅਦ ਸੁਣਾਵਾਂਗੇ ਸੋਹਣਾ ਜਿਹਾ ਗੀਤ।

0: ਜੀ, ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਆ, ਕੌਣ ਨੇ? ਹੈਲੋ ਜੀ,
1: ਅਬ ਤੋ ਨਾਮ ਬਤਾਨੇ ਸੇ ਵੀ ਡਰ ਲਗਤਾ ਹੈ, ਲੋਕ ਨਾ ਸ਼ਰਮਾ ਜਾਏ, ਕਿਉਂਕਿ ਆਪ ਵੀ ਰਣਜੀਤ ਹੋ ਔਰ ਹਮ ਵੀ ਰਣਜੀਤ ਹੈ।
0: ਵਾਹ,
1: ਅਬ ਬਤਾਓ ਕਿਆ ਨਾਮ ਬਤਾਏ?
0: ਰਣਜੀਤ ਜੀ ਵੱਲੋਂ ਰਣਜੀਤ ਜੀ ਦਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਜੀ, ਥੈਂਕ ਯੂ।
0: ਇਹ ਜਿਹੜੇ ਸਾਡੇ ਲਿਸਨਰ ਹੈ ਹੁਣ ਕਾਲਰ ਬਣ ਗਏ ਹੈ, ਇਹ ਰਣਜੀਤ ਜੀ ਕਿੱਥੋਂ ਕਾਲ ਲਗਾ ਰਹੇ ਨੇ?
1: ਆਪਾਂ ਜੀ ਦਾਨਿਸ਼ਮੰਦਾ ਤੋਂ ਗੱਲ ਕਰ ਰਹੇ ਹਾਂ ਜੀ।
0: ਦਾਨਿਸ਼ਮੰਦਾ ਕਿਹੜੇ ਵਾਲੀ?
1: ਬਸ ਸ਼ਿਵਾਜੀ ਨਗਰ ਤੇ ਲੱਗ ਗਈ।
0: ਸ਼ਿਵਾਜੀ ਨਗਰ ਕਿੱਥੇ ਹੈ?
1: ਇਹ ਜੀ ਜਿੱਥੇ ਰਿੰਕੂ ਕਾਉਂਸਲਰ ਦਾ ਘਰ ਹੈ ਜੀ, ਵੱਡਾ ਜੀ।
0: ਰਿੰਕੂ ਕਾਉਂਸਲਰ ਕਿੱਥੇ ਹੈ?
1: ਦਾਨਿਸ਼ਮੰਦਾ ਦੇ ਅੰਦਰ ਹੀ ਹੈ।
0: ਤੁਸੀਂ ਇਹ ਕਹੋ ਕਿ ਦਾਨਿਸ਼ਮੰਦਾ ਜਲੰਧਰ ਵਾਲੀ?
1: ਹਾਂਜੀ ਹਾਂਜੀ।
0: ਹੋਰ ਸੁਣਾਓ ਰਣਜੀਤ ਜੀ, ਅੱਜ ਸਰਨਾਮੀ ਹੈ ਮੇਰੇ, ਮੈਨੂੰ ਮਿਲ ਗਏ ਆ, ਹਨਾ?
1: ਥੈਂਕ ਯੂ ਜੀ, ਥੈਂਕ ਯੂ। ਹੋਰ
0: ਹਾਲ ਚਾਲ, ਸੇਤਾਂ, ਘਰ ਪਰਿਵਾਰ ਠੀਕ ਠਾਕ ਹੈ?
1: ਬਸ ਠੀਕ ਠਾਕ, ਤੁਸੀਂ ਆਪਣਾ ਸੁਣਾਓ?
0: ਬਹੁਤ ਵਧੀਆ, ਤੇ ਮਿਊਜ਼ਿਕ ਇੰਜੋਏ ਕਰ ਰਹੇ ਹਾਂ, ਸੋਹਣੇ ਸੋਹਣੇ ਗੀਤ ਲੱਗ ਰਹੇ ਆ ਤੁਹਾਨੂੰ?
1: ਬਿਲਕੁਲ ਜੀ, ਸੋਹਣੇ ਸੋਹਣੇ ਲੱਗ ਰਹੇ ਤੇ ਤਾਂ ਹੀ ਆਪਾਂ ਕਾਲ ਮਾਰੀ ਜੀ ਤੁਹਾਨੂੰ।
0: ਵਾਹ ਜੀ ਵਾਹ। ਤੇ ਅੱਜ ਇਹ ਦੱਸੋ ਕਿ ਮੈਂ ਇੱਕ ਕੁਐਸਚਨ ਪੁੱਛਿਆ ਹੋਇਆ ਹੈ ਕਿ ਫੀਫਾ ਵਰਲਡ ਕੱਪ ਦੇ ਵਿੱਚ ਇੱਕ ਪਲੇਅਰ ਖੇਡ ਰਿਹਾ ਹੈ, ਭਾਰਤੀ ਹੈ, ਪੰਜਾਬ ਨਾਲ ਜੜ੍ਹਾਂ ਜੁੜੀਆਂ ਹੋਈਆਂ ਹੈ, ਪੰਜਾਬ ਦੇ ਵਿੱਚ ਦੁਆਬੇ ਨਾਲ ਜੁੜੀਆਂ ਹੋਈਆਂ, ਹੋਰ ਸੌਖਾ ਕਰ ਦਿੱਤਾ, ਨਾਮ ਦੱਸ ਦਿਓ ਕੀ ਹੈ, ਤੇ ਜੇ ਕਿੱਥੋਂ ਜੜ੍ਹਾਂ ਜੁੜੀਆਂ ਇਹ ਵੀ ਦੱਸ ਦਿਓ, ਰੂਟਸ ਕਿੱਥੋਂ ਨੇ ਉਹਨਾਂ ਦੇ ਪੇਰੈਂਟਸ ਦੇ।
1: ਤੁਸੀਂ ਦੁਬਾਰਾ ਬੋਲੋ।
0: ਫੀਫਾ ਵਰਲਡ ਕੱਪ ਚੱਲ ਰਿਹਾ ਹੈ, ਵਿਸ਼ਵ ਕੱਪ ਚੱਲ ਰਿਹਾ ਹੈ।
1: ਦੇਖੋ ਜੀ, ਸੋਰੀ ਜੀ, ਮੈਂ ਇਸ ਲੈਣ ਦੇ ਵਿੱਚ ਨਹੀਂ ਹੈਗਾ ਜੀ, ਮੈਨੂੰ ਗਾਇਕੀ ਲੈਣ ਚ ਪੁੱਛ ਲਓ ਜੀ। ਇੱਧਰ ਜੀ ਗਾਣਾ ਕਿੰਨੇ ਬੋਲਿਆ ਹਿੰਦੀ ਫਿਲਮ ਦਾ ਜੀ, ਪੁਰਾਣੇ ਦੇ ਪੁਰਾਣਾ ਗਾਇਕ, ਗੀਤਕਾਰ, ਲਿਖਣ ਵਾਲਾ, ਸਾਰਾ ਕੁਝ ਦੱਸ ਦੂੰਗਾ।
0: ਵਾਹ ਜੀ ਵਾਹ, ਲੱਗਦਾ ਤੁਸੀਂ ਵੱਡੀਆਂ ਡੈਰੀਆਂ ਲਾ ਕੇ ਰੱਖੀਆਂ ਇਹ ਲਿਖ ਲਿਖ ਕੇ।
1: ਦੇਖ ਲਓ ਜੀ, ਤੁਸੀਂ ਅਜਵਾਕ ਦੇਖ ਲਓ, ਕਹੋ ਪੁਰਾਣਾ ਗਾਣਾ ਫਲਾਣਾ ਕਿੰਨੇ ਬੋਲਿਆ ਤੇ ਕਿੰਨੇ ਲਿਖਿਆ, ਕਿਹੜਾ ਸੰਗੀਤਕਾਰ, ਮੈਂ ਸਾਰਾ ਕੁਝ ਦੱਸ ਦੂੰਗਾ।
0: ਅੱਛਾ, ਇਹ ਦੱਸ ਦੇ ਇੱਕ ਬੰਗਲਾ ਬਣੇ ਨਿਆਰਾ ਕਿਹਦਾ ਲਿਖਿਆ ਤੇ ਕਿਹਦਾ ਗਾਣਾ ਗਾਇਆ ਹੈ?
1: ਨਹੀਂ, ਹਿੰਦੀ ਫਿਲਮ ਦਾ ਦੱਸੋ ਤੁਸੀਂ।
0: ਹਿੰਦੀ ਹੈ, ਹਿੰਦੀ ਫਿਲਮ ਹੈ, ਤੁਸੀਂ ਕਿਹਾ ਕਿਸੇ ਦਾ ਵੀ ਪੁੱਛ ਲਓ।
1: ਕਿਹੜੀ ਕਿਹੜੀ ਫਿਲਮ?
0: ਇੱਕ ਬੰਗਲਾ ਬਣੇ ਨਿਆਰਾ।
1: ਇਹ ਜੀ ਕੁੰਦਨ ਲਾਲ ਸਹਿਗਲ ਜੀ।
0: ਵਾਹ ਜੀ ਵਾਹ, ਕਮਾਲ ਕਰ ਦਿੱਤੀ ਹੈ। ਹੈ ਉਦਾਂ ਨਹੀਂ ਪਤਾ ਲੱਗਿਆ, ਜਦੋਂ ਮੈਂ ਗਾ ਕੇ ਦੱਸਿਆ ਫਿਰ ਪਤਾ ਲੱਗ ਗਿਆ ਨਾ।
1: ਹਾਂਜੀ, ਉਹ ਆਪਣੇ ਹੀ ਸ਼ਹਿਰ ਦੇ ਰਹਿਣ ਵਾਲੇ ਸੀ, ਤੁਹਾਨੂੰ ਪਤਾ ਹੀ ਹੈ।
0: ਬਿਲਕੁਲ ਜੀ ਬਿਲਕੁਲ, ਸਾਡੀ ਸ਼ਾਨ ਹੈ, ਉਹਨਾਂ ਦੇ ਨਾਂ ਦੇ ਉੱਤੇ ਮੈਮੋਰੀਅਲ ਹਾਲ ਵੀ ਬਣਿਆ ਹੋਇਆ ਹੈ।
1: ਹੋਰ ਜੀ,
0: ਬਹੁਤ ਵਧੀਆ, ਤੇ ਗੀਤ ਕਿਹੜਾ ਸੁਣੋਗੇ?
1: ਦੇਖੋ ਜੀ, ਆਪਾਂ ਇੱਕ ਪਹਿਲੇ ਛੋਟਾ ਜਿਹਾ ਸ਼ੇਰ ਬੋਲਣਾ ਸੀ ਬਸ।
0: ਨਹੀਂ, ਪਹਿਲਾਂ ਵੀ ਬੋਲਤਾ, ਹੁਣ ਦੂਜਿਆਂ ਨੂੰ ਮੌਕਾ ਵੀ ਦੇਣਾ ਹੈ।
1: ਛੋਟਾ ਛੋਟਾ ਜਿਹਾ ਸ਼ੇਰ ਹੈ ਜੀ,
0: ਚਲੋ ਦੇਖਦੇ ਹਾਂ, 3 ਸਕਿੰਟ 'ਚ ਮਗਾ ਦਿਓ।
1: ਨਾ ਮਿਲੇ ਵਹਾਂ ਲੂਟ ਸਹੀ, ਜੈਸੇ ਵੀ ਕਾਮ ਚਲਤਾ ਹੈ ਚਲਾ ਪਿਆਰੇ।
0: ਵਾਹ ਜੀ ਵਾਹ, ਤੁਸੀਂ 6 ਸੈਕਿੰਡ ਲੱਗੇ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਪਸੰਦ ਜਿਹੜੀ ਹੈ ਦੱਸ ਦਿਓ, ਗੀਤ ਕਿਹੜਾ ਸੁਣੋਗੇ, ਤੇ ਅਗਲੇ ਕਾਲਰ ਨੂੰ ਵੀ ਲੈਣਾ ਹੈ ਅਸੀਂ।
1: ਗਾਣਾ ਤੁਸੀਂ ਲਾ ਦਿਓ ਜੀ, ਤੁਸੀਂ ਇਹਦਾ ਹੀ ਜਿਹੜਾ ਦੱਸਿਆ ਸੀ, ਮੈਂ ਤੁਹਾਨੂੰ ਦਲੇਰ ਮਹਿੰਦੀ ਦਾ ਜੀ।
0: ਠੀਕ ਹੈ।

0: ਜੀ ਜ਼ਰੂਰ ਸੁਣਾਵਾਂਗੇ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ।
0: ਲਓ ਜੀ, ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਨੂਰਾ ਸਿਸਟਰ ਵੀ ਨਾਲ ਨੇ, ਸ਼ੰਕਰ ਮਹਾਦੇਵਨ ਨੇ ਵੀ ਗਾਇਆ, ਮਿਊਜ਼ਿਕ ਵੀ ਬੜਾ ਸੋਹਣਾ ਹੈ। ਉਹ ਫਰਮਾਇਸ਼ ਇਸ ਦੋਸਤ ਦੀ ਪੂਰੀ ਕਰਦੀਆਂ, 0181-2342-144 ਡਾਇਲ ਕਰੋ, ਘੜੀ ਦੀਆਂ ਸੂਈਆਂ ਕਹਿ ਰਹੀਆਂ 11:25 ਅਤੇ 8 ਸੈਕਿੰਡ ਹੋ ਚੁੱਕੇ ਆ ਅਗਲੇ ਕਾਲਰ ਨੂੰ, ਲਓ ਜਲਦੀ ਤੋਂ ਉਹ ਵੀ ਹੋ ਰਹੇ ਨੇ।

0: ਜੀ ਸਾਡੇ ਨਾਲ ਇੱਕ ਦੋਸਤ ਜੁੜ ਚੁੱਕੇ ਨੇ। ਹੈਲੋ ਜੀ।
1: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾਂ ਸਰਾਂ ਤੋਂ ਬੋਲ ਰਹੇ ਸਰ।
0: ਵਾਹ ਜੀ ਵਾਹ। ਜਗਸੀਰ ਸਿੰਘ ਜੀ, ਕਿਹੜਾ ਗੀਤ ਸੁਣੋਗੇ ਅੱਜ?
1: ਗੀਤ ਸਾਰਾ ਰਣਜੀਤ ਬਾਬਾ ਦਾ ਸੁਣਨਾ।
0: ਜ਼ਰੂਰ ਸੁਣਾਵਾਂਗੇ। ਤੇ ਪਿੰਡ ਬੜਾ ਸੋਹਣਾ ਨਾਂ ਦੱਸਿਆ ਤੁਸੀਂ, ਪਿੰਡ ਦੀ ਖਾਸੀਅਤ ਕੀ ਹੈ?
1: ਬਸ ਪੁਰਾਣਾ ਪਿੰਡ ਆ, ਜਗਤਪੁਰ ਜੱਟਾ ਸਰਾਂ ਜ਼ਿਆਦਾ ਕਹਿੰਦੇ ਆ, ਫਗਵਾੜੇ ਦੇ ਨਾਲ ਹੀ ਹੈ ਜੀ।
0: ਠੀਕ ਹੈ ਜੀ। ਤੇ ਇੱਕ ਕੁਐਸਚਨ ਪੁੱਛ ਰਿਹਾ ਮੈਂ, ਇੱਕ ਪਲੇਅਰ ਹੈ ਸਾਡਾ ਪੰਜਾਬ ਨਾਲ ਜੜਾਂ ਜੁੜੀਆਂ ਨੇ, ਭਾਰਤ ਨਾਲ ਜੜਾਂ ਜੁੜੀਆਂ ਨੇ, ਤੇ ਉਹ ਇੱਕ ਟੀਮ ਵੱਲੋਂ ਖੇਡ ਰਿਹਾ ਹੈ ਫੀਫਾ ਵਰਲਡ ਕੱਪ। ਸਾਡਾ ਕੋਈ ਵੀ ਲਿਸਨਰ ਜਿਹੜਾ ਹੈ ਨਾ, ਫੁੱਟਬਾਲ ਮੈਚ ਨਹੀਂ ਦੇਖ ਰਿਹਾ ਜਾਂ ਹਾਈਲਾਈਟਸ ਵੀ ਨਹੀਂ ਦੇਖ ਰਿਹਾ, ਨੋ ਡਾਊਟ ਕਿ ਰਾਤ ਨੂੰ ਹੁੰਦੇ ਆ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ, ਹੈ ਨਾ? 12:30 3:30 ਸਵੇਰੇ, ਅਰਲੀ ਮਾਰਨਿੰਗ 6:30 ਮੈਚ ਹੋ ਰਹੇ ਨੇ, ਪਰ ਮੈਂ ਹੈਰਾਨ ਹੈ ਕਿ ਸ਼ਾਇਦ ਦੇਖਦੇ ਹੁੰਦੇ, ਹੈ ਨਾ? ਮਾਲਪੁਰ ਤਾਂ ਸਾਡਾ ਮੰਨਿਆ ਹੋਇਆ ਫੁੱਟਬਾਲ ਦੇ ਵਿੱਚ, ਪੰਜਾਬ ਦੇ ਵਿੱਚੋਂ।
1: ਹਾਂਜੀ ਸਰ, ਮੰਨਿਆ ਪਰ ਸੁਣਦਾ ਨਹੀਂ ਫੁੱਟਬਾਲ ਦੇ।
0: ਚਲੋ ਕੋਈ ਗੱਲ ਨਹੀਂ, ਫਿਰ ਵੀ ਅਸੀਂ ਗੀਤ ਤੁਹਾਡੀ ਫਰਮਾਇਸ਼ ਦਾ ਜ਼ਰੂਰ ਪੂਰਾ ਕਰਾਂਗੇ। ਦੱਸ ਦਿਓ ਕਿਹੜਾ ਗੀਤ ਸੁਣੋਗੇ?
1: ਰਣਜੀਤ ਬਾਬਾ ਦਾ ਸੌਂਗ ਸੁਣਾ ਦਿਓ।
0: ਜ਼ਰੂਰ ਸੁਣਾਵਾਂਗੇ ਜੀ, ਸ਼ੁਕਰੀਆ। ਅਤੇ ਦੋਸਤੋ, ਤੁਸੀਂ ਵੀ ਦੇਖੋ ਕਿ ਮੈਂ ਦੱਸਣਾ ਚਾਹੁੰਦਾ ਹੈ ਕਿ ਨਾਮ ਹੈ ਸਰਪ੍ਰੀਤ ਸਿੰਘ, ਜਿਹੜਾ ਪਲੇਅਰ ਹੈ ਉਹ ਨਿਊਜ਼ੀਲੈਂਡ ਟੀਮ ਵੱਲੋਂ ਖੇਡ ਰਿਹਾ ਹੈ ਵਿਸ਼ਵ ਕੱਪ ਦੇ ਵਿੱਚ, ਅਤੇ ਸਾਨੂੰ ਬੜਾ ਮਾਣ ਹੈ ਕਿ ਜੜ੍ਹਾਂ ਜਲੰਧਰ ਨਾਲ ਜੁੜੀਆਂ ਹੋਈਆਂ ਨੇ, ਪੰਜਾਬ ਨਾਲ ਜੁੜੀਆਂ ਹੋਈਆਂ ਨੇ, ਅਤੇ ਮਾਪਿਆਂ ਨੂੰ ਵੀ ਬੜਾ ਮਾਣ ਹੈ, ਅਤੇ ਇਹਨਾਂ ਨੇ ਕਿਹਾ ਸੀਗਾ ਕਿ ਗੀਤ ਸੁਣਾ ਦਿਓ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ, ਜ਼ਰੂਰ ਸੁਣਾਉਂਦੇ ਹਾਂ।

0: ਦੋਸਤੋ ਹੁਣ ਤੋਂ ਕੁਝ ਪਲਾਂ ਬਾਅਦ ਸੁਣੋਗੇ ਪ੍ਰੋਗਰਾਮ ਸਟੰਪਡ ਸਾਡੇ ਪ੍ਰਦੇਸ਼ਕ ਚੈਨਲ ਦਿੱਲੀ ਤੋਂ।
1: ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਮਯੂਰਭੰਜ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅੱਜ ਉਹਨਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ 2026-27 ਦੇ ਕਾਰਜਕਾਲ ਲਈ ਅੰਤਰਰਾਸ਼ਟਰੀ ਸੰਸਥਾ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ ਉੱਤੇ ਚੱਲਣ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ ਉੱਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਨੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਫਲੋਰ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾਵੇਗਾ।

0: ਦੋਸਤੋ, ਵੈਲਕਮ ਬੈਕ ਹੋ ਚੁੱਕਾ ਹੈ ਆਰਜੇ ਰਣਜੀਤ, ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਾ ਹੈ ਹੋਮ ਸਵੀਟ ਹੋਮ।
1: ਕੋਈ ਮੋਰ ਭੁਲੇਖਾ ਖਾ ਜਾਓ।
0: ਹੋਮ ਸਵੀਟ ਹੋਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਬੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਸਾਡੇ ਹੋਮ ਨਾਲ ਜੁੜੀਆਂ ਹੋਈਆਂ, ਖਾਣ ਪੀਣ ਨਾਲ ਜੁੜੀਆਂ ਹੋਈਆਂ, ਘਰ ਨਾਲ ਜੁੜੀਆਂ ਹੋਈਆਂ, ਸਿਹਤ ਨਾਲ ਜੁੜੀਆਂ ਹੋਈਆਂ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਹੜੀ ਜਾਣਕਾਰੀ ਦੇਣੀ ਹੈ ਉਹ ਫਟਾਫਟ ਤੁਸੀਂ ਨੋਟ ਕਰ ਲੈਣੀ ਹੈ ਆਪਣੇ ਨੋਟਪੈਡ 'ਤੇ, ਚਾਹੇ ਫੋਨ ਦੇ ਵਿੱਚ ਕਰ ਲਓ, ਚਾਹੇ ਤੁਸੀਂ ਕਾਪੀ ਪੈੱਨ ਚੁੱਕ ਕੇ ਉਹਦੇ ਉੱਤੇ ਕਰ ਲਓ, ਅਤੇ ਫਟਾਫਟ ਨੋਟ ਜ਼ਰੂਰ ਕਰਕੇ ਉਸਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਵੀ ਕਰਨਾ ਹੈ ਅਤੇ ਹੋਰਾਂ ਨੂੰ ਵੀ ਸਲਾਹ ਦੇਣੀ ਹੈ ਕਿ ਹਾਂ ਵੀ ਆਹ ਜਾਣਕਾਰੀ ਵਾਕਈ ਵਧੀਆ ਹੈ। ਅਤੇ ਦੋਸਤੋ, ਸ਼ੁਰੂ ਕਰਾਂਗੇ ਕਿ ਸੇਬ ਤੋਂ ਟਮਾਟਰ ਜਿਹੜੇ ਭੋਜਨ ਆ ਅਸਲ ਵਿੱਚ ਫਰਿੱਜ ਵਿੱਚ ਰੱਖਣੇ ਚਾਹੀਦੇ ਹਨ ਅਤੇ ਕਿਹੜੇ ਨਹੀਂ, ਕੀ ਚਾਕਲੇਟ ਨੂੰ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ, ਕੀ ਕੇਲੇ ਸੱਚਮੁੱਚ ਫਰਿੱਜ ਵਿੱਚ ਨਰਮ ਹੋ ਜਾਂਦੇ ਨੇ, ਅਤੇ ਟਮਾਟਰ, ਅੰਡੇ ਅਤੇ ਮੱਖਣ ਬਾਰੇ ਕੀ ਰਾਏ ਹੈ, ਇਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰਾਂਗੇ। ਕਿ ਜਿਹੜੇ ਮਾਹਰ ਦੱਸਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਕਿ ਫਰਿੱਜ ਜਿਹੜੀ ਆਧੁਨਿਕ ਰਸੋਈਆਂ ਜਿੱਦਾਂ ਅੱਜ ਕੱਲ੍ਹ ਬਣਦੀਆਂ ਨੇ ਇੱਕ ਜ਼ਰੂਰੀ ਹਿੱਸਾ ਬਣ ਗਈ ਆ, ਆਪਾਂ ਤਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜੀ ਰਸੋਈਆਂ ਨੇ ਉਹ ਓਪਨ ਕਿਚਨ ਦੇ ਨਾਂ 'ਤੇ ਬਹੁਤ ਵਧੀਆ ਦੇਖਣ ਨੂੰ ਲੱਗਦੀਆਂ ਹੈ, ਨਾਲ ਹੀ ਤੁਹਾਡਾ ਰੂਮ ਵਗੈਰਾ ਵੀ ਦੇਖਦੇ ਆ, ਤੁਹਾਡੀ ਐਂਟਰੈਂਸ 'ਤੇ ਰਸੋਈ ਹੁੰਦੀ ਹੈ, ਉਸਦੇ ਨਾਲ ਹੀ ਫਰਿੱਜ ਵੀ ਉੱਥੇ ਪਈ ਹੁੰਦੀ ਹੈ। ਅਤੇ ਜੇਕਰ ਗੱਲ ਕਰੀਏ ਤਾਂ ਆਧੁਨਿਕ ਰਸੋਈਆਂ ਦਾ ਇੱਕ ਜ਼ਰੂਰੀ ਹਿੱਸਾ ਹੈ ਫਰਿੱਜ, ਅਤੇ ਹਰ ਭੋਜਨ ਨੂੰ ਠੰਡੇ ਵਿੱਚ ਸਟੋਰ ਕਰਨ ਨਾਲ ਲਾਭ ਨਹੀਂ ਹੁੰਦਾ। ਆਪਾਂ ਦੇਖਦੇ ਹਾਂ ਨਾ ਕਿ ਜੇਕਰ ਚੀਜ਼ ਬਚਾਉਣੀ ਆ, ਗਰਮੀ ਤੋਂ ਬਚਾਉਣੀ ਆ, ਜਾਂ ਚੀਜ਼ ਬਚੀ ਰਹੇ ਤਾਂ ਆਪਾਂ ਫਰਿੱਜ 'ਚ ਰੱਖ ਦਿੰਦੇ ਹਾਂ। ਦਰਅਸਲ 'ਚ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਕਿਹੜਾ ਭੋਜਨ ਜਾਂ ਕਿਹੜਾ ਫਲ ਜਾਂ ਕਿਹੜਾ ਪਦਾਰਥ ਫਰਿੱਜ ਵਿੱਚ ਰੱਖਣ ਯੋਗ ਹੈ, ਕਿਹੜਾ ਨਹੀਂ, ਅਤੇ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਦਰਅਸਲ 'ਚ ਮਾਹਰਾਂ ਦਾ ਇਹ ਕਹਿਣਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਫਰਿੱਜ ਵਿੱਚ ਰੱਖਣ ਨਾਲ ਉਹਨਾਂ ਦੇ ਸਵਾਦ ਬਣਤਰ ਅਤੇ ਇੱਥੋਂ ਤੱਕ ਕਿ ਜਿਹੜੀ ਸੈਲਫ ਲਾਈਫ ਹੈ ਉਹਨੂੰ ਵੀ ਪ੍ਰਭਾਵਿਤ ਕਰ ਦਿੰਦੀਆਂ ਨੇ, ਕਰ ਦਿੰਦੀ ਹੈ ਫਰਿੱਜ ਵਿੱਚ ਰੱਖੀ ਕੋਈ ਅਜਿਹੀ ਚੀਜ਼। ਸ਼ਾਇਦ ਸਾਨੂੰ ਨਹੀਂ ਪਤਾ, ਪਰ ਅੱਜ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ। ਜਦੋਂ ਤੋਂ ਘਰੇਲੂ ਵਰਤੋਂ ਲਈ ਪਹਿਲਾਂ ਫਰਿੱਜ ਜੇਕਰ ਕਹਿ ਲਈਏ ਤਾਂ 1913 ਵਿੱਚ ਖੋਜਿਆ ਗਿਆ ਸੀ। ਇਸ ਨੇ ਨਾ ਸਿਰਫ ਤਾਜ਼ੇ ਅਤੇ ਸੁਰੱਖਿਅਤ ਭੋਜਨ ਦੀਆਂ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ, ਸਗੋਂ ਸਵਾਦੀ ਅਤੇ ਵਿਦੇਸ਼ੀ ਭੋਜਨ ਦਾ ਆਨੰਦ ਲੈਣ ਦੀ ਸਾਡੀ ਜਿਹੜੀ ਇੱਛਾ ਹੈ, ਚਾਹ ਹੈ, ਜਗਿਆਸਾ ਹੈ, ਉਹ ਵੀ ਪੂਰਾ ਕੀਤਾ ਹੈ। ਹੁਣ ਪੀਡੀ ਹਿੰਦੂਜਾ ਹਸਪਤਾਲ ਅਤੇ ਮੈਡੀਕਲ ਜਿਹੜੇ ਵੱਖ ਵੱਖ ਸੈਂਟਰ ਹੈ ਮਾਹਿਮ ਦੇ ਮੁੱਖ ਜਿਹੜੇ ਡਾਇਟੀਸ਼ੀਅਨ ਨੇ ਸਵੀਡਲ ਤ੍ਰਿਨਦਾਦ ਦੇ, ਉਹਨਾਂ ਨੇ ਕਿਹਾ ਹੈ ਕਿ

ਇਹ ਭੋਜਨ ਦੇ ਸ਼ੈਲਫ ਲਾਈਫ ਵਧਾਉਣ ਅਤੇ ਉਹਨਾਂ ਦੀ ਬਣਤਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਨੇ ਅਤੇ ਇੱਕ ਆਮ ਸਵਾਲ ਬਣਿਆ ਹੋਇਆ ਕਿ ਸਾਰੇ ਭੋਜਨਾਂ ਨੂੰ ਫਰਿੱਜ ਵਿੱਚ ਰੱਖਿਆ ਜਾ ਸਕਦਾ ਹੈ। ਹੁਣ ਫਰਿੱਜ ਵਿੱਚ ਜਿਹੜਾ ਮੌਜੂਦ ਭੋਜਨ ਹੈ ਉਹ ਜਿਹੜਾ ਹੈ ਛੋਟੀ ਸ਼ੈਲਫ ਲਾਈਫ ਵਾਲੇ ਭੋਜਨਾਂ ਨੂੰ ਹਮੇਸ਼ਾ ਫਰਿੱਜ ਵਿੱਚ ਰੱਖਣ ਚਾਹੀਦਾ ਜਾਂ ਨਹੀਂ, ਉਸ ਬਾਰੇ ਜਿਹੜੀ ਜਾਣਕਾਰੀ ਇਹ ਹੈ ਕਿ ਇਹਨਾਂ ਵਿੱਚ ਜਿਹੜੇ ਭੋਜਨ ਸ਼ਾਮਲ ਨੇ ਉਹ ਇਹ ਨੇ, ਉਹਨਾਂ ਵਿੱਚ ਮਾਸ ਹੈ, ਮੀਟ ਉਤਪਾਦ, ਮੱਛੀ ਅਤੇ ਪੋਲਟਰੀ, ਅੰਡੇ ਅਤੇ ਦੁੱਧ ਅਤੇ ਡੇਅਰੀ ਉਤਪਾਦ, ਕੁਝ ਪੱਕੇ ਫਲ ਵੀ, ਕੁਝ ਸਬਜ਼ੀਆਂ ਪੱਕੇ ਹੋਏ ਜਿਹੜੇ ਆ ਪਕਾਏ ਹੋਏ, ਕੋਈ ਬਚਿਆ ਭੋਜਨ ਜਿਹੜਾ ਹੋਇਆ ਹੈ, ਖੁੱਲ੍ਹੇ ਜ਼ਾਰ ਅਤੇ ਸਾਸ, ਉਹ ਭੋਜਨ ਜਿਹਨਾਂ ਨੂੰ ਕੋਲਡ ਚੇਨ ਦੀ ਲੋੜ ਹੁੰਦੀ ਹੈ, ਇਹਨਾਂ ਨੂੰ ਆਪਾਂ ਨੂੰ ਲੋੜ ਹੁੰਦੀ ਹੈ, ਅਸੀਂ ਲੋੜ ਦੇ ਮੁਤਾਬਕ ਜਿਹੜੀ ਲੋੜ ਹੈ, ਮਤਲਬ ਕਹਿ ਲਈਏ ਕਿ ਸਾਡੇ ਤੋਂ ਬਚ ਗਿਆ ਹੈ ਜਾਂ ਕਿੱਦਾਂ, ਉਹਨੂੰ ਰੱਖ ਸਕਦੇ ਹਾਂ। ਤਾਜ਼ੇ ਭੋਜਨ ਦੇ ਸਵਾਦ ਨਾਲ ਕੁਝ ਵੀ ਤੁਲਨਾ ਨਹੀਂ ਕਰਦਾ ਹੈ ਅਤੇ ਪਰ ਜਿੱਥੋਂ ਤੱਕ ਕਿ ਸਹੂਲਤ ਅਤੇ ਸੁਰੱਖਿਆ ਦਾ ਸਵਾਲ ਹੈ, ਫਰਿੱਜ ਦੀ ਵਰਤੋਂ ਬਹੁਤ ਸਾਰੇ ਭੋਜਨਾਂ ਨੂੰ ਸਟੋਰ ਕਰਨ ਲਈ ਕੀਤੀ ਜਾ ਸਕਦੀ ਹੈ। ਹੁਣ ਉਹਨਾਂ ਨੇ ਇਹ ਵੀ

ਲੋੜ ਦੇ ਮੁਤਾਬਕ ਜਿਹੜੀ ਲੋੜ ਹੈ, ਮਤਲਬ ਕਹਿ ਲਈਏ ਕਿ ਸਾਡੇ ਤੋਂ ਬਚ ਗਿਆ ਹੈ ਜਾਂ ਕਿੱਦਾਂ, ਉਹਨੂੰ ਰੱਖ ਸਕਦੇ ਹਾਂ। ਤਾਜ਼ੇ ਭੋਜਨ ਦੇ ਸਵਾਦ ਨਾਲ ਕੁਝ ਵੀ ਤੁਲਨਾ ਨਹੀਂ ਕਰਦਾ ਹੈ ਤੇ, ਪਰ ਜਿੱਥੋਂ ਤੱਕ ਕਿ ਸਹੂਲਤ ਅਤੇ ਸੁਰੱਖਿਆ ਦਾ ਸਵਾਲ ਹੈ, ਫਰਿੱਜ ਦੀ ਵਰਤੋਂ ਬਹੁਤ ਸਾਰੇ ਭੋਜਨਾਂ ਨੂੰ ਸਟੋਰ ਕਰਨ ਲਈ ਕੀਤੀ ਜਾ ਸਕਦੀ ਹੈ। ਹੁਣ ਉਹਨਾਂ ਨੇ ਇਹ ਵੀ ਕਿਹਾ ਹੈ, ਮਾਹਰ ਇਹ ਵੀ ਕਹਿੰਦੇ ਨੇ ਕਿ ਭੋਜਨ ਜੋ ਫਰਿੱਜ ਦੇ ਬਾਹਰ ਚੰਗੇ ਹੁੰਦੇ ਨੇ, ਬਿਹਤਰ ਹੁੰਦੇ ਨੇ, ਸਾਰੇ ਰਸੋਈ ਦੇ ਮੁੱਖ ਸਮਾਨ ਨੂੰ ਫਰਿੱਜ ਦੀ ਲੋੜ ਨਹੀਂ ਹੁੰਦੀ ਹੈ। ਜਿਵੇਂ ਸ਼ੈਲਫ ਜਿਹੜੀ ਹੈ ਆ ਸਥਿਰ ਭੋਜਨ ਅਕਸਰ ਇੱਕ ਠੰਡੇ ਸੁੱਕੇ ਅਲਮਾਰੀ ਵਿੱਚ ਸਭ ਤੋਂ ਵਧੀਆ ਸਟੋਰ ਕੀਤੇ ਜਾਂਦੇ ਨੇ। ਹੁਣ ਟਮਾਟਰ ਦੀ ਗੱਲ ਕਰੀਏ ਤਾਂ ਟਮਾਟਰ ਸਭ ਤੋਂ ਆਮ ਤੌਰ ਉੱਤੇ ਫਰਿੱਜ ਵਿੱਚ ਰੱਖੇ ਗਏ ਭੋਜਨਾਂ ਵਿੱਚੋਂ ਇੱਕ ਹੈ। ਆਪਾਂ ਦੇਖਦੇ ਹਾਂ ਬਾਜ਼ਾਰੋਂ ਟਮਾਟਰ ਲਿਆਉਂਦਾ ਹੈ, ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਸਾਨੂੰ ਇਹ ਹੁੰਦਾ ਹੈ ਕਿ ਪੱਕ ਕੇ ਜਲਦੀ ਹੀ ਪੁੱਲਾਂ ਨਾ ਪੈ ਜਾਵੇ, ਪਿੱਲਾਂ ਨਾ ਪੈ ਜਾਵੇ, ਜੇ ਵਿਛਾਉਣਾ ਹੈ ਤਾਂ ਉਸ ਨੂੰ ਫਰਿੱਜ 'ਚ ਰੱਖ ਦਈਏ, ਪਰ ਉਹਨਾਂ ਨੂੰ ਬਾਹਰ ਛੱਡਣਾ ਬਿਹਤਰ ਹੁੰਦਾ ਹੈ, ਜਾਣਕਾਰੀ ਵਿੱਚ ਵਾਧਾ ਕਰ ਲਿਆ ਜਾਵੇ। ਕਿਉਂਕਿ ਅਸੀਂ ਟਮਾਟਰਾਂ ਨੂੰ ਲਿਆ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਟਮਾਟਰਾਂ ਦੇ ਜਲਦੀ ਖਰਾਬ ਹੋਣ ਦੀ, ਗਲਣ ਦੀ ਸਾਨੂੰ ਜਿਹੜਾ ਡਰ ਰਹਿੰਦਾ ਹੈ, ਪਰ ਮਾਹਰ ਇਹ ਕਹਿੰਦੇ ਨੇ ਕਿ ਜੇਕਰ ਇਹ ਬਾਹਰ ਰੱਖੇ ਜਾਣ ਤਾਂ ਜ਼ਿਆਦਾ ਵਧੀਆ ਰਹੇ। ਟਮਾਟਰ ਠੰਡੇ ਤਾਪਮਾਨ ਵਿੱਚ ਤੇਜ਼ੀ ਨਾਲ ਖਰਾਬ ਹੋ ਜਾਂਦਾ ਹੈ, ਇਹ ਗੱਲ ਨੋਟ ਕਰ ਲਓ। ਦੇਖੋ ਕਿੱਡੀ ਵੱਡੀ ਜਾਣਕਾਰੀ ਹੈ, ਇਹ ਨਰਮ ਗਿੱਲੇ ਹੋ ਜਾਂਦੇ ਆ ਫਰਿੱਜ 'ਚ ਪਏ ਪਏ ਅਤੇ ਸਵਾਦ ਗੁਆ ਦਿੰਦੇ ਨੇ, ਜਿਵੇਂ ਸਾਡੇ ਮਾਹਰ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜੇ ਕੇਲੇ ਆ, ਹੁਣ ਹਰੇ ਕੇਲੇ ਨੂੰ ਜੇਕਰ ਫਰਿੱਜ ਵਿੱਚ ਰੱਖੀਏ ਤਾਂ ਉਹਨਾਂ ਦੇ ਪੱਕਣ ਦੀ ਜਿਹੜੀ ਪ੍ਰਕਿਰਿਆ, ਉਹਦੇ ਵਿੱਚ ਜਿਹੜਾ ਵਿਘਨ ਪੈ ਜਾਂਦਾ ਹੈ, ਉਹ ਸਲੋ ਹੋ ਜਾਂਦੀ ਹੈ ਜਾਂ ਪੱਕਦੇ ਹੀ ਨਹੀਂ ਪੂਰੀ ਤਰ੍ਹਾਂ, ਅਤੇ ਉਹਨਾਂ ਦੇ ਸਵਾਦ ਨੂੰ ਵੀ ਪ੍ਰਭਾਵਿਤ ਕਰ ਦਿੰਦੀ ਹੈ। ਹੁਣ ਤੁਸੀਂ ਨੋਟ ਕਰੋ, ਤੁਸੀਂ ਮੁੜ ਕੇ ਗੁੱਸਾ ਕੱਢਣਾ ਹੈ ਜੇ ਤੋਂ ਕੇਲੇ ਲੈ ਕੇ ਆਏ ਹਾਂ, ਪਰ ਗਲਤੀ ਕਿਹਦੀ ਹੋਣੀ ਹੈ? ਗਲਤੀ ਸਾਡੀ ਆਪਣੀ ਹੋਣੀ ਹੈ, ਕਿਉਂਕਿ ਅਸੀਂ ਕਹਿਣਾ ਕਿ ਹਾਂ ਵੀ ਅਸੀਂ ਤਾਂ ਪੂਰੇ ਪੈਸੇ ਦਿੱਤੇ ਸੀ, ਪਰ ਉਹਨੇ ਕੇਲੇ ਜਿਹੜੇ ਹੈ ਕੱਚੇ ਜੇ ਸਾਨੂੰ ਦੇ ਦਿੱਤੇ। ਪਰ ਗਲਤੀ ਉੱਥੇ ਕੀ ਹੈ ਕਿ ਜੇਕਰ ਉਹ ਪੱਕਣੇ ਵੀ ਸੀਗੇ 2-4 ਘੰਟਿਆਂ ਤੱਕ ਜਾਂ ਇੱਕ 2 ਦਿਨ ਤੱਕ, ਕਈ ਵਾਰੀ ਹੁੰਦਾ ਨਾ ਕਿ ਅਸੀਂ ਕੇਲੇ ਲੈ ਆਉਂਦੇ ਹਾਂ ਵਿੱਚ ਕੁਝ ਕੁ ਕੱਚੇ ਹੁੰਦੇ ਆ, ਉਹਨਾਂ ਨੂੰ ਪੱਕਣ ਨੂੰ ਥੋੜ੍ਹਾ ਜਿਹਾ ਹੀਟ ਚਾਹੀਦੀ ਹੁੰਦੀ ਹੈ, ਗਰਮੀ ਚਾਹੀਦੀ ਹੁੰਦੀ ਹੈ। ਆਪਾਂ ਕੀ ਕਰਦੇ ਹਾਂ, ਲਿਆ ਕੇ ਫਰਿੱਜ 'ਚ ਰੱਖ ਦਿੰਦੇ ਹਾਂ, ਉਹਦੇ ਨਾਲ ਕੀ ਹੈ ਸਵਾਦ ਵੀ ਜਾਂਦਾ ਲੱਗਦਾ ਹੈ, ਸਵਾਦ ਦੇ ਨਾਲ ਨਾਲ ਇਹ ਵੀ ਹੈ ਕਿ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਜਿਹੜਾ ਤਾਕਤ ਦੀ ਜਿਹੜੀ ਗੁਣਵੱਤਾ ਹੈ ਉਹ ਵੀ ਘੱਟ ਜਾਂਦੀ ਹੈ। ਹੁਣ ਕੇਲੇ ਦੇ ਵਿੱਚੋਂ ਦੇਖੋ ਆਪਾਂ ਕਿੰਨੇ ਆਇਰਨ ਮਿਲਦੇ ਆ, ਕੈਲਸ਼ੀਅਮ ਮਿਲਦਾ ਹੈ, ਉਹ ਜਿਹੜਾ ਉਹ ਸਾਰਾ ਗਵਾ ਦਿੰਦੇ ਹਾਂ ਉਹ ਆਪਣੀ ਗਲਤੀ ਕਰਕੇ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਨਿੰਬੂ ਫਲ ਜਿਹੜਾ ਹੈ, ਸੰਤਰੇ ਨਿੰਬੂ ਅਤੇ ਹੋਰ ਨਿੰਬੂ ਫਲ, ਹੁਣ ਨਿੰਬੂ ਫਲ ਦੇ ਵਿੱਚ ਸੰਤਰੇ ਨਿੰਬੂ ਆਉਂਦੇ ਆ, ਅਤੇ ਇਹ ਜਿਹੜੇ ਕਮਰੇ ਦੇ ਤਾਪਮਾਨ ਉੱਤੇ ਨਮੀ ਅਤੇ ਸਵਾਦ ਨੂੰ ਬਿਹਤਰ ਢੰਗ ਨਾਲ ਬਰਕਰਾਰ ਰੱਖਦੇ ਨੇ, ਅਤੇ ਜੇਕਰ ਇਹਨੂੰ ਫਰਿੱਜ ਦੇ ਵਿੱਚ ਰੱਖਿਆ ਜਾਵੇ ਤਾਂ ਦੇਖੋ ਤੁਸੀਂ ਕਹੋਗੇ ਕਿ ਹਾਂ ਵੀ ਸਵਾਦ 'ਚ ਵੀ ਫਰਕ ਪੈ ਗਿਆ, ਕਿਉਂ ਇਹ ਖਰਾਬ ਹੋ ਰਹੇ, ਹੈ ਨਾ। ਹੁਣ ਜੇਕਰ ਗੱਲ ਕਰੀਏ ਤਾਂ ਜਾਣਕਾਰੀ ਤਾਂ ਚੱਲ ਰਹੀ ਹੈ, ਜਾਣਕਾਰੀ ਦੇ ਨਾਲ ਨਾਲ ਗੀਤ ਵੀ ਜ਼ਰੂਰੀ ਹੈ, ਅਤੇ ਗੀਤ ਮੇਰੇ ਤੋਂ ਬੜਾ ਸੋਹਣਾ ਪਿਆ ਹੈ, ਤੁਸੀਂ ਕਿਤੇ ਨਹੀਂ ਜਾਣਾ, ਸਟੇ ਟਿਊਨ ਰੱਖਣਾ ਹੈ। ਜਾਣਕਾਰੀ ਹੋਰ ਬੜੀ ਆ ਹੋਮ ਸਵੀਟ ਹੋਮ ਦੇ ਵਿੱਚ ਆਦਿਆ ਰਣੀਤ ਦੇ ਕੋਲ, ਅਤੇ ਸੁਣਦੇ ਹਾਂ, ਇੰਜੋਏ ਕਰਦੇ ਹਾਂ ਇਹ ਸੋਹਣਾ ਜਿਹਾ ਗੀਤ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ ਜੁੜੇ ਹੋਏ ਹੋ ਐਫ ਐਮ ਰੇਨਬੋ ਦੇ ਨਾਲ ਅਤੇ ਅੱਜ ਰਣਜੀਤ ਅੱਜ ਜਾਣਕਾਰੀ ਬੜੀ ਸੋਹਣੀ ਦੇ ਰਿਹਾ ਹੈ ਅਤੇ ਗੱਲ ਕਰ ਰਹੇ ਸੀ ਫਰਿੱਜ ਵਿੱਚ ਰੱਖਣ ਵਾਲੇ ਕਿਹੜੇ ਪਦਾਰਥ ਸਹੀ ਨੇ ਅਤੇ ਕਿਹੜੇ ਨਹੀਂ। ਹੁਣ ਗੱਲ ਕਰਦੇ ਹਾਂ ਕਿ ਰੋਟੀ ਜਿਹੜੀ ਹੈ ਉਹਨੂੰ ਵੀ ਕਈ ਲੋਕ ਫਰਿੱਜ ਦੇ ਵਿੱਚ ਰੱਖਦੇ ਬੇਸ਼ੱਕ ਢੱਕ ਕੇ ਰੱਖ ਦਿੰਦੇ ਹਾਂ। ਹੁਣ ਮਾਰ ਕਹਿੰਦੇ ਨੇ ਕਿ ਜਿਹੜੇ ਫਰਿੱਜ ਵਿੱਚ ਰੱਖਦੇ ਆ ਰੋਟੀ ਲੋਕ ਉਹਨਾਂ ਨੂੰ ਇਹ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੈ ਕਿ ਇਸ ਨਾਲ ਜਿਹੜੀ ਰੋਟੀ ਹੈ ਤੇਜ਼ੀ ਨਾਲ ਵਾਸੀ ਹੋ ਜਾਂਦੀ ਹੈ। ਹੁਣ ਕਹਿੰਦੇ ਆ ਨਾ ਕਿ ਬਈ ਰੋਟੀ ਬਾਸੀ ਰੋਟੀ ਹੈ ਉਹ ਖਾਣੀ ਚਾਹੀਦੀ ਹੈ, ਪਰ ਜਿਹੜੀ ਕੁਦਰਤੀ ਤੌਰ 'ਤੇ ਬਾਸੀ ਹੋਈ ਆ ਉਹ ਖਾਓ। ਜਿਹੜੀ ਜਾਣਬੁੱਝ ਕੇ ਫਰਿੱਜ ਦੇ ਵਿੱਚ ਰੱਖ ਕੇ ਬਾਸੀ ਕੀਤੀ ਗਈ ਆ ਉਹ ਸਹੀ ਨਹੀਂ ਹੈਗੀ ਹੈ। ਮਾਰਾ ਮੁਤਾਬਕ ਜਿਹੜਾ ਰੋਟੀ ਵਿੱਚ ਨਾ ਸਟਾਰਚ ਦੇ ਦਾਣੇ ਹੁੰਦੇ ਆ ਜੋ ਠੰਡੇ ਹੋਣ 'ਤੇ ਜਿਹੜੇ ਹੈ ਉਹ ਅਜਿਹੀ ਪ੍ਰਕਿਰਿਆ ਦੇ ਵਿੱਚੋਂ ਲੰਘਦੇ ਨੇ ਜਿਸ ਨਾਲ ਰੋਟੀ ਸਖਤ ਅਤੇ ਬਾਸੀ ਹੋ ਜਾਂਦੀ ਹੈ। ਰੋਟੀ ਨੂੰ ਕਮਰੇ ਦੇ ਤਾਪਮਾਨ ਉੱਤੇ ਢੁੱਕਵੀਂ ਮਿਆਦ ਲਈ ਸਾਫ਼ ਸੁੱਕੀ ਜਗ੍ਹਾ ਉੱਤੇ ਸਟੋਰ ਕਰਨਾ ਸਭ ਤੋਂ ਵਧੀਆ ਮੰਨਿਆ ਗਿਆ ਹੈ। ਅਤੇ ਜੇਕਰ ਤੁਸੀਂ ਆਪਣੀ ਰੋਟੀ ਨੂੰ ਜ਼ਿਆਦਾ ਦੇਰ ਤੱਕ ਰੱਖਣਾ ਚਾਹੁੰਦੇ ਹਾਂ ਤਾਂ ਇਸ ਨੂੰ ਫਰੀਜ ਜਿਹੜਾ ਹੈ ਉਹ ਕਰਨਾ ਨਹੀਂ ਚਾਹੀਦਾ। ਅਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰੋਧਕ ਅਤੇ ਏਕੀਕ੍ਰਿਤ ਜਿਹੜੀਆਂ ਦਵਾਈਆਂ ਜਿਹੜੀਆਂ ਹੈ ਉਹ ਵੀ ਜਿਹੜੀਆਂ ਉਹ ਕਿਹੜੀਆਂ, ਕਈਆਂ 'ਤੇ ਲਿਖਿਆ ਹੁੰਦਾ ਨਾ ਕਿ ਇਹ ਇੰਨੇ ਟੈਂਪਰੇਚਰ ਦੇ ਵਿੱਚ ਰੱਖੀਆਂ ਜਾਣ, ਠੀਕ ਹੈ ਉਹ ਰੱਖਣੀਆਂ ਚਾਹੀਦੀਆਂ ਨੇ, ਪਰ ਤੁਸੀਂ ਹਰ ਇੱਕ ਜਿਹੜੀ ਹੈ ਦਵਾਈ ਹੈ ਉਹਨੂੰ ਵੀ ਤੁਸੀਂ ਫਰਿੱਜ ਦੇ ਵਿੱਚ ਨਹੀਂ ਰੱਖ ਸਕਦੇ, ਉਹ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਏਗੀ। ਅਤੇ ਹੁਣ ਜੇਕਰ ਗੱਲ ਕਰੀਏ ਇਸ ਨੂੰ ਲੈ ਕੇ ਕਿ ਕਿਵੇਂ ਆਪਣੇ ਆਪ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਰੋਟੀ ਦੇ ਨਾਲ ਨਾਲ ਹੋਰ ਕਿਹੜੇ ਜਿਹੜੇ ਪਦਾਰਥ ਹੈ ਜਿਹੜੇ ਸਾਨੂੰ ਫਰਿੱਜ ਦੇ ਵਿੱਚ ਰੱਖਣੇ ਚਾਹੀਦੇ ਹੈ ਅਤੇ ਕਿਹੜੇ ਨਹੀਂ, ਉਹ ਸਾਡੇ ਹੁਣ ਜ਼ਿਹਨ ਦੇ ਵਿੱਚ ਆ ਚੁੱਕੇ ਹੈ। ਅਤੇ ਮੇਰੇ ਕੋਲ ਇੱਕ ਗੀਤ ਬੜਾ ਸੋਹਣਾ ਹੈ ਜਾਣਕਾਰੀ

ਨਾਲ ਨਾਲ ਮਿਊਜ਼ਿਕ ਦਾ ਹੋਣਾ ਤਾਂ ਲਾਜ਼ਮੀ ਹੈ, ਕਿਉਂਕਿ ਮਿਊਜ਼ਿਕ ਸਾਡੇ ਰੂਹ ਦੀ ਖੁਰਾਕ ਹੈ ਅਤੇ ਪੇਟ ਦੀ ਖੁਰਾਕ ਲਈ ਜਾਂ ਘਰ ਦੇ ਲਈ ਜਿਹੜੀਆਂ ਚੀਜ਼ਾਂ ਹੈ ਉਹ ਹੋਮ ਸਵੀਟ ਹੋਮ ਦੇ ਪ੍ਰੋਗਰਾਮ ਦੇ ਵਿੱਚ ਆਰ ਜੇ ਰਣਜੀਤ ਦੱਸ ਰਿਹਾ ਹੈ, ਅਤੇ ਰੂਹ ਦੀ ਖੁਰਾਕ ਲਈ ਇੱਕ ਸੋਹਣਾ ਜਿਹਾ ਸੁਣੋ ਗੀਤ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਪੈ ਸੋਚਾਂ ਵਿੱਚ ਮੈਂ ਹੁਣ ਖੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਵੈਲਕਮ ਬੈਕ ਦੋਸਤੋ, ਹੋਮ ਸਵੀਟ ਹੋਮ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡਾ ਇੱਕ ਵਾਰੀ ਸਵਾਗਤ ਹੈ। ਅਤੇ ਗੱਲ ਕਰ ਰਹੇ ਸੀ ਪਹਿਲਾਂ ਫਰਿੱਜ ਦੇ ਵਿੱਚ ਕਿਹੜੀਆਂ ਚੀਜ਼ਾਂ, ਕਿਹੜੇ ਪਕਵਾਨ ਰੱਖਣੇ ਚਾਹੀਦੇ ਹੈ, ਕਿਹੜਾ ਸਮਾਨ ਰੱਖਣਾ ਚਾਹੀਦਾ ਹੈ, ਕਿਹੜਾ ਭੋਜਨ ਪਦਾਰਥ ਰੱਖਣੇ ਚਾਹੀਦੇ ਹੈ। ਤਾਂ ਹੁਣ ਗੱਲ ਕਰਾਂਗੇ ਗਰਮੀ ਦੇ ਮੌਸਮ ਵਿੱਚ ਪੇਟ ਦੀ, ਟੰਮੀ ਦੀ, ਢਿੱਡ ਦੀ ਸੰਭਾਲ ਲਈ 15 ਮਹੱਤਵਪੂਰਨ ਸੁਝਾਅ ਹੈ ਮੇਰੇ ਕੋਲ। ਮੈਂ ਮਾਹਰਾਂ ਦੇ ਦਿੱਤੇ ਹੋਏ ਸੁਝਾਅ ਤੁਹਾਨੂੰ ਜਾਣਕਾਰੀ ਦੇ ਰੂਪ ਵਿੱਚ ਦੇਣ ਲਈ ਇਕੱਤਰ ਕੀਤੇ ਨੇ, ਅਤੇ ਫਟਾਫਟ ਇਸ ਨੂੰ ਵੀ ਨੋਟ ਕਰ ਲਓ। ਹੁਣ ਦੇਖੋ ਕਿ ਗਰਮੀਆਂ ਦੌਰਾਨ ਤਾਪਮਾਨ ਵਧਣ ਕਾਰਨ ਪੇਟ ਵਿੱਚ ਜਿਹੜੀਆਂ ਹੈ ਉਹ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ, ਜਿਨ੍ਹਾਂ ਵਿੱਚ ਬਦਹਜ਼ਮੀ, ਐਸਿਡਿਟੀ, ਦਸਤ, ਡੀਹਾਈਡਰੇਸ਼ਨ ਅਤੇ ਪੇਟ ਦਰਦ, ਇਹ ਜਿਹੜੇ ਆਮ ਹੋ ਜਾਂਦੇ ਆ। ਅਸੀਂ ਅਕਸਰ ਦੇਖਦੇ ਹਾਂ ਨਾ ਕਿ ਮੇਰਾ ਪੇਟ ਖਰਾਬ ਹੈ, ਰੋਟੀ ਵੀ ਖਾਧੀ ਹੈ, ਤੁਸੀਂ ਕਹਿੰਦੇ ਪੇਟ ਖਰਾਬ ਹੈ। ਇਹਦਾ ਕਾਰਨ ਹੈ ਕਿ ਜਿਹੜਾ ਗਰਮੀਆਂ ਦੇ ਵਿੱਚ ਨਾ ਤਾਪਮਾਨ ਭਾਰੀ ਵੀ ਹੁੰਦਾ ਹੈ, ਉਹਦਾ ਇੰਪੈਕਟ ਸਰੀਰ ਦੇ ਉੱਤੇ ਵੀ ਪੈਂਦਾ ਹੈ, ਅਤੇ ਇੰਟਰਨਲ ਤੌਰ 'ਤੇ ਵੀ ਅਸੀਂ ਜਿਹੜਾ ਹੈ ਕੁਝ ਗਰਮ ਪਦਾਰਥ ਜੇਕਰ ਖਾ ਲਈਏ ਜਿਹਨਾਂ ਦੀ ਤਸੀਰ ਗਰਮ ਹੈ, ਜਿੱਦਾਂ ਜਿਵੇਂ ਕਿ ਅੱਜ ਕੱਲ੍ਹ ਸਾਨੂੰ ਬਦਾਮ ਵਗੈਰਾ ਨਹੀਂ ਖਾਣੇ ਚਾਹੀਦੇ ਆ, ਹੈ ਨਾ, ਉਹ ਸਿਆਲਾਂ 'ਚ ਖਾਣੇ ਚਾਹੀਦੇ ਆ। ਜੇਕਰ ਰੋਟੀ ਵੀ ਆਪਾਂ ਜ਼ਿਆਦਾ ਖਾਂਦੇ ਹਾਂ ਅਤੇ ਉਹਦੇ ਨਾਲ ਪਾਣੀ ਦੀ ਮਾਤਰਾ ਘੱਟ ਲੈ ਰਹੇ ਹਾਂ, ਮਤਲਬ ਕਿ ਰੋਟੀ ਦੇ ਨਾਲ ਨਹੀਂ, ਵੈਸੇ ਵੀ ਦਿਨ 'ਚ ਪਾਣੀ ਘੱਟ ਪੀਂਦੇ ਹਾਂ, ਤਾਂ ਉਹਦੇ ਨਾਲ ਵੀ ਜਿਹੜਾ ਹੈ ਸਾਡੇ ਆ ਪੇਟ ਦੀ ਸਮੱਸਿਆ, ਪੇਟ ਦੇ ਵਿੱਚ ਗਰਮੀ ਬਣਦੀ ਹੈ। ਹੁਣ ਮਾਰ ਕੀ ਕਹਿੰਦੇ ਨੇ ਕਿ 10 ਰੋਜ਼ 8 to 10 ਜਿਹੜੇ ਗਲਾਸ ਹੈ ਉਹ ਪਾਣੀ ਦੇ ਜ਼ਰੂਰ ਪੀਓ, ਅਤੇ ਲੋੜ ਅਨੁਸਾਰ ਪਾਣੀ ਪੀਣ ਦੇ ਨਾਲ ਜਿਹੜਾ ਹੈ ਪੇਟ ਹਾਈਡਰੇਟ ਰਹਿੰਦਾ ਹੈ ਅਤੇ ਸਰੀਰ ਵੀ ਹਾਈਡਰੇਟ ਰਹਿੰਦਾ ਹੈ। ਹੁਣ ਇਸ ਦੇ ਨਾਲ ਹੀ ਤਾਜ਼ੇ ਫਲ ਜਿਹੜੇ ਆ ਜਿਨ੍ਹਾਂ ਵਿੱਚ ਖਰਬੂਜਾ, ਖੀਰਾ, ਕੱਕੜੀ, ਲੀਚੀ ਅਤੇ ਮੌਸਮੀ ਫਲ ਜਿਹੜੇ ਆ ਪੇਟ ਨੂੰ ਠੰਡਕ ਦਿੰਦੇ ਨੇ, ਇਹਨਾਂ ਨੂੰ ਖਾਣਾ ਚਾਹੀਦਾ ਹੈ। ਛਾਂ 'ਚ ਜਿਹਨੂੰ ਲੱਸੀ ਵੀ ਕਹਿ ਲੈਂਦੇ ਆ ਉਹਦੀ ਵਰਤੋਂ ਕਰਨੀ ਚਾਹੀਦੀ ਹੈ, ਅਤੇ ਸਾਦੀ ਲੱਸੀ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਗਰਮੀ ਤੋਂ ਰਾਹਤ ਦਿੰਦੀ ਹੈ। ਹਲਕਾ ਅਤੇ ਤਾਜ਼ਾ ਭੋਜਨ ਖਾਣਾ ਚਾਹੀਦਾ ਹੈ, ਖਾਸ ਕਰ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਹੈ, ਇਸ ਭੋਜਨ ਨੂੰ ਅਵੋਇਡ ਕਰਨਾ ਚਾਹੀਦਾ ਹੈ ਜਿਸ ਵਿੱਚ ਤੇਲ ਮਸਾਲੇ ਅਤੇ ਭਾਰੀ ਭੋਜਨ ਤੋਂ ਹੋਣ ਦੀ ਜਿਹੜੀ ਹੈ ਗੁੰਜਾਇਸ਼ ਹੈ ਜਾਂ ਸਾਨੂੰ ਉਹ ਮਿਲਦਾ ਹੈ, ਕੋਸ਼ਿਸ਼ ਕਰੋ ਕਿ ਉਹ ਨਾ ਖਾਧਾ ਜਾਵੇ। ਹੁਣ ਬਾਹਰ ਦਾ ਕੱਟਿਆ ਹੋਇਆ ਫਲ ਨਾ ਖਾਓ, ਖੁੱਲ੍ਹੇ ਵਿੱਚ ਰੱਖੇ ਹੋਏ ਫਲ ਅਤੇ ਸਲਾਦ ਵੀ ਜਿਹੜੇ ਆ ਉਹ ਪੇਟ ਲਈ ਹਾਨੀਕਾਰਕ ਨੇ। ਕਿਵੇਂ ਹਾਨੀਕਾਰਕ ਨੇ, ਕਿਵੇਂ ਉਹ ਸਾਨੂੰ ਨੁਕਸਾਨ ਪਹੁੰਚਾ ਸਕਦੇ ਆ, ਕਿਉਂਕਿ ਉਹਨਾਂ ਵਿੱਚ ਜੀਵਾਣੂ ਹੋ ਸਕਦੇ ਆ। ਹੁਣ ਬਾਸੀ ਖਾਣੇ ਤੋਂ ਜਿਹੜਾ ਹੈ ਬਚਣਾ ਚਾਹੀਦਾ ਹੈ, ਗਰਮੀਆਂ ਵਿੱਚ ਭੋਜਨ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਇਸ ਲਈ ਤਾਜ਼ਾ ਭੋਜਨ ਹੀ ਖਾਣਾ ਲਾਭਦਾਇਕ ਹੈ। ਜੇਕਰ ਗੱਲ ਕਰੀਏ ਤਾਂ ਦਹੀਂ, ਛਾਛ ਅਤੇ ਹੋਰ ਜਿਹੜੇ ਆ ਅਜਿਹੇ ਪਦਾਰਥ ਜਿਹੜੇ ਸਰੀਰ ਨੂੰ, ਪੇਟ ਨੂੰ ਠੰਡਕ ਦੇਣ, ਉਹ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਾਫ਼ ਸੁਥਰਾ ਪਾਣੀ ਹਮੇਸ਼ਾ ਪੀਣਾ ਚਾਹੀਦਾ ਹੈ, ਅਤੇ ਜੇਕਰ ਨਹੀਂ ਤਾਂ ਖਾਸ ਕਰਕੇ ਹਮੇਸ਼ਾ ਉਬਲਿਆ ਹੋਇਆ ਪਾਣੀ ਉਹਨੂੰ ਠੰਡਾ ਕਰਕੇ ਪੀ ਲਿਆ ਜਾਵੇ, ਨਹੀਂ ਤਾਂ ਫਿਲਟਰ ਕੀਤਾ ਹੋਇਆ ਪਾਣੀ ਹੀ ਪੀਤਾ ਜਾਣਾ ਚਾਹੀਦਾ ਹੈ। ਜੰਕ ਫੂਡ ਹੈ ਜਿਹੜਾ ਉਹਨੂੰ ਘਟਾ ਦਿਓ, ਕਿਉਂਕਿ ਇਹ ਵੀ ਪੇਟ ਦੀ ਸਮੱਸਿਆ ਲਈ ਜ਼ਿੰਮੇਵਾਰ ਨੇ, ਅਤੇ ਉਸ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਅਸੀਂ ਬਣਾਂਗੇ, ਕਿਉਂਕਿ ਅਸੀਂ ਖਾਂਦੇ ਹਾਂ ਜੰਕ ਫੂਡ ਦੇ ਵਿੱਚ। ਤੁਹਾਨੂੰ ਪਤਾ ਹੀ ਆਪਾਂ ਸਾਰੇ ਸ਼ੌਕੀਨ ਹਾਂ ਕਿ ਹਾਂ ਵੀ ਪੀਜ਼ਾ, ਬਰਗਰ, ਚਿਪਸ ਅਤੇ ਤਲੀਆਂ ਹੋਈਆਂ ਚੀਜ਼ਾਂ ਜਿਹੜੀਆਂ ਉਹ ਖਾਣੀਆਂ ਖਾਣੀਆਂ, ਪਰ ਨਹੀਂ ਖਾਣੀਆਂ। ਪੇਟ ਨੂੰ ਜੇਕਰ ਹਮੇਸ਼ਾ ਟੰਮੀ ਨੂੰ ਹੈਲਦੀ ਰੱਖਣਾ ਹੈ, ਤੰਦਰੁਸਤ ਰੱਖਣਾ ਹੈ, ਤਾਂ ਇਹਨਾਂ ਨੂੰ ਅਵੋਇਡ ਕਰਨਾ ਪੈਣਾ ਹੈ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ, ਪਦਾਰਥ ਜਿਹੜੇ ਹੈ ਉਹ ਪਾਚਣ ਸਮੱਸਿਆਵਾਂ ਵਧਾ ਸਕਦੇ ਨੇ। ਨਿੰਬੂ ਪਾਣੀ ਜਿੰਨਾ ਪੀ ਹੁੰਦਾ ਪੀਓ, ਜੇਕਰ ਖਾਸ ਕਰ ਨਿੰਬੂ ਪਾਣੀ ਦੇ ਨਾਲ ਨਾਲ ਵਿੱਚ ਗੂੰਦ ਖਤੀਰਾ ਵੀ ਪਾ ਲਿਆ ਜਾਵੇ ਤਾਂ ਕਿਆ ਕਹਿਣੇ ਨੇ। ਅਤੇ ਖਾਲ ਜੇਕਰ ਆਪਾਂ ਖਾਣਾ ਵੀ ਖਾ ਰਹੇ ਹਾਂ ਅਤੇ ਨਿੰਬੂ ਉੱਤੇ ਨਿਚੋੜ ਕੇ ਵੀ ਖਾਧਾ ਜਾਵੇ ਤਾਂ ਉਹਦੇ ਵੀ ਕਿਆ ਹੀ ਕਹਿਣੇ ਨੇ। ਭੋਜਨ ਸਮੇਂ ਸਿਰ ਕਰਨਾ ਚਾਹੀਦਾ ਹੈ, ਕਿਉਂਕਿ ਕਈ ਵਾਰੀ ਕਹਿੰਦੇ ਹਾਂ ਨਾ ਕਿ ਗਰਮੀ ਦੇ ਵਿੱਚ ਖਾਣਾ ਖਾਣ ਨੂੰ ਜੀ ਨਹੀਂ ਕਰਦਾ, ਉਸ ਦੇ ਵਿੱਚ ਅਸੀਂ ਆਪ ਸੱਦਾ ਦੇ ਰਹੇ ਹਾਂ ਇਸ ਗੱਲ ਨੂੰ ਕਿ ਹਾਂ ਵੀ ਪੇਟ ਜਲਦੀ ਖਰਾਬ ਹੋਵੇ, ਕਿਉਂਕਿ ਖਾਲੀ ਪੇਟ ਜਿਹੜਾ ਹੈ ਉਹ ਪੇਟ ਦੇ ਵਿੱਚ ਤੁਹਾਡੇ ਗਰਮੀ ਪੈਦਾ ਹੋਏਗੀ ਅਤੇ ਉਸ ਦੇ ਨਾਲ ਪੇਟ ਜਲਦੀ ਖਰਾਬ ਹੋਏਗਾ। ਚਾਹ ਅਤੇ ਕੌਫੀ ਦੀ ਮਾਤਰਾ ਗਰਮੀਆਂ ਦੇ ਵਿੱਚ ਘਟਾ ਦੇਣੀ ਚਾਹੀਦੀ ਹੈ, ਦੱਸਣ ਦੀ ਲੋੜ ਨਹੀਂ, ਵੈਸੇ ਹੀ ਘੱਟ ਜਾਂਦੀ ਹੈ। ਪਰ ਫਿਰ ਵੀ ਜਿਹੜੇ ਸਾਡੇ ਦੋਸਤ ਚਾਹ ਦੇ ਸ਼ੌਕੀਨ ਹੈ ਪਰ ਉਹ ਇਸ ਗੱਲ ਤੋਂ ਅਵੇਸਲੇ ਨੇ, ਇਸ ਗੱਲ ਤੋਂ ਜਾਣੂ ਨਹੀਂ ਨੇ ਕਿ ਹਾਂ ਵੀ ਚਾਹ ਦੇ ਨਾਲ ਵੀ ਜਿਹੜਾ ਹੈ ਪੇਟ ਦੇ ਵਿੱਚ ਇਨਫੈਕਸ਼ਨ ਹੋ ਸਕਦੀ ਹੈ, ਕਹਿਣ ਤੋਂ

ਕਿ ਪੇਟ ਦੇ ਵਿੱਚ ਗਰਮੀ ਪੈ ਸਕਦੀ ਹੈ, ਪੇਟ ਖਰਾਬ ਹੋ ਸਕਦਾ ਹੈ, ਉਹ ਚਾਹ ਅਤੇ ਕੌਫੀ ਦੀ ਮਾਤਰਾ ਘਟਾ ਦੇਣ। ਉਸਦੇ ਬਦਲੇ ਵਿੱਚ ਪੁਦੀਨੇ ਦਾ ਜਿਹੜਾ ਇਹ ਕਹਿ ਲਈਏ ਕਿ ਨਿੰਬੂ ਪੁਦੀਨੇ ਵਾਲਾ, ਜੇਕਰ ਉਹ ਨਿੰਬੂ ਪਾਣੀ ਪੀਣ ਜਾਂ ਪੁਦੀਨੇ ਦਾ ਜੂਸ ਪੀਣ ਅਤੇ ਪੁਦੀਨੇ ਅਤੇ ਸੌਂਫ ਦੀ ਵਰਤੋਂ ਕਰਨ, ਤਾਂ ਉਹਦੇ ਵੀ ਕਿਆ ਹੀ ਕਹਿਣੇ ਨੇ। ਪੁਦੀਨਾ, ਸੌਂਫ ਅਤੇ ਜੀਰਾ ਪਾਚਣ ਨੂੰ ਸੁਧਾਰਦੇ ਨੇ ਅਤੇ ਪੇਟ ਨੂੰ ਠੰਡਕ ਦਿੰਦੇ ਨੇ। ਅਤੇ ਖਾਸ ਤੌਰ 'ਤੇ ਜੇਕਰ ਤੁਸੀਂ ਪੇਟ ਨੂੰ ਹੋਰ ਵਧੀਆ ਰੱਖਣਾ ਹੈ ਤਾਂ ਸੈਰ, ਯੋਗਾ ਅਤੇ ਪ੍ਰਾਣਾਯਾਮ ਪਾਚਣ ਤੰਤਰ ਨੂੰ ਤੰਦਰੁਸਤ ਰੱਖਣ ਲਈ, ਖੁਦ ਨੂੰ ਤੰਦਰੁਸਤ ਰੱਖਣ ਲਈ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਮੈਂ ਹੁਣ ਜਿਹੜੀ ਵਰਤੋਂ ਕਰਨੀ ਆ ਉਹ ਇੱਕ ਸੋਹਣੇ ਜਿਹੇ ਮਿਊਜ਼ਿਕ ਟਰੈਕ ਦੀ ਕਰਨੀ ਹੈ। ਮੇਰੇ ਕੋਲ ਇੱਕ ਬੜਾ ਸੋਹਣਾ ਟਰੈਕ ਪਿਆ ਹੈ, ਕਿਉਂਕਿ ਹੋਮ ਸਵੀਟ ਹੋਮ ਦੇ ਵਿੱਚ ਜਾਣਕਾਰੀ ਤਾਂ ਚੱਲ ਹੀ ਰਹੀ ਹੈ, ਨਾਲ ਦੀ ਨਾਲ ਗੀਤ ਵੀ ਚੱਲ ਰਹੇ ਹੈ। ਅਤੇ ਸਟੇ ਟਿਊਨ ਰੱਖੋ ਤੁਸੀਂ FM ਰੇਨਬੋ।

ਉਦਮੀਆਂ ਲਈ ਸਰਕਾਰੀ ਯੋਜਨਾਵਾਂ ਜਿਹੜੀਆਂ ਚਲਾਈਆਂ ਜਾਂਦੀਆਂ ਹੈ ਉਸ ਦੇ ਧਿਆਨ ਨਜ਼ਰ ਇੱਕ ਅਜਿਹੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਹਮੇਸ਼ਾ ਜ਼ਿਹਨ ਦੇ ਵਿੱਚ ਰੱਖਣ ਲਈ ਜਾਂ ਉਸ ਦੀ ਵਰਤੋਂ ਕਰਨ ਲਈ ਉਸਦਾ ਲਾਹਾ ਲੈਣ ਲਈ ਤੁਹਾਨੂੰ ਇਹ ਧਿਆਨ ਨਾਲ ਨੋਟ ਕਰਨੀ ਚਾਹੀਦੀ ਹੈ। ਅਤੇ ਜਿਹੜੀ ਜਾਣਕਾਰੀ ਹੈ ਉਹ ਮੈਂ ਸਾਂਝੀ ਕਰਨ ਜਾ ਰਿਹਾ। ਮਹਿਲਾ ਉਦਮੀਆਂ ਲਈ ਸਰਕਾਰੀ ਯੋਜਨਾਵਾਂ ਜਿਹੜੀਆਂ 2026 ਆਉਂਦੀਆਂ ਨੇ ਕਿਹੜੀਆਂ ਨੇ? ਭਾਰਤ ਸਰਕਾਰ ਅਤੇ ਵੱਖ ਵੱਖ ਸਰਕਾਰੀ ਸੰਸਥਾਵਾਂ ਵੱਲੋਂ ਮਹਿਲਾਵਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਵਧਾਉਣ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ। ਇਹਨਾਂ ਵਿੱਚ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਵਿੱਚ ਕਰਜ਼ੇ, ਸਿਖਲਾਈ, ਮਾਰਕੀਟਿੰਗ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਇਸੇ ਯੋਜਨਾ ਤਹਿਤ ਜਿਹੜੀ ਇੱਕ ਯੋਜਨਾ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਛੋਟੇ ਕਾਰੋਬਾਰਾਂ ਲਈ ਬਿਨਾਂ ਜ਼ਮਾਨਤ ਕਰਜ਼ਾ ਮਿਲਦਾ ਹੈ, ਸ਼ਿਸ਼ੂ ਕਿਸ਼ੋਰ ਅਤੇ ਤਰੁਣ ਸ਼੍ਰੇਣੀਆਂ ਅਧੀਨ ਲੋਨ ਮਿਲਦਾ ਹੈ ਅਤੇ ਸਿਲਾਈ, ਬਿਊਟੀ ਪਾਰਲਰ, ਟਿਫਨ ਸਰਵਿਸ, ਬੁਟੀਕ, ਕਰਿਆਨਾ ਸਟੋਰ ਆਦਿ ਲਈ ਉਚਿਤ ਮਹਿਲਾਵਾਂ ਇਸ ਯੋਜਨਾ ਦੀ ਸਭ ਤੋਂ ਵੱਡੀਆਂ ਲਾਭਪਾਤਰੀਆਂ ਵਿੱਚ ਸ਼ਾਮਲ ਨੇ। ਹੁਣ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਸਟੈਂਡ ਅਪ ਇੰਡੀਆ ਯੋਜਨਾ, ਇਸ ਵਿੱਚ ਮਹਿਲਾ ਉਦਮੀਆਂ ਲਈ 10 ਲੱਖ ਤੋਂ 1 ਕਰੋੜ ਤੱਕ ਦਾ ਕਰਜ਼ਾ ਮੁਹੱਈਆ ਹੈ। ਸਰਕਾਰ ਵੱਲੋਂ ਮਿਲਦਾ ਹੈ ਇਹ ਕਰਜ਼ਾ ਅਤੇ ਨਵੇਂ ਕਾਰੋਬਾਰਾਂ ਲਈ ਮੈਨੂਫੈਕਚਰਿੰਗ, ਸੇਵਾ ਅਤੇ ਵਪਾਰ ਖੇਤਰਾਂ ਨੂੰ ਕਵਰ ਇਹ ਯੋਜਨਾ ਕਰਦੀ ਹੈ। ਮਹਿਲਾ ਦੀ ਘੱਟੋ ਘੱਟ 51% ਹਿੱਸੇਦਾਰੀ ਇਸ ਯੋਜਨਾ ਤਹਿਤ ਲਾਭ ਲੈਣ ਲਈ ਲਾਜ਼ਮੀ ਹੈ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਟ੍ਰੇਡ ਰਿਲੇਟਡ ਐਂਟਰਪ੍ਰੀਨਰਸ਼ਿਪ ਅਸਿਸਟੈਂਸ ਐਂਡ ਡਿਵੈਲਪਮੈਂਟ ਯਾਨੀ ਕਿ TREAD, ਮਹਿਲਾਵਾਂ ਨੂੰ ਕਾਰੋਬਾਰੀ ਸਿਖਲਾਈ ਅਤੇ ਵਿੱਤੀ ਸਹਾਇਤਾ, ਖਾਸ ਕਰਕੇ ਪੇਂਡੂ ਅਤੇ ਘੱਟ ਆਮਦਨ ਵਾਲੀਆਂ ਮਹਿਲਾਵਾਂ ਲਈ ਲਾਭਦਾਇਕ ਹੈ। ਹੁਣ ਮਹਿਲਾ ਉੱਦਮ ਨਿਧੀ ਯੋਜਨਾ ਜਿਹੜੀ ਆ ਉਹਦਾ ਵੀ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਮਹਿਲਾਵਾਂ ਨੂੰ, ਜਿਸਦਾ ਤੁਹਾਨੂੰ ਧਿਆਨ ਕਰਨਾ ਚਾਹੀਦਾ ਹੈ, ਇਸ ਦਾ ਫਾਇਦਾ ਲੈਣਾ ਚਾਹੀਦਾ ਹੈ। ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵਿੱਤੀ ਸਹਾਇਤਾ, ਮਸ਼ੀਨਰੀ ਖਰੀਦਣ, ਕਾਰੋਬਾਰ ਦਾ ਵਿਸਥਾਰ ਕਰਨ ਅਤੇ ਆਧੁਨਿਕੀਕਰਨ ਲਈ ਇਹ ਲਾਹੇਵੰਦ ਹੈ, ਮਦਦਗਾਰ ਹੈ। ਇਸੇ ਤਰ੍ਹਾਂ ਜੇਕਰ ਗੱਲ ਕਰੀਏ WEP ਨੀਤੀ ਆਯੋਗ ਵੱਲੋਂ ਸ਼ੁਰੂ ਕੀਤਾ ਗਿਆ ਅਜਿਹਾ ਮੰਚ ਹੈ ਜੋ ਮਾਰਗਦਰਸ਼ਨ, ਨੈੱਟਵਰਕਿੰਗ, ਸਿਖਲਾਈ ਅਤੇ ਕਾਰੋਬਾਰੀ ਮੌਕਿਆਂ ਦੀ ਜਾਣਕਾਰੀ ਮੁਹੱਈਆ ਕਰਦਾ ਹੈ। ਹੁਣ ਦੀਨ ਦਿਆਲ ਅੰਤਯੋਦਿਆ ਯੋਜਨਾ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਇਸ ਦੇ ਤਹਿਤ ਸਵੈ ਸਹਾਇਤਾ ਸਮੂਹਾਂ ਰਾਹੀਂ ਮਹਿਲਾਵਾਂ ਨੂੰ ਘੱਟ ਵਿਆਜ ਉੱਤੇ ਕਰਜ਼ਾ ਅਤੇ ਸਿਖਲਾਈ ਮਿਲਦਾ ਹੈ, ਜਿਸ ਵਿੱਚ ਉਹ ਡੇਅਰੀ, ਮਸ਼ਰੂਮ ਉਤਪਾਦਨ, ਫੂਡ ਪ੍ਰੋਸੈਸਿੰਗ, ਪੋਲਟਰੀ ਆਦਿ ਲਈ ਉਚਿਤ ਤੌਰ ਉੱਤੇ ਕਰਜ਼ਾ ਲੈ ਸਕਦੇ ਨੇ। ਯੋਜਨਾ ਦੇ ਵਿੱਚੋਂ ਅਗਲੀ ਜਿਹੜੀ ਯੋਜਨਾ ਹੈ ਉਹ ਹੈ PMFME ਯੋਜਨਾ। ਇਸ ਦੇ ਤਹਿਤ ਫੂਡ ਪ੍ਰੋਸੈਸਿੰਗ ਕਾਰੋਬਾਰਾਂ ਲਈ ਸਹਾਇਤਾ ਮਿਲਦੀ ਹੈ। ਅਚਾਰ, ਮੁਰੱਬਾ, ਮਸਾਲੇ, ਬੇਕਰੀ ਉਤਪਾਦ ਅਤੇ ਹੋਰ ਘਰੇਲੂ ਖਾਣ ਪੀਣ ਦੇ ਕਾਰੋਬਾਰਾਂ ਲਈ ਸਬਸਿਡੀ ਅਤੇ ਬ੍ਰਾਂਡਿੰਗ ਦੀ ਮਦਦ ਮਿਲਦੀ ਹੈ। ਸ਼ੀ ਮਾਰਟ ਪਹਿਲ ਜਿਹੜੀ ਹੈ 2026 ਦੇ ਬਜਟ ਵਿੱਚ ਮਹਿਲਾ ਉਦਮੀਆਂ ਨੂੰ ਬਾਜ਼ਾਰ ਨਾਲ ਜੋੜਨ ਲਈ ਨਵੀਂ ਪਹਿਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਗਈ ਹੈ। ਲਾਭ ਦੇਣ ਲਈ ਜਿਹੜੀ ਮਹਿਲਾਵਾਂ ਨੂੰ ਲਾਭ ਮਿਲ ਰਿਹਾ ਹੈ ਇਸ ਯੋਜਨਾ ਤਹਿਤ, ਉਸਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਰਕਾਰੀ ਯੋਜਨਾ ਹੈ। ਪੇਂਡੂ ਮਹਿਲਾਵਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਲਈ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਉਦੇਸ਼ ਹੈ ਇਸ ਯੋਜਨਾ ਦੇ ਤਹਿਤ। ਘਰੇਲੂ ਮਹਿਲਾਵਾਂ ਲਈ ਸਭ ਤੋਂ ਵਧੀਆ ਕਾਰੋਬਾਰ ਟਿਫਨ ਸਰਵਿਸ, ਬੁਟੀਕ ਅਤੇ ਟੇਲਰਿੰਗ, ਬਿਊਟੀ ਪਾਰਲਰ, ਆਨਲਾਈਨ ਟਿਊਸ਼ਨ, ਅਚਾਰ, ਪਾਪੜ ਅਤੇ ਮੁਰੱਬਾ ਬਣਾਉਣਾ, ਕਿਚਨ ਗਾਰਡਨ ਅਤੇ ਨਰਸਰੀ, ਯੂਟਿਊਬ ਚੈਨਲ ਜਾਂ ਬਲੌਗਿੰਗ, ਹੱਥ ਨਾਲ ਬਣੇ ਤੋਹਫੇ ਅਤੇ ਹਸਤਕਲਾ। ਹੁਣ ਅਖੀਰ 'ਤੇ ਅਸੀਂ ਇਹ ਸੁਝਾਅ ਦਿੰਦੇ ਹਾਂ ਕਿ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਦਯਮ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। ਆਪਣੇ ਜ਼ਿਲ੍ਹੇ ਦੇ MSME ਦਫ਼ਤਰ ਜਾਂ ਬੈਂਕ ਨਾਲ ਸੰਪਰਕ ਕਰਕੇ ਯੋਗ ਯੋਜਨਾ ਦੀ ਚੋਣ ਕਰ ਲੈਣੀ ਚਾਹੀਦੀ ਹੈ ਅਤੇ ਜ਼ਰੂਰ ਕਰੋ, ਕਿਉਂਕਿ ਸਾਡੇ ਆ ਸੁਆਣਿਆਂ ਲਈ, ਸਾਡੀਆਂ ਮਾਵਾਂ ਧੀਆਂ ਭੈਣਾਂ ਲਈ, ਮਹਿਲਾਵਾਂ ਲਈ ਬਹੁਤ ਵਧੀਆ ਜਿਹੜੀਆਂ ਯੋਜਨਾਵਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ, ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਨਾਲ ਕਰਜ਼ਾ, ਸਬਸਿਡੀ ਅਤੇ ਸਰਕਾਰੀ ਸਹਾਇਤਾ ਲੈਣਾ ਆਸਾਨ ਹੋ ਜਾਂਦਾ ਹੈ ਅਤੇ ਸਰਕਾਰ ਜੇਕਰ ਤੁਹਾਨੂੰ ਖੁਦ ਕਹਿ ਰਹੀ ਹੈ ਕਿ ਤੁਸੀਂ ਕਾਰੋਬਾਰ ਕਰੋ, ਤੁਸੀਂ ਆਪਣਾ ਕੰਮ ਕਰੋ, ਆਪਣੇ ਕੰਮ ਨੂੰ ਵਧਾਓ, ਅਤੇ ਜੇਕਰ ਸਟਾਰਟਅਪ ਕਰਨਾ ਹੈ ਉਹ ਵੀ ਕਰੋ, ਅਤੇ ਅਸੀਂ ਕਿਉਂ ਪਿੱਛੇ ਹਟੀਏ? ਸਰਕਾਰ ਤਾਂ ਮੌਕਾ ਇੰਨਾ ਵਧੀਆ ਦੇ ਰਹੀ ਹੈ ਅਤੇ ਇਸ ਦਾ ਲਾਹਾ ਕਹਿ ਲਈਏ ਕਿ ਵੱਧ ਚੜ੍ਹ ਕੇ ਲੈਣਾ ਚਾਹੀਦਾ ਹੈ। ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅੱਗੇ ਇੱਕ ਮੇਰੇ ਤੋਂ ਬਹੁਤ ਹੀ ਸੋਹਣਾ ਜਿਹਾ ਮੋਹਿੰਦਰ ਕਪੂਰ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਹੈ ਅਤੇ ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹਿਣਾ FM ਰੇਨਬੋ ਦੇ ਨਾਲ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ, ਜਾਣਕਾਰੀ ਭਰਪੂਰ ਇਸ ਪ੍ਰੋਗਰਾਮ ਦੇ ਵਿੱਚ। ਹੁਣ ਗੱਲ ਕਰਾਂਗੇ ਵੱਧਦੀ ਉਮਰ ਨਾਲ ਪਿਆਰ ਕਰਨਾ ਚਾਹੀਦਾ ਹੈ ਹਰ ਇੱਕ ਨੂੰ। ਹੁਣ ਦੇਖੋ ਕਿ ਕਈ ਲੋਕ ਉਮਰ ਦੇ ਹਿਸਾਬ ਨਾਲ, ਜਿੱਦਾਂ ਉਮਰ ਉਹਨਾਂ ਦੀ ਕਾਫੀ ਹੋ ਚੁੱਕੀ ਹੈ, ਪਰ ਮੌਤ ਤੋਂ ਪਹਿਲਾਂ ਮਰ ਜਾਣ ਦੀ ਗਲਤੀ ਪਤਾ ਨਹੀਂ ਕਈ ਲੋਕ ਨਦਾਨੀ ਵਿੱਚ ਕਰ ਬੈਠਦੇ ਆ। ਕਹਿੰਦੇ ਕਿ ਹਾਂ ਵੀ ਮੈਂ ਬੁਰੇ ਬੁਰੇ ਖਿਆਲ ਆਉਂਦੇ ਆ, ਪਰ ਉਹ ਗਲਤ ਗੱਲ ਹੈ। ਮਾਰ ਕਹਿੰਦੇ ਨੇ ਕਿ ਕਾਸ਼ ਉਹਨਾਂ ਨੂੰ ਕੋਈ ਸਮਝਾ ਸਕਦਾ ਕਿ ਸਭ ਕੁਝ ਹੁੰਦੇ ਹੋਏ ਵੀ ਆਪਣੇ ਆਪ ਨੂੰ ਮਾਰ ਲੈਣਾ ਕੋਈ ਬੁੱਧੀਮਾਨੀ ਨਹੀਂ ਹੁੰਦੀ ਹੈ, ਅਤੇ ਨਾ ਹੀ ਕੋਈ ਇਹੋ ਜਿਹੀ ਕਿਸੇ ਦੀ ਵੱਡੀ ਗੱਲ ਹੈ ਕਿ ਜਿਹੜੀ ਤੁਸੀਂ ਦਿਲ 'ਤੇ ਲਾ ਕੇ ਇਹੋ ਜਿਹਾ ਕਦਮ ਚੁੱਕ ਲਓ। ਇਹ ਜਿਹੜੀ ਉਮਰ ਠਹਿਰਾਓ ਦੀ ਜਿਹੜੀ ਹੈ ਜ਼ਰੂਰਤ ਕਹੀ ਜਾਂਦੀ ਹੈ, ਅਤੇ ਜਿੱਥੇ ਠਹਿਰਾਓ ਦਾ ਮਤਲਬ ਸਥਿਰਤਾ ਹੈ, ਸੋਚ ਦਾ ਪਰਿਪੱਕ ਹੋਣਾ ਹੈ, ਉੱਥੇ ਗਤੀ ਦਾ ਰੁਕਣਾ ਨਹੀਂ ਹੈ। ਹੁਣ ਅਧਿਆਤਮਿਕਤਾ ਵੱਲ ਜ਼ਰੂਰ ਝੁਕਣਾ ਚਾਹੀਦਾ ਹੈ, ਕਿਉਂਕਿ ਇਹੀ ਤੁਹਾਨੂੰ ਸਹੀ ਰਾਹ ਦਿਖਾਵੇਗੀ ਅਤੇ ਜਿਉਣ ਦਾ ਮਰਮ ਸੁੱਖ ਦਾ ਫਾਰਮੂਲਾ ਆਰਟ ਆਫ ਲਿਵਿੰਗ ਅਤੇ ਤੁਸੀਂ ਅਧਿਆਤਮਿਕ ਹੋ ਕੇ ਸਿੱਖ ਸਕਦੇ ਹੋ। ਹੁਣ ਇਸ ਲਈ ਕਿਹੜੀਆਂ ਗੱਲਾਂ ਜ਼ਰੂਰੀ ਨੇ ਕਿ ਲੰਮੀ ਉਮਰ ਹੋਵੇ? ਆਪਾਂ ਅਕਸਰ ਦੇਖਦੇ ਹਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਹੜਾ ਸੁਸਾਈਡ ਦਾ ਵੀ ਕਾਫੀ ਚੱਲਿਆ ਹੋਇਆ ਕਿ ਹਾਂ ਵੀ ਗੱਲ ਨਹੀਂ ਜ਼ਰੀ ਜਾਂਦੀ ਜਾਂ ਪੇਸ਼ੈਂਸ ਨਹੀਂ ਹੈਗੇ ਆ, ਜਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਅੱਕ ਜਾਂਦੇ ਹਾਂ। ਦੇਖੋ ਅਪਸ ਐਂਡ ਡਾਊਨਸ ਜਿਹੜੇ ਆ ਨਾ, ਉਹ ਲਾਈਫ ਦਾ ਹਿੱਸਾ ਨੇ। ਉਸ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੀ ਕਿਤਾਬ ਦਾ ਇੱਕ ਸਫ਼ਾ ਜਾਂ ਦੋ ਸਫ਼ੇ ਖਰਾਬ ਨੇ ਤਾਂ ਸਾਰੀ ਕਿਤਾਬ ਹੀ ਮਾੜੀ ਆ। ਹੋ ਸਕਦਾ ਕਿ ਅੱਗੇ ਜਾ ਕੇ ਕਿੰਨਾ ਬੇਸ਼ੁਮਾਰ ਤੁਹਾਨੂੰ ਮਿਲਣਾ ਹੋਵੇ, ਜਿਸ ਲਈ ਉਸ ਕੜੀ ਦੇ ਵਿੱਚੋਂ ਉਸ ਸਫ਼ੇ ਤੋਂ ਤੁਸੀਂ ਲੰਘ ਕੇ ਅੱਗੇ ਜਾ ਰਹੇ ਹੋ। ਕਦੇ ਵੀ ਤੁਸੀਂ ਦੇਖਦੇ ਨਾ ਕਿ ਕਿਸੇ ਕਹਾਣੀ ਨੂੰ ਪੜ੍ਹਦੇ ਹਾਂ ਤਾਂ ਕਰਿਓਸਟੀ ਹੁੰਦੀ ਆ, ਕਰਿਓਸਟੀ ਜਿਹੜੀ ਬਣਦੀ ਬਣਦੀ ਉਹਦੇ ਬਣਨ ਤੱਕ ਤੁਹਾਨੂੰ ਸਾਰੀ ਕਿਤਾਬ ਉਹ ਪੜ੍ਹਨੀ ਪੈਂਦੀ ਹੈ, ਬੁੱਕ ਉਹ ਸਾਰੀ ਪੜ੍ਹਨੀ ਪੈਂਦੀ ਹੈ, ਉਹ ਕਹਾਣੀ ਨੂੰ ਪੜ੍ਹਨਾ ਪੈਂਦਾ ਹੈ, ਅਤੇ ਤਾਂ ਜਾ ਕੇ ਤੁਸੀਂ ਐਂਡ 'ਤੇ ਤੱਥ ਸਾਰ ਕੱਢਦੇ ਹੋ। ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਉਹਨੂੰ ਜਿਵੇਂ ਚੱਲਦੀ ਹੈ ਚੱਲਣ

ਉਹ ਹਾਂ ਜੋ ਤੁਹਾਡੇ ਹੱਥ ਐਫਰਟਸ ਹੈਗੇ ਆ ਕਰਨ ਲਈ ਐਫਰਟਸ ਉਹ ਕਰੋ, ਪਰ ਇਹ ਨਹੀਂ ਸੋਚਣਾ ਕਿ ਹਾਂ ਵੀ ਮੈਂ ਇੰਜ ਨਹੀਂ ਇੰਜ ਕਰ ਲਵਾਂ। ਹੈ ਨਾ, ਹੁਣ ਦੇਖੋ ਮਾਰ ਕਹਿੰਦੇ ਨੇ ਕਿ ਜੇਕਰ ਤੁਸੀਂ ਲੰਮੀ ਉਮਰ ਜਿਉਣੀ ਹੈ ਤਾਂ ਸਹੀ ਭੋਜਨ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਸਹੀ ਭੋਜਨ ਉੱਤੇ ਹੀ ਸਰੀਰ ਦਾ ਸਿਹਤਮੰਦ ਰਹਿਣਾ ਨਿਰਭਰ ਕਰਦਾ ਹੈ, ਅਤੇ ਭੋਜਨ ਦੀਆਂ ਗਲਤ ਆਦਤਾਂ ਜਿਹੜੀਆਂ ਵੱਧਦੀ ਉਮਰ ਵਿੱਚ ਜ਼ਿਆਦਾ ਨੁਕਸਾਨਦੇਹ ਹੋ ਜਾਂਦੀਆਂ। ਖੁਰਾਕ ਵਿੱਚ ਲਏ ਗਏ ਜਿਹੜੇ ਪੌਸ਼ਟਿਕ ਤੱਤ ਹੈ ਕੋਸ਼ਿਕਾਵਾਂ ਨੂੰ ਠੀਕ ਤਰ੍ਹਾਂ ਚਲਾਉਂਦੇ ਨੇ ਅਤੇ ਤੁਹਾਨੂੰ ਊਰਜਾਵਾਨ ਅਤੇ ਅੰਗਾਂ ਨੂੰ ਸਿਹਤਮੰਦ ਵੀ ਰੱਖਦੇ ਨੇ। ਜੇਕਰ ਭਰਪੂਰ ਨੀਂਦ ਦੀ ਗੱਲ ਕਰੀਏ ਤਾਂ ਘੱਟੋ ਘੱਟ 7 ਘੰਟੇ ਤਾਂ ਲੈਣੀ ਜਿਹੜੀ ਨੀਂਦ ਹੈ ਜ਼ਰੂਰੀ ਹੈ, 8 ਲੈ ਲਓ ਤਾਂ ਬਾ ਕਮਾਲ ਨੇ। ਆਪਾਂ ਦੇਖਦੇ ਹਾਂ ਅੱਜ ਕੱਲ੍ਹ ਦੀ ਭੱਜ ਦੌੜ ਵਾਲੀ ਜਿਹੜੀ ਤੇਜ਼ ਰਫ਼ਤਾਰ ਜ਼ਿੰਦਗੀ ਆ, ਉਹਦੇ ਵਿੱਚ ਕੋਈ ਵਿਅਕਤੀ ਵੀ ਇਸ ਤਰ੍ਹਾਂ ਨਹੀਂ ਕਰ ਰਿਹਾ, ਕਿਉਂਕਿ ਜਿਸ ਨੂੰ ਤਣਾਅ ਵਿੱਚੋਂ ਲੰਘਣਾ ਪੈ ਰਿਹਾ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਦੇਖਦੇ ਹਾਂ ਆਪਾਂ ਬਹੁਤ ਜ਼ਿਆਦਾ ਸਟ੍ਰੈਸ 'ਚ ਹੈ ਦੁਨੀਆ, ਐਂਗਜ਼ਾਇਟੀ ਹੈ, ਉਹ ਅੱਗੇ ਜਾ ਕੇ ਡਿਪਰੈਸ਼ਨ ਵੀ ਬਣਦਾ ਪਿਆ। ਪਰ ਅਸਲ ਗੱਲ ਕੀ ਹੈ ਕਿ ਅਸੀਂ ਆਪ ਹੀ ਆਪਣੇ ਆਪ ਨੂੰ ਉਲਝਾ ਰੱਖਿਆ ਹੈ। ਐਡੀ ਔਖੀ ਤਾਂ ਨਹੀਂ ਹੈ ਜ਼ਿੰਦਗੀ, ਫਿਰ ਕੀ ਹੋਇਆ, ਕੋਈ ਮੁਸ਼ਕਲ ਆ ਗਈ ਹੈ, ਉਸਦਾ ਹੱਲ ਲੱਭੀਏ, ਉਸ ਨਾਲ ਜੰਗ ਕਰੀਏ, ਉਸ ਨਾਲ ਲੜਾਈ ਕਰੀਏ ਜਿੰਨੀ ਤੁਹਾਡੀ ਹੋ ਸਕਦੀ ਹੈ, ਪਰ ਉਸ ਦੇ ਵਿੱਚ ਹਾਰ ਮੰਨ ਕੇ ਬਹਿ ਜਾਣਾ ਜਾਂ ਆਪਣੇ ਆਪ ਨੂੰ ਕੋਸੀ ਜਾਣਾ ਉਹ ਗਲਤ ਗੱਲ ਹੈ। ਤਣਾਅ ਅਤੇ ਨੀਂਦ ਦਾ 36 ਦਾ ਅੰਕੜਾ ਹੈ। ਤਣਾਅ ਦੇ ਚੱਲਦਿਆਂ ਨੀਂਦ ਕਿੱਥੇ ਆਉਂਦੀ ਹੈ ਸਾਨੂੰ ਪਤਾ ਹੀ ਹੈ, ਜਦੋਂ ਟੈਨਸ਼ਨ ਹੋਵੇ, ਅਤੇ ਬੁਢਾਪਾ ਤਾਂ ਉਂਝ ਵੀ ਨੀਂਦ ਨਹੀਂ ਆਉਣ ਦਿੰਦਾ। ਖਾਸ ਕਰ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਨੌਜਵਾਨ ਵੀ ਜਿਹੜੇ ਆ 35-40 ਸਾਲ ਦੇ ਆ, ਉਹ ਉਮਰ ਦਰਾਜ਼ ਲੱਗਦੇ ਨੇ, ਉਹ ਲੱਗਦੇ ਨੇ ਕਿ 50-50 ਸਾਲ ਦੇ। ਉਹਦਾ ਕਾਰਨ ਕੀ ਹੈ ਕਿ ਸਟ੍ਰੈਸ ਬਹੁਤ ਜ਼ਿਆਦਾ, ਜਿਵੇਂ ਕਹਿੰਦੇ ਆ ਅੱਜ ਕੱਲ੍ਹ ਸਟ੍ਰੈਸ ਅਸੀਂ ਆਪ ਵਧਾਈ ਹੋਈ ਹੈ, ਅਤੇ ਸਟ੍ਰੈਸ ਨੂੰ ਦੂਰ ਕਰਨ ਲਈ ਜਿਹੜਾ ਹੈ ਸਹੀ ਭੋਜਨ ਅਤੇ ਨੀਂਦ ਲੈਣਾ ਬਹੁਤ ਜ਼ਰੂਰੀ ਹੈ, ਲੰਮੀ ਉਮਰ ਤਾਂ ਹੀ ਹੋਵੇਗੀ। ਹੁਣ ਉਸਦੇ ਨਾਲ ਹੀ ਜੇਕਰ ਹਲਕੀ ਫੁਲਕੀ ਕਸਰਤ ਕਰ ਲਈਏ, ਅਸੀਂ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਨੂੰ ਵੀ ਇਹ ਕਹਿੰਦੇ ਹਾਂ ਕਿ ਬੁਢਾਪਾ ਜਿੱਦਾਂ ਕਈ ਬਜ਼ੁਰਗਾਂ ਦਾ ਜਿੱਦਾਂ 60 ਸਾਲ ਤੋਂ ਤਕਰੀਬਨ ਉੱਪਰ ਟੱਪ ਜਾਵੇ ਉਮਰ ਤਾਂ ਉਹ ਬੁਢਾਪੇ 'ਚ ਹੀ ਗਿਣੀ ਜਾਂਦੀ ਹੈ, 60 ਸਾਲ ਦੇ ਲਾਗੇ ਬੁਢਾਪਾ ਹੀ ਗਿਣਿਆ ਜਾਂਦਾ ਹੈ। ਪਰ ਜੇਕਰ ਹੋਰ ਕਹਿ ਲਈਏ ਕਿ ਸੋਹਣਾ ਰਹਿਣਾ ਹੈ, ਜ਼ਿੰਦਗੀ ਨੂੰ ਸੋਹਣਾ ਜਿਉਣਾ ਹੈ, ਸਿਹਤਮੰਦ ਰਹਿਣਾ ਹੈ, ਤੰਦਰੁਸਤ ਰਹਿਣਾ ਹੈ, ਅਤੇ ਕਸਰਤ ਜਿਹੜੀ ਹਲਕੀ ਫੁਲਕੀ ਕਰਦੇ ਰਹਿਣਾ ਚਾਹੀਦਾ ਹੈ। ਕਈ ਲੋਕਾਂ ਦਾ ਜਿਹੜਾ ਸਰੀਰ ਹੈ ਨਾ ਸਥੂਲ ਜਿਹਾ ਹੋ ਜਾਂਦਾ, ਉਹਦਾ ਕਰਕੇ ਉਹਨਾਂ ਨੂੰ ਗਠੀਏ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ, ਅਤੇ ਜੋੜਾਂ ਦਾ ਦਰਦ ਪਰੇਸ਼ਾਨ ਕਰਨ ਲੱਗਦਾ ਹੈ, ਅਤੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਹੈ ਇਹ। ਇਸ ਤਰ੍ਹਾਂ ਹਲਕੀ ਫੁਲਕੀ ਜੇਕਰ ਕਸਰਤ ਕਰਦੇ ਰਹੀਏ ਸ਼ੁਰੂ ਤੋਂ ਹੀ ਹੁਣ ਤੋਂ ਹੀ, ਅਤੇ ਜੇਕਰ ਮੈਂ ਕਹਿੰਦਾ ਕਿ ਜੇ ਕੋਈ 20 ਸਾਲ ਦਾ ਨੌਜਵਾਨ ਅਤੇ ਜਾਂ 80 ਸਾਲ ਦਾ ਜਾਂ 60 ਸਾਲ ਦਾ ਬਜ਼ੁਰਗ ਕੋਈ ਸਾਡੀ ਗੱਲ ਸੁਣ ਰਿਹਾ ਹੈ, ਤਾਂ ਉਹ ਅੱਜ ਤੋਂ ਹੀ ਹਲਕੀ ਫੁਲਕੀ ਕਸਰਤ ਜਿਹੜੀ ਕਰਨੀ ਸ਼ੁਰੂ ਕਰ ਦੇਵੇ। ਹਾਂ, ਜੇਕਰ ਕੋਈ ਉਹ ਪੇਸ਼ੈਂਟ ਹੈ, ਕਿਸੇ ਕੋਈ ਦਵਾਈ ਲੈ ਰਿਹਾ ਹੈ ਜਾਂ ਕੋਈ ਹਾਰਟ ਦਾ ਪੇਸ਼ੈਂਟ ਹੈ ਜਾਂ ਕੋਈ ਬਿਮਾਰੀ ਨਾਲ ਜੂਝ ਰਿਹਾ, ਤਾਂ ਉਹ ਡਾਕਟਰ ਦੀ ਸਲਾਹ ਤੋਂ ਬਿਨਾਂ ਵੀ ਇਹ ਕਸਰਤ, ਕੋਈ ਵੀ ਕਸਰਤ ਕਰਨੀ ਹੋਵੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਕਰੇ। ਇਸ ਤਰ੍ਹਾਂ ਜੇਕਰ ਦਿਮਾਗੀ ਸੰਤੁਲਨ ਨੂੰ ਬਣਾਇਆ ਰੱਖਿਆ ਜਾਵੇ ਤਾਂ ਵੀ ਜ਼ਿੰਦਗੀ ਨੂੰ ਲੰਮਾ ਜਿਉਣ ਦਾ ਜਿਹੜਾ ਖਿਆਲ ਹੈ ਹਮੇਸ਼ਾ ਰਹਿੰਦਾ ਹੈ। ਮੈਂ ਸ਼ੁਰੂ ਵਿੱਚ ਹੀ ਗੱਲ ਕਰ ਦਿੱਤੀ ਸੀਗੀ ਕਿ ਜੇਕਰ ਅਸੀਂ ਇਹ ਗੱਲ ਸੋਚੀਏ ਕਿ ਡਿਪਰੈਸ਼ਨ ਨੂੰ, ਸਟ੍ਰੈਸ ਨੂੰ, ਤਣਾਅ ਨੂੰ, ਜ਼ਿੰਦਗੀ ਦੇ ਝਮੇਲਿਆਂ ਨੂੰ ਦੂਰ ਰੱਖ ਕੇ ਜ਼ਿੰਦਗੀ ਜਿਉਂਗੇ, ਤਾਂ ਮੈਂ ਕਹਿੰਦਾ ਜ਼ਿੰਦਗੀ ਤੁਹਾਡੀ ਹੈ, ਤੁਹਾਡੇ ਮੁਤੱਲਕ ਜ਼ਿੰਦਗੀ ਤੁਹਾਡੀ ਚੱਲੇਗੀ ਅਤੇ ਤੁਹਾਨੂੰ ਜਿਉਣ ਦੇਗੀ। ਜੇਕਰ ਤੁਸੀਂ ਕਹੋ ਕਿ ਹਾਂ ਵੀ ਨਹੀਂ ਉਹ ਵੀ ਕਰਨਾ, ਆਹ ਵੀ ਕਰਨਾ, ਉਹ ਰਹਿ ਗਿਆ, ਉਹ ਰਹਿ ਗਿਆ, ਕਿੱਦਾਂ ਰਹਿ ਗਿਆ, ਕਿਵੇਂ ਰਹਿ ਗਿਆ, ਫਿਰ ਆਪਾਂ ਉਲਝ ਜਾਣਾ, ਅਤੇ ਉਹਦੇ ਲਈ ਕੀ ਹੈ, ਸਾਡਾ ਦਿਮਾਗੀ ਸੰਤੁਲਨ ਬਹੁਤ ਜ਼ਰੂਰੀ ਹੈ। ਹੁਣ ਵੱਡੀ ਉਮਰ ਹੋਣ 'ਤੇ ਜੀਵਨ 'ਤੇ ਬਹੁਤ ਸਾਰੇ ਜਿਹੜੇ ਖੱਟੇ ਮਿੱਠੇ ਅਨੁਭਵ ਹੁੰਦੇ ਹੈ, ਉਹ ਜਿਹੜੇ ਹੈ ਉਹ ਸਾਨੂੰ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਵੀ ਕਰਦੇ ਆ। ਹੁਣ ਚੰਗੇ ਬੁਰੇ ਦੀ ਜਿਹੜੀ ਬਿਹਤਰ ਪਰਖ ਉਹ ਹੋ ਜਾਂਦੀ ਉਮਰ ਦੇ ਹਿਸਾਬ ਨਾਲ, ਅਤੇ ਆਪਣਾ ਭਲਾ ਬੁਰਾ ਵੀ ਖੂਬ ਸਮਝਣ ਲੱਗ ਪੈਂਦਾ ਹੈ ਕਿਸੇ ਮੋੜ 'ਤੇ ਜਾ ਕੇ, ਉਮਰ ਦੇ ਉਸ ਪੜਾਅ 'ਤੇ ਜਾ ਕੇ ਵਿਅਕਤੀ, ਜਿੱਥੇ ਉਹਨੂੰ ਲੱਗਦਾ ਹੈ ਕਿ ਸ਼ਾਇਦ ਆਹ ਗਲਤੀ ਕਰਕੇ ਹੀ ਸਾਰਾ ਕੁਛ ਹੋਇਆ ਹੈ, ਇਸ ਲਈ ਉਹ ਗੁੱਸੇਖੋਰ ਹੋ ਜਾਂਦਾ ਹੈ, ਅਤੇ ਰਿਸ਼ਤਿਆਂ ਲਈ ਵੀ ਇਹ ਜਿਹੜਾ ਗੁੱਸਾ ਹੈ, ਬੁਰਾ ਭਲਾ ਜਿਹੜਾ ਉਹ ਕਿਤੇ ਨਾ ਕਿਤੇ ਦਰਾਰ ਪਾਉਣ ਦਾ ਕੰਮ ਕਰਦਾ ਹੈ। ਉਸਦਾ ਕਾਰਨ ਹੈ ਕਿ ਦਿਮਾਗੀ ਤੌਰ 'ਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਲੈਂਦੇ ਆ। ਹੁਣ ਜਿਹੜਾ ਨੈਗੇਟਿਵ ਸੋਚਣਾ, ਨਕਾਰਾਤਮਕਤਾ ਜਿਹੜਾ ਜੀਵਨ ਹੈ ਉਹ ਜਿਹੜਾ ਬੋਝਲ ਬਣਦਾ ਹੈ। ਹੁਣ ਖੁਦ ਨੂੰ ਖੁਸ਼ ਰੱਖਣਾ ਹੈ, ਹੋਰਾਂ ਨੂੰ ਵੀ ਖੁਸ਼ੀਆਂ ਵੰਡਣੀਆਂ ਹੈ, ਜੀਵਨ ਬੋਝ ਨਹੀਂ ਲੱਗੇਗਾ, ਨਹੀਂ ਬਣੇਗਾ, ਅਤੇ ਅੱਤ ਹਰ ਰੋਜ਼ ਜੇਕਰ ਤੁਸੀਂ ਆਪਣੇ ਆਪ ਨੂੰ ਖੁਦ ਨੂੰ ਖੁਸ਼ ਰੱਖਣ ਲੱਗ ਪਓ। ਮੈਂ ਕਹਿੰਦਾ ਕਿ ਸਵੇਰੇ ਤੜਕੇ ਉੱਠੋ, ਤੁਸੀਂ 5 ਵਜੇ ਉੱਠੋ, ਕਿਤੇ ਛੱਤ 'ਤੇ ਜਾਓ, ਖਾਸ ਕਰ ਜੇਕਰ ਤੁਹਾਡੇ ਆਲੇ ਦੁਆਲੇ ਪਾਰਕ ਹੈਗੀ ਆ ਉੱਥੇ ਜਾਓ, ਅਤੇ ਉੱਥੇ ਜਾ ਕੇ ਤੁਸੀਂ ਪੰਛੀਆਂ ਦੇ ਚਹਿਚਹਾਟ ਜਿਹੜੀ ਸੁਣਦੇ ਹੋ, ਪੰਛੀਆਂ ਦੀਆਂ ਆਵਾਜ਼ਾਂ ਸੁਣਦੇ ਹੋ, ਕੋਇਲਾਂ ਬੋਲਦੀਆਂ ਨੇ ਜਾਂ ਹੋਰ ਪੰਛੀ ਬੋਲਦੇ ਨੇ, ਉਹ ਆਨੰਦ ਇੱਕ ਮਿਊਜ਼ਿਕ ਇੱਕ ਤਾਂ ਤਰੋ ਤਾਜ਼ਾ ਕਰ ਦੇਗਾ ਤੁਹਾਨੂੰ, ਫਿਰ ਭਾਵੇਂ ਤੁਸੀਂ ਗੱਲਾਂ ਕਰੋਗੇ ਤੁਹਾਨੂੰ ਇੰਝ ਲੱਗੇਗਾ ਕਿ ਹਾਂ ਵੀ ਇਹ ਮੇਰੀ ਗੱਲ ਦਾ ਹੁੰਗਾਰਾ ਦਿੱਤਾ ਜਾ ਰਿਹਾ ਪੰਛੀ ਵੱਲੋਂ, ਕਿੱਡਾ ਸੋਹਣਾ ਲੱਗੇਗਾ। ਕਿ ਤੁਸੀਂ ਜਦੋਂ ਅੱਧਾ ਪੌਣਾ ਘੰਟਾ ਸਵੇਰੇ ਇੰਝ ਸਪੈਂਡ ਕਰ ਲਿਆ, ਤਾਂ ਤੁਹਾਡੇ ਦਿਮਾਗ ਦੇ ਵਿੱਚ ਨਕਾਰਾਤਮਕਤਾ ਆਉਣੀ ਹੀ ਨਹੀਂ, ਤੁਹਾਨੂੰ ਤਾਂ ਕੁਦਰਤ ਨੇ, ਪਰਮਾਤਮਾ ਨੇ ਆਪ ਹੀ

0: ਸੁਨੇਹਾ ਭੇਜਣਾ ਹੈ ਕਹਾਂ ਵੀ ਤੂੰ ਟੈਨਸ਼ਨ ਫਰੀ ਰਹਿ, ਮੈਂ ਹਾਂ, ਮੈਂ ਹੈਗਾ, ਕੋਈ ਐਡੀ ਵੱਡੀ ਗੱਲ ਨਹੀਂ, ਕੋਈ ਗੱਲ ਨਹੀਂ। ਕਰੋੜਾਂ ਅਰਬਾਂ ਦੇ ਵੀ ਘਾਟੇ ਪੈ ਜਾਂਦੇ ਆ, ਵੱਡੇ ਵੱਡੇ ਰਿਸ਼ਤੇ ਜਿਹੜੇ ਆ ਉਹ ਦੂਰ ਹੋ ਜਾਂਦੇ ਆ, ਪਰ ਆਪਣੀ ਜਿਹੜੀ ਇਮਾਨਦਾਰੀ ਹੈ, ਆਪਣਾ ਜਿਹੜਾ ਸਰੀਰ ਦਾ, ਦਿਮਾਗ ਦਾ, ਮਾਨਸਿਕ ਸੰਤੁਲਨ ਜਿਹੜਾ ਹੈ ਉਹ ਕਦੀ ਵੀ ਗਵਾਉਣਾ ਨਹੀਂ। ਇਸ ਲਈ ਸਭ ਤੋਂ ਵੱਡੀ ਇੱਕ ਇਹ ਵੀ ਗੱਲ ਹੈ ਜਿਹੜੀ ਸਭ ਤੋਂ ਵੱਧ ਕਮੀ ਨੋਟ ਕੀਤੀ ਜਾ ਰਹੀ ਹੈ, ਉਹ ਹੈ ਸਮਾਜਿਕ ਤੌਰ ਉੱਤੇ ਵਿਚਰਨ ਦੀ। ਸਮਾਜਿਕ ਬਣਨਾ, ਮੈਂ ਖੁਦ ਇਹ ਗੱਲ ਆਪਣੇ ਤਜ਼ਰਬੇ ਨਾਲ ਕਹਿਣਾ ਚਾਹਾਂਗਾ, ਮਾਰ ਵੀ ਜਿਵੇਂ ਕਹਿੰਦੇ ਆ ਕਿ ਇਕੱਲੇ ਵਿਅਕਤੀ ਦੀ ਉਮਰ ਘੱਟ ਹੁੰਦੀ ਜਾ ਰਹੀ ਹੈ, ਜਦਕਿ ਪਰਿਵਾਰਾਂ ਵਿੱਚ ਰਹਿਣ ਵਾਲੇ ਲੰਮੀ ਉਮਰ ਜਿਉਂਦੇ ਨੇ। ਇਹ ਬਹੁਤ ਵੱਡਾ ਅੱਜ ਕੱਲ੍ਹ ਦਾ ਜਿਹੜਾ ਹੈ ਨਾ, ਇਹ ਇਸ਼ੂ ਵੀ ਸਾਹਮਣੇ ਆ ਰਿਹਾ, ਕਿਉਂਕਿ ਆਪਾਂ ਨਿਊਕਲੀਅਰ ਫੈਮਿਲੀ ਕਰਕੇ ਬਹੁਤ ਸੋਚਦੇ ਹਾਂ ਕਿ ਹਾਂ ਵੀ ਸਿੰਗਲ ਰਹੋ, ਇੱਦਾਂ ਰਹੋ, ਇਕੱਲੇ ਰਹੋ ਜਾਂ ਕਿਵੇਂ, ਪਰ ਠੀਕ ਹੈ ਵੈਸੇ ਰਹਿ ਲਓ, ਪਰ ਮਿਲਣਾ ਵਰਤਣਾ ਨਾ ਕਦੀ ਛੱਡੋ। ਜਿੰਨਾ ਤੁਸੀਂ ਸਮਾਜਿਕ ਤੌਰ 'ਤੇ ਮਿਲੋ ਵਰਤੋਂਗੇ, ਰਿਸ਼ਤੇਦਾਰੀ 'ਚ ਮਿਲੋਗੇ, ਦੋਸਤਾਂ ਨੂੰ ਮਿਲੋਗੇ, ਨਵੇਂ ਨਵੇਂ ਲੋਕਾਂ ਨਾਲ ਮਿਲੋਗੇ, ਨਵੇਂ ਨਵੇਂ ਵਿਚਾਰ ਹੋਣਗੇ, ਨਵੀਂ ਕੋਈ ਨਾ ਕੋਈ ਚੀਜ਼ ਸਿੱਖੋਗੇ, ਨਵੀਂ ਜਗ੍ਹਾ ਘੁੰਮਣ ਜਾਓਗੇ, ਉਹਦੇ ਨਾਲ ਵੀ ਤੁਹਾਡੀ ਸਕਾਰਾਤਮਕਤਾ ਦਿਮਾਗ ਦੇ ਵਿੱਚ ਬਣੀ ਰਹੇਗੀ। ਅਤੇ ਜੇਕਰ ਤੁਸੀਂ ਕਿਸੇ ਨਾ ਕਿਸੇ ਛੋਟੀ ਮੋਟੀ ਬਿਮਾਰੀ ਤੋਂ ਵੀ ਲੱਗਦਾ ਹੈ ਕਿ ਉਹਦੇ ਲੱਛਣ ਸਾਹਮਣੇ ਆ ਰਹੇ ਆ, ਤਾਂ ਡਾਕਟਰ ਕੋਲ ਜਾਣਾ ਨਾ ਟਾਲੋ, ਕਿਉਂਕਿ ਇਸ ਦੇ ਨਾਲ ਇਹ ਵੀ ਹੋ ਸਕਦਾ ਹੈ ਕਿ ਕੋਈ ਵੱਡੀ ਬਿਮਾਰੀ ਹੋਣੀ ਹੋਵੇ ਪਰ ਡਾਕਟਰ ਤੋਂ ਤੁਸੀਂ ਚਲੇ ਜਾਓ, ਤਾਂ ਪਹਿਲਾਂ ਹੀ ਉਸਨੂੰ ਨੱਥ ਪਾਲੋ ਅਤੇ ਉਹਨੂੰ ਜੜੋਂ ਪੱਟ ਸਿੱਟੋ, ਆਪਣੇ ਹੌਸਲੇ ਦੇ ਨਾਲ, ਆਪਣੇ ਕਸਰਤ ਦੇ ਨਾਲ, ਆਪਣੇ ਜਜ਼ਬੇ ਦੇ ਨਾਲ। ਅਤੇ ਜਿਹੜੇ ਆ ਸਰ ਕਰਦੇ ਆ ਨਾ ਮੁਕਾਮ ਜ਼ਿੰਦਗੀ ਦਾ, ਉਹਨਾਂ ਦੇ ਕੋਲੋਂ ਇਹੀ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਿ ਨੈਵਰ ਗਿਵ ਅਪ, ਨੈਵਰ ਗਿਵ ਅਪ। ਅਤੇ ਆਪਾਂ ਜ਼ਿੰਦਗੀ ਦੇ ਵਿੱਚ ਗਿਵ ਅਪ ਨਹੀਂ ਕਰਨਾ, ਹਮੇਸ਼ਾ ਸਕਾਰਾਤਮਕ ਸੋਚਣਾ ਹੈ, ਅੱਗੇ ਵੱਧਦਾ ਰਹਿਣਾ ਹੈ, ਤਾਂ ਹੀ ਜ਼ਿੰਦਗੀ ਹੈ ਆਪਣੀ ਬਹੁਤ ਸੋਹਣੀ ਅੱਗੇ ਵੱਧਦੀ ਫੁੱਲਦੀ ਚੱਲੇਗੀ, ਚਾਹੇ ਉਹ ਨੌਜਵਾਨ ਨੇ, ਚਾਹੇ ਸਾਡੇ ਬਜ਼ੁਰਗ ਨੇ। ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਜਿਹੜੇ ਬਜ਼ੁਰਗ ਹੈ ਉਹਨਾਂ ਦੇ ਕੋਲ ਬੈਠੋ, ਤਜ਼ਰਬਾ ਲਓ, ਪੁੱਛਦੇ ਪੁੱਛੋ ਉਹਨਾਂ ਨੂੰ ਕਿ ਭਾਈ ਤੁਹਾਡਾ ਜ਼ਿੰਦਗੀ ਦਾ ਕੀ ਤਜ਼ਰਬਾ ਹੈ, ਜ਼ਿੰਦਗੀ 'ਚ ਜ਼ਿੰਦਗੀ ਨੂੰ ਜਿਉਇਆ ਕਿਵੇਂ ਹੈ, ਇੰਨੇ ਅੱਜ ਕੱਲ੍ਹ ਸੁੱਖ ਸਾਧਨ ਨੇ, ਉਹਨਾਂ ਦੇ ਵਿੱਚ ਤੁਸੀਂ ਕਿਵੇਂ ਇੱਥੇ ਤੱਕ ਪਹੁੰਚੀ ਹੈ, ਅਤੇ ਐਜ਼ ਕੰਪੇਅਰ ਤੁਹਾਡਾ ਜਿਹੜਾ ਸਮਾਂ ਸੀ ਉਹ ਕੀ ਸੀ। ਤੁਹਾਨੂੰ ਅਕਸਰ ਦੱਸਣਗੇ ਕਿ ਅੱਜ ਕੱਲ੍ਹ ਤਾਂ ਸਹੂਲਤਾਂ ਹੀ ਬੜੀਆਂ ਨੇ, ਪਹਿਲਾਂ ਤਾਂ ਪੈਸੇ ਹੀ ਨਹੀਂ ਹੁੰਦੇ ਸੀਗੇ, ਤੁਸੀਂ ਇਹ ਸਭ ਤੋਂ ਪਹਿਲਾਂ ਸੁਣੋਗੇ, ਪੈਸੇ ਨਹੀਂ ਹੁੰਦੇ ਸੀ, ਸਾਧਨ ਨਹੀਂ ਸੀਗੇ। ਅੱਜ ਕੱਲ੍ਹ ਤਾਂ ਤੁਸੀਂ ਕਿਸੇ ਨੂੰ ਮਿਲਣ ਕੇ ਜਾਣਾ, ਘਰ ਬੈਠੇ ਮਾੜਾ ਜਿਹਾ ਇੱਕ ਸੈਕਿੰਡ ਦੇ ਵਿੱਚ ਤੁਸੀਂ ਵਟਸਐਪ ਦੇ ਉੱਤੇ ਵੀਡੀਓ ਕਾਲ ਔਨ ਕਰੋ ਅਤੇ ਤੁਸੀਂ ਫੇਸ ਟੂ ਫੇਸ ਗੱਲ ਕਰ ਲੈਂਦੇ ਹਾਂ। ਅਤੇ ਪਹਿਲਾਂ ਕਿਸੇ ਨੂੰ ਮਿਲਣ ਜਾਣਾ ਹੁੰਦਾ ਸੀਗਾ, ਕਿਸੇ ਸਮੇਂ 'ਤੇ ਤੁਸੀਂ ਘਰੋਂ ਜਾਂਦੇ ਸੀਗੇ, ਦੂਰ ਦੁਰਾਡੇ ਦੋ ਤੋਂ ਤਿੰਨ ਤਿੰਨ ਬੱਸਾਂ ਜਾਂ ਟ੍ਰੇਨਾਂ ਚੇਂਜ ਕਰਕੇ ਅਗਰ ਜਾਂਦੇ ਸੀਗੇ, ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਅਗਲਾ ਮਿਲੇ ਜਾਂ ਨਾ ਮਿਲੇ ਉੱਥੇ, ਫਿਰ ਤੁਹਾਨੂੰ ਵੇਟ ਵੀ ਕਰਨਾ ਪੈਂਦਾ ਸੀ। ਦੇਖੋ ਕਿੰਨੇ ਸੋਹਣੇ ਤਜ਼ਰਬੇ ਤੁਹਾਨੂੰ ਮਿਲਣਗੇ, ਉਹਨਾਂ ਨੇ ਜ਼ਿੰਦਗੀ ਨੂੰ ਕਿਵੇਂ ਜਿਉਇਆ ਹੈ, ਸਾਰਾ ਕੁਝ ਸਿੱਖਣ ਨੂੰ ਸਾਨੂੰ ਮਿਲਦਾ ਹੈ ਸਾਡੇ ਬਜ਼ੁਰਗਾਂ ਤੋਂ। ਅਤੇ ਹਮੇਸ਼ਾ ਸਮਾਜਿਕ ਤੌਰ ਉੱਤੇ ਵੀ, ਪਰਿਵਾਰਕ ਤੌਰ ਉੱਤੇ ਵੀ ਇਕੱਠੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਜ਼ਿੰਦਾਬਾਦ ਹੈ, ਲੰਮੀ ਉਮਰ ਆਪਣੇ ਆਪ ਹੋ ਜਾਣੀ ਹੈ ਜਦੋਂ ਆਪਣਿਆਂ ਦਾ ਸਾਥ ਹੋਣਾ ਹੈ। ਅਤੇ ਇਸ ਸਮੇਂ ਸਾਥ ਜਿਹੜਾ ਹੈ FM ਰੇਨਬੋ ਦੇ ਉੱਤੇ, ਅੱਜ ਰਣਜੀਤ ਨਿਵਾ ਰਿਹਾ ਹੈ ਤੁਹਾਡੇ ਨਾਲ, ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ। ਅਤੇ ਗੀਤ ਬੜਾ ਸੋਹਣਾ ਹੈ, ਗੱਲਾਂ ਤਾਂ ਬਹੁਤ ਕਰ ਲਈਆਂ, ਬੋਲਦਾ ਮੈਂ ਬਹੁਤ ਹੈ, ਤੁਹਾਨੂੰ ਪਤਾ ਹੋਣਾ ਕਿ ਤੁਸੀਂ ਕਹਿੰਦੇ ਹੋਣੇ ਕਿ ਚੱਲ ਭਾਈ ਹੁਣ ਗੱਲਾਂ ਤਾਂ ਬੜੀਆਂ ਹੋ ਗਈਆਂ, ਹੁਣ ਗਾਣਾ ਵੀ ਸੁਣਾਉਂਦੇ, ਪਰ ਗੱਲਾਂ ਜਿਹੜੀਆਂ ਪਾਏਦਾਰ ਹੀ ਹੈ ਤੁਹਾਨੂੰ ਸਾਂਝੀਆਂ ਕਰਨੀਆਂ ਇਸ ਪ੍ਰੋਗਰਾਮ ਦੇ ਰਾਹੀਂ। ਅਤੇ ਮੇਰੇ ਕੋਲ ਮੁਹੰਮਦ ਰਫੀ ਹੁਰਾਂ ਦੀ ਆਵਾਜ਼ ਦੇ ਵਿੱਚ ਇੱਕ ਬੜਾ ਸੋਹਣਾ ਗੀਤ ਹੈ, ਕਰੋ ਇੰਜੋਏ ਅਤੇ ਸੁਣਦੇ ਰਹੋ FM ਰੇਨਬੋ।
1: ਤੇ ਫਿਰ ਚਲਿਆ ਜਾ ਉਸੇ ਸੋਕਨ ਕੋਲ, ਮੇਰੇ ਕੋਲ ਕਿਉਂ ਆਇਆ ਖੇਖਾਨ?
2: ਓਏ ਨੀ ਗੱਲ ਤੋਂ ਗੁਲਾਬੀ ਗੱਲਾਂ ਹੋ ਗਈਆਂ, ਇਨੀ ਗੱਲ ਤੋਂ ਗੁਲਾਬੀ ਗੱਲਾਂ ਹੋ ਗਈਆਂ ਨੀ, ਖਿੜਕੇ ਤੋਂ ਫੁੱਲ ਹੋ ਗਈ, ਹੋਏ ਹੋਏ ਹੋਏ ਖਿੜਕੇ।

ਦੋਸਤੋ ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਹੀ ਖਤਮ ਕਰਨ ਦਾ ਵੇਲਾ ਹੋ ਚੁੱਕਾ ਹੈ। ਕਿੰਨੀ ਸੋਹਣੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੋਈ ਅੱਜ ਪ੍ਰੋਗਰਾਮ ਦੇ ਵਿੱਚ। ਤੁਸੀਂ ਕਿਵੇਂ ਫਰਿੱਜ ਵਿੱਚ ਕਿਹੜੀਆਂ ਚੀਜ਼ਾਂ ਰੱਖਣੀਆਂ ਨੇ, ਕਿਵੇਂ ਸਰਕਾਰ ਦੀਆਂ ਯੋਜਨਾਵਾਂ ਜਿਹੜੀਆਂ ਉਹਨਾਂ ਦਾ ਲਾਹ ਲੈਣਾ ਹੈ, ਸਾਡੀਆਂ ਧੀਆਂ ਭੈਣਾਂ ਨੇ, ਸੁਆਣੀਆਂ ਨੇ, ਮਹਿਲਾਵਾਂ ਨੇ, ਇਸ ਦੇ ਨਾਲ ਨਾਲ ਕਿਵੇਂ ਜ਼ਿੰਦਗੀ ਦੇ ਵਿੱਚ ਅਸੀਂ ਜ਼ਿੰਦਗੀ ਨੂੰ ਸਰ ਕਰਨਾ ਹੈ, ਅਤੇ ਉਮਰ ਵੱਧਦੀ ਉਮਰ ਲਈ ਕਿਵੇਂ ਆਪਣੇ ਆਪ ਨੂੰ ਹਮੇਸ਼ਾ ਇਹ ਸਕਾਰਾਤਮਕ ਸੋਚ ਕੇ ਚੱਲਣਾ ਹੈ ਕਿ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਚੱਲਦੇ ਰਹਿੰਦੇ ਆ, ਉਹਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਕਾਰੀ ਹਾਸਲ ਕੀਤੀ ਹੈ ਕਿ ਕਿਵੇਂ ਆਪਾਂ ਸਮਾਜਿਕ ਤੌਰ ਉੱਤੇ ਰਹਿਣਾ ਹੈ, ਵਿਚਰਦੇ ਰਹਿਣਾ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ ਚੀਜ਼ ਦੀ ਕਮੀ ਆ ਗਈ ਹੈ। ਪਹਿਲਾਂ ਕਹਿੰਦੇ ਨਹੀਂ ਸੀ ਨਾ ਕਿ ਮੇਰਾ ਉੱਥੇ ਉਹ ਵੀ ਜਾਣੂ ਹੈ, ਇੱਥੇ ਉਹ ਵੀ ਜਾਣੂ ਹੈ, ਉਹ ਜ਼ਿਆਦਾ ਕਮੀ ਹੋ ਚੁੱਕੀ ਹੈ, ਕਿਉਂਕਿ ਅੱਜ ਕੱਲ੍ਹ ਕੋਈ ਦੱਸਦਾ ਹੀ ਨਹੀਂ ਕਿ ਤੁਹਾਡਾ ਜਾਣਕਾਰ ਕੌਣ ਹੈ। ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਹੈ, ਜੇਕਰ ਕਿਸੇ ਨੂੰ ਪਤਾ ਵੀ ਲੱਗ ਜਾਵੇ ਉਹਦੇ ਤੋਂ ਉਹਦੇ ਅੱਗੇ ਤੁਹਾਡੇ ਨੰਬਰ ਹੀ ਬਣ ਗਏ, ਨੰਬਰ ਬਣਨਗੇ ਮਤਲਬ ਕਿ ਤੁਹਾਡੀ ਵਾਹ ਵਾਹ ਵੀ ਹੋਏਗੀ ਕਿ ਇਹਦੇ ਇੰਨੇ ਜਾਣੇ ਜਾਣਕਾਰ ਨੇ। ਅਤੇ ਖੈਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦਾ ਵੇਲਾ ਹੋ ਚੁੱਕਾ ਹੈ। ਤੁਸੀਂ ਕਿਤੇ ਨਹੀਂ ਜਾਣਾ, ਅੱਗੇ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ ਜਿਹੜਾ ਹੈ ਮਿਡ ਡੇ ਮੈਲੋਡੀ ਮੇਰੇ ਜਾਣੀ ਆ ਜੇ ਰਣਜੀਤ ਦੇ ਨਾਲ ਤੁਸੀਂ ਇੰਜੋਏ ਕਰੋਗੇ, ਅਤੇ ਤੁਸੀਂ ਸਟੇ ਟਿਊਨ ਆਪ ਤਾਂ ਕੀਤਾ ਹੋਇਆ ਹੈ। ਜਿਹੜੇ ਸਾਡੇ ਦੋਸਤ ਹੈ ਮੈਲੋਡੀਅਸ ਗੀਤ ਸੁਣਦੇ ਉਹਨਾਂ ਨੂੰ ਫੋਨ ਕਰਕੇ ਕਹਿ ਦਿਓ ਕਿ ਮਿਡ ਡੇ ਮੈਲੋਡੀ ਦੇ ਵਿੱਚ ਅੱਜ ਸੋਹਣੇ ਸੋਹਣੇ ਜਿਹੜੇ ਹੈ ਨਗਮੇ ਹੈ ਉਹ ਲੱਗਣੇ ਹੈ। ਅੱਜ ਰਣਜੀਤ ਅੱਜ ਪ੍ਰੋਗਰਾਮ ਪੇਸ਼ ਕਰ ਰਿਹਾ ਹੈ, ਅਤੇ ਇੰਜੋਏ ਕਰੋ, ਸਟੇ ਟਿਊਨ ਰੱਖੋ ਐਫ ਐਮ ਰੇਨਬੋ।

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿੱਟੇ ਮੈਲੋਡੀ। ਮੈਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦੇ ਵਿੱਚ FM ਰੇਨਬੋ ਦੇ ਉੱਤੇ ਤੁਹਾਡਾ ਸਵਾਗਤ ਕਰਦਾ ਹਾਂ। ਮੈਂ ਆਰਜੇ ਰਣਜੀਤ। ਜਿੱਥੇ ਪੁਰਾਣੇ ਸੋਹਣੇ ਗੀਤਾਂ ਦੀ ਮਹਿਕ ਯਾਦਾਂ ਦੀ ਖੁਸ਼ਬੂ ਬਣ ਕੇ ਤੁਹਾਡੇ ਦਿਲਾਂ ਨੂੰ ਛੂਹੇਗੀ,

ਅੱਜ ਦਾ ਇਹ ਸਫ਼ਰ 60, 70 ਅਤੇ 80 ਦੇ ਦਹਾਕੇ ਦੌਰਾਨ ਉਹਨਾਂ ਨਗਮਿਆਂ ਨਾਲ ਜਿਨ੍ਹਾਂ ਵਿੱਚ ਪਿਆਰ ਵੀ ਹੈ, ਦਰਦ ਵੀ ਹੈ, ਸ਼ਰਾਰਤ ਵੀ ਹੈ ਅਤੇ ਜ਼ਿੰਦਗੀ ਦੇ ਰੰਗ ਵੀ ਨੇ। ਇਸੇ ਲੜੀ ਦੇ ਤਹਿਤ ਜੋ ਤੁਸੀਂ ਹੁਣੇ ਗੀਤ ਸੁਣ ਕੇ ਹਟੇ ਸੀ ਦੇਸ਼ ਪ੍ਰਦੇਸ਼ ਮੂਵੀ ਤੋਂ, ਨਜ਼ਰ ਲੱਗੇ ਨਾ ਸਾਥੀਓ, ਕਿਸ਼ੋਰ ਕੁਮਾਰ, ਅਮਿਤ ਕੁਮਾਰ, ਬਿਨੈ ਕੁਮਾਰ ਅਤੇ ਮਨਹਾਰ ਉਦਾਸ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਇਹ ਗੀਤ ਤੁਸੀਂ ਇੰਜੋਏ ਕੀਤਾ ਹੈ। ਹੁਣ ਤੁਸੀਂ ਇੰਜੋਏ ਕਰੋਗੇ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇੱਕ ਸੋਹਣਾ ਨਗਮਾ, ਜਿਸ ਨੂੰ ਤੁਸੀਂ ਹਮੇਸ਼ਾ ਪਸੰਦ ਕਰਦੇ ਹੋ, ਤੁਹਾਡੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਹੈ ਇਹ ਨਗਮਾ। ਅਤੇ ਸਟੇ ਟਿਊਨ ਰੱਖੋ FM Rainbow।

ਹੌਸਲੇ ਵਾਲੇ ਕਦੇ ਰੁਕਦੇ ਨਹੀਂ, ਉਹ ਆਪਣੀ ਮੰਜ਼ਿਲ ਗੀਤਾਂ ਨਾਲ ਲੱਭ ਲੈਂਦੇ ਨੇ। ਦੋਸਤੋ, ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮੈਲੋਡੀਅਸ ਗੀਤਾਂ ਦੇ ਗੁਲਦਸਤੇ ਵਾਲਾ ਪ੍ਰੋਗਰਾਮ ਮਿੰਟੇ ਮੈਲੋਡੀਜ਼। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਚੋਰ ਮਚਾਏ ਸ਼ੋਰ ਮੂਵੀ ਤੋਂ ਲੈ ਜਾਏਂਗੇ। ਇਹ ਗੀਤ ਅੱਜ ਵੀ ਐਵਰਗ੍ਰੀਨ ਹੈ ਅਤੇ ਦਰਦ ਦਾ ਸ਼ਾਹਕਾਰ ਵੀ ਮੰਨਿਆ ਜਾਂਦਾ ਹੈ ਅਤੇ ਘੁੰਗਰੂ ਦੀ ਤਰ੍ਹਾਂ ਇਹ ਅਜਿਹਾ ਛਣਛਣਾਹਟ ਜਿਹੜੀ ਇਹਦੀ ਹੈਗੀ ਹੈ ਉਹ ਅੱਜ ਵੀ ਦਿਲਾਂ ਦੇ ਵਿੱਚ ਭੱਜਦੀ ਹੈ। ਅਤੇ ਹੁਣ ਜਿਹੜਾ ਤੁਸੀਂ ਅੱਗੇ ਗੀਤ ਸੁਣੋਗੇ ਪਰਾਇਆ ਧਨ ਮੂਵੀ ਤੋਂ, ਆਜ ਉਸਨੇ ਪਹਿਲੀ ਮੁਲਾਕਾਤ, ਆਜ ਉਨਸੇ ਪਹਿਲੀ ਮੁਲਾਕਾਤ ਹੋਗੀ। ਇਹ ਵੀ ਇੱਕ ਅਜਿਹਾ ਗੀਤ ਹੈ ਜੋ ਹਮੇਸ਼ਾ ਸਾਨੂੰ ਖਿੱਚ ਜੀ ਪਾ ਕੇ ਰੱਖਦਾ ਹੈ ਅਤੇ ਮੈਲੋਡੀਅਸ ਗੀਤਾਂ ਦੇ ਵਿੱਚ ਇੱਕ ਸੋਹਣਾ ਜਿਹਾ ਇਹ ਨਗਮਾ। ਇੰਜੋਏ ਕਰੋ ਅਤੇ ਸਟੇ ਟਿਊਨ ਰੱਖੋ ਤੁਸੀਂ FM ਰੇਨਬੋ।

ਦੋਸਤੋ, ਦਿਲ ਦੇਣਾ ਆਸਾਨ ਹੈ ਪਰ ਦਰਦ ਸਹਿਣਾ ਔਖਾ। ਇਸ਼ਕ ਦੀ ਰਾਹ ਵਿੱਚ ਹਰ ਇੱਕ ਕਦਮ ਇੱਕ ਇਮਤਿਹਾਨ ਹੁੰਦਾ ਹੈ। ਪਰਾਯਾਧਨ ਮੂਵੀ ਤੋਂ ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ। ਆਜ ਉਨਸੇ ਪਹਿਲੀ ਮੁਲਾਕਾਤ ਹੋ ਗਈ। ਰੋਮੈਂਟਿਕ ਫਰੈਸ਼ਨੈਸ ਨਾਲ ਭਰਪੂਰ ਇਸ ਨਗਮੇ ਦਾ ਇੰਜੋਏ ਕੀਤਾ ਹੈ ਤੁਸੀਂ। ਹੁਣ ਤੁਸੀਂ ਸੁਣੋਗੇ ਗੀਤ ਖੁਸ਼ਬੂ ਮੂਵੀ ਤੋਂ ਓ ਮਾਜੀ ਰੇ, ਜਿਸ ਨੂੰ ਲਿਖਿਆ ਹੈ ਗੁਲਜ਼ਾਰ ਨੇ ਅਤੇ ਮਿਊਜ਼ਿਕ ਦਿੱਤਾ ਹੈ ਆਰ ਡੀ ਬਰਮਨ ਨੇ।

ਦੋਸਤੋ, ਮੈਲੋਡੀਅਸ ਗੀਤਾਂ ਦੇ ਸਫ਼ਰ ਦੇ ਵਿੱਚ ਤੁਸੀਂ ਸੁਣ ਰਹੇ ਹੋ ਸੋਹਣੇ ਸੋਹਣੇ ਨਗਮੇ ਆਚੇ ਰਣਜੀਤ ਦੇ ਨਾਲ। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਖੁਸ਼ਬੂ ਮੂਵੀ ਤੋਂ ਓ ਮਾਜੀ ਰੇ, ਜਿਸ ਨੂੰ ਗਾਇਆ ਹੈ ਕਿਸ਼ੋਰ ਕੁਮਾਰ ਨੇ। ਹੁਣ ਤੁਸੀਂ ਗੀਤ ਸੁਣੋਗੇ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ। ਤੁਮਾਰੇ ਸੰਗ ਤੋਂ ਰੇਨ ਬਿਤਾਈ ਫਿਲਮ ਦਾ ਨਾਮ ਹੈ ਸਗੀਨਾ, ਅਤੇ ਇਸ ਗੀਤ ਦੇ ਵਿੱਚ ਥੋੜ੍ਹਾ ਜਿਹਾ ਫੋਕ ਅਤੇ ਇਮੋਸ਼ਨਲ ਟੱਚ ਹੈ। ਅਤੇ ਸੁਣਦੇ ਰਹੋ FM ਰੇਨਬੋ।

ਕੁਝ ਰਾਤਾਂ ਯਾਦਾਂ ਵਿੱਚ ਸਦਾ ਜਗਦੀਆਂ ਨੇ, ਉਹ ਲਮਹੇ ਜ਼ਿੰਦਗੀ ਭਰ ਦਿਲ ਵਿੱਚ ਵਸਦੀਆਂ ਨੇ। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਤੁਮਰੇ ਸੰਗਤੀ ਰਹਿਣ ਬਿਤਾਏ। ਦੋਸਤੋ, ਮਿਲੋਡੀਅਸ ਗੀਤਾਂ ਦੇ ਪ੍ਰੋਗਰਾਮ ਵਿੱਚ ਹੁਣ ਜੋ ਅਗਲਾ ਗੀਤ ਹੈ ਉਹ ਹੈ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਐਨ ਈਵਨਿੰਗ ਇਨ ਪੈਰਿਸ ਮੂਵੀ ਤੋਂ। ਇਹ ਸੋਹਣਾ ਗੀਤ ਅਤੇ ਇੰਜੋਏ ਕਰੋ ਇਸ ਸੋਹਣੇ ਨਗਮੇ ਨੂੰ।

ਦੋਸਤੋ, ਮਿਲੋਡੀਅਸ ਗੀਤਾਂ ਦੇ ਵਿੱਚ ਇੱਕ ਸੋਹਣਾ ਜਿਹਾ ਨਗਮਾ ਜੋ ਤੁਸੀਂ ਹੁਣੀ ਮੁਹੰਮਦ ਰਫੀ ਐਵਰ ਗ੍ਰੀਨ ਆਵਾਜ਼ ਦੇ ਵਿੱਚ ਸੁਣ ਕੇ ਹਟੇ ਹੋ। ਅਕੇਲੇ ਅਕੇਲੇ ਕਹਾਂ ਜਾ ਰਹੇ ਹੋ, ਰਾਤੇ ਹਮਸਫ਼ਰ ਹੀ ਅਕਸਰ ਦਿਲ ਦੇ ਨੇੜੇ ਹੁੰਦੇ ਨੇ, ਚੁੱਪੀਆਂ ਵਿੱਚ ਵੀ ਕਈ ਰਾਜ ਘੇਰੇ ਹੁੰਦੇ ਨੇ। ਤਨਹਾਈ ਦਾ ਸਫ਼ਰ ਵੀ ਕਦੇ ਸੁਹਾਣਾ ਲੱਗਦਾ ਹੈ ਜਦ ਕਿਸੇ ਦੀ ਯਾਦ ਨਾਲ ਦਿਲ ਪੁਰਾਣਾ ਲੱਗਦਾ ਹੈ। ਮਿਲੋਡੀਅਸ ਪ੍ਰੋਗਰਾਮ, ਮਿਲੋਡੀਅਸ ਗੀਤ ਸੁਣ ਰਹੇ ਹੋ ਤੁਸੀਂ FM ਰੇਨਬੋ ਦੇ ਉੱਤੇ। ਅਗਲਾ ਜੋ ਗੀਤ ਹੈ ਬਲਫ ਮਾਸਟਰ ਮੂਵੀ ਤੋਂ ਮੁਕੇਸ਼ ਦੀ ਆਵਾਜ਼ ਦੇ ਵਿੱਚ, ਸੋਚਾ ਥਾ ਪਿਆਰ ਹਮਨਾ, ਜਿਸ ਨੂੰ ਲਿਖਿਆ ਹੈ ਰਜਿੰਦਰ ਕ੍ਰਿਸ਼ਨ ਨੇ ਅਤੇ ਕੰਪੋਜ਼ ਕੀਤਾ ਹੈ ਕਲਿਆਣ ਜੀ ਆਨੰਦ ਜੀ।

ਦੋਸਤੋ, ਪਿਆਰ ਕੀਤਾ ਨਹੀਂ ਜਾਂਦਾ, ਹੋ ਜਾਂਦਾ ਏ। ਮੁਕੇਸ਼ ਜੀ ਕਹਿ ਰਹੇ ਸੀ ਕਿ ਸੋਚਾ ਥਾ ਪਿਆਰ ਹਮ ਨਾ ਕਰੇਂਗੇ, ਫਿਰ ਵੀ ਦਿਲ ਕਿਸੀ ਪੇ ਆ ਗਿਆ। ਦਿਲ ਤਾਂ ਆ ਹੀ ਜਾਂਦਾ ਏ, ਜਿਵੇਂ ਇਸ ਗੀਤ ਨੇ ਬਾਕੀ ਗੀਤਾਂ ਨੂੰ ਵੀ ਦੱਸਿਆ ਏ ਕਿ ਮੈਲੋਡੀਅਸ ਗੀਤਾਂ ਦੇ ਵਿੱਚੋਂ ਮੈਂ ਵੀ ਇੱਕ ਪਾ ਕਮਾਨ ਲਗਵਾ ਹਾਂ। ਇਸੇ ਗੁਲਦਸਤੇ ਦੇ ਵਿੱਚੋਂ ਇੱਕ ਹੋਰ ਸੋਹਣਾ ਜਿਹਾ ਨਗਮਾ ਆਏ ਦਿਨ ਬਹਾਰ ਕੇ ਮੂਵੀ ਤੋਂ ਸੁਣੋ ਸੱਜਣਾ, ਪਾਪੀਹੇ ਨੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ, ਜਿਸ ਨੂੰ ਤੁਸੀਂ ਹਮੇਸ਼ਾ ਇੱਕ ਅਜਿਹੀ ਕੋਕਿਲਾ ਦੇ ਤੌਰ 'ਤੇ ਆਵਾਜ਼ ਨੂੰ ਸੁਣਦੇ ਹੋ, ਲਤਾ ਮੰਗੇਸ਼ਕਰ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਆ ਅਤੇ ਲਿਖਿਆ ਹੈ ਆਨੰਦ ਬਖਸ਼ੀ ਨੇ ਅਤੇ ਕੰਪੋਜ਼ ਕੀਤਾ ਹੈ ਲਕਸ਼ਮੀਕਾਂਤ ਪਿਆਰੇਲਾਲ ਨੇ। ਅਤੇ ਤੁਸੀਂ ਜਾਣਾ ਕਿਤੇ ਨਹੀਂ ਹੈ, ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ ਹੈ ਮਿੱਟੇ ਮੈਲੋਡੀਜ਼।

0: FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਕੁਝ ਪਲਾਂ ਬਾਅਦ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਵਿੱਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚੇ ਨੇ। ਉਹ ਅੱਜ 47,000 ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਹੈ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਹੈ।

0: ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਵਿੱਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚ ਗਏ ਨੇ। ਉੜੀਸਾ ਦੇ ਰਾਜਪਾਲ ਡਾਕਟਰ ਹਰੀਬਾਬੂ ਕੰਬਮਪਤੀ ਅਤੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਆਪਣਾ 68ਵਾਂ ਜਨਮਦਿਨ ਮਨਾਉਣ ਲਈ ਆਪਣੇ ਪਿੰਡ ਪਹਾੜਪੁਰ ਪਹੁੰਚੇ ਸਨ। ਦੋਵੇਂ ਉੱਥੇ ਪਵਿੱਤਰ ਸੰਥਾਲੀ ਜਹੀਰਾ ਅਤੇ ਹੋ ਜਹੀਰਾ ਦੇ ਬਾਗਾਂ ਵਿੱਚ ਪੂਜਾ ਕਰਨਗੇ। ਉਹ ਹੁਨਰ ਵਿਕਾਸ ਕੇਂਦਰ ਅਤੇ ਪਹਾੜਪੁਰ ਸਕੂਲ ਦਾ ਵੀ ਦੌਰਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਉੜੀਸਾ ਸਰਕਾਰ ਦੇ 2 ਸਾਲ ਮੁਕੰਮਲ ਹੋਣ ਦੇ ਮੌਕੇ 'ਤੇ ਰਾਏ ਰੰਗਪੁਰ 'ਚ ਇੱਕ ਵਿਸ਼ਾਲ ਜਨ ਸਭਾ 'ਚ ਸ਼ਾਮਲ ਹੋਣਗੇ। ਉਹ ਊਰਜਾ, ਬੁਨਿਆਦੀ ਢਾਂਚਾ, ਸਿਹਤ ਸੰਭਾਲ, ਸਿੱਖਿਆ ਅਤੇ ਸਿੰਚਾਈ ਸਮੇਤ ਵੱਖ ਵੱਖ ਖੇਤਰਾਂ 'ਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਮੁਰਮੂ ਦੀ ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਹਨਾਂ ਨੇ ਰਾਸ਼ਟਰਪਤੀ ਮੁਰਮੂ ਦੀ ਲੰਮੀ ਉਮਰ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਹਨਾਂ ਦੇ ਜਨਮ ਦਿਨ 'ਤੇ ਵਧਾਈਆਂ ਦਿੱਤੀਆਂ ਨੇ। ਸੋਸ਼ਲ ਮੀਡੀਆ ਉੱਤੇ ਆਪਣੇ ਸੰਦੇਸ਼ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਦੇਸ਼ ਨੇ ਔਰਤਾਂ ਦੇ ਸਨਮਾਨ ਅਤੇ ਲੋਕ ਭਲਾਈ ਦੇ ਖੇਤਰ 'ਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਨੇ। ਕੱਲ੍ਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਜ਼ਿੰਦਗੀ ਲਈ ਯੋਗ ਏ। ਇਹ ਵਿਸ਼ਾ ਹਰ ਉਮਰ 'ਚ ਯੋਗ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸੱਭਿਆਚਾਰ ਮੰਤਰਾਲਾ ਦੇਸ਼ ਵਿੱਚ 100 ਥਾਵਾਂ 'ਤੇ ਖਾਸ ਪ੍ਰੋਗਰਾਮ ਕਰਵਾ ਰਿਹਾ ਹੈ। ਇਹਨਾਂ 'ਚ ਭਾਰਤ ਦੀ ਖੁਸ਼ਹਾਲ ਵਿਰਾਸਤ ਅਤੇ ਯੋਗ ਪਰੰਪਰਾਵਾਂ ਦਾ ਵਿਖਾਲਾ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਪ੍ਰੋਗਰਾਮ ਸਵੇਰੇ 7:30 ਵਜੇ ਤੋਂ ਸਗਰ ਇਲਾਕੇ ਦੇ ਗੈਰੀਸਨ ਗਰਾਊਂਡ 'ਚ ਸ਼ੁਰੂ ਹੋਵੇਗਾ। ਰਾਸ਼ਟਰਪਤੀ ਅੱਜ ਸ਼ਾਮ ਜਬਲਪੁਰ ਪਹੁੰਚਣਗੇ। ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਹਵਾਈ ਅੱਡੇ ਉੱਤੇ ਉਹਨਾਂ ਦਾ ਸਵਾਗਤ ਕਰਨਗੇ। ਯੋਗ ਪ੍ਰੋਗਰਾਮ ਤੋਂ ਬਾਅਦ ਸ਼੍ਰੀਮਤੀ ਮੁਰਮੂ ਰਾਣੀ ਦੁਰਗਾਵਤੀ ਵਿਸ਼ਵ ਵਿਦਿਆਲਿਆ ਦੇ 36ਵੇਂ ਕਨਵੋਕੇਸ਼ਨ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਏ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਸਾਰਾ ਦਿਨ ਜਾਰੀ ਰਹੇਗਾ। ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ 'ਚ ਕੀਤੇ ਜਾ ਰਹੇ ਇਸ ਅਭਿਆਸ ਵਿੱਚ 2.5 ਲੱਖ ਤੋਂ ਵੱਧ ਸੁਰੱਖਿਆ ਮੁਲਾਜ਼ਮ ਹਿੱਸਾ ਲੈ ਰਹੇ ਨੇ। ਇਸ ਦੌਰਾਨ NTA ਨੇ ਕਿਹਾ ਹੈ ਕਿ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਬਿਆਨ ਵਿੱਚ NTA ਨੇ ਕਿਹਾ ਹੈ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਵਾਈ ਜਾਏਗੀ। ਏਜੰਸੀ ਨੇ ਕਿਹਾ ਕਿ ਅਬਜ਼ਰਵਰ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2 ਲੱਖ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦਿਵਸ ਦੇ ਮੌਕੇ 'ਤੇ ਇਸ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਏ। ਆਕਾਸ਼ਵਾਣੀ ਖਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ ਪੇਸ਼ ਕਰ ਰਿਹਾ ਏ। ਅੱਜ ਅਸੀਂ ਸਰਕਾਰ ਦੀਆਂ ਪਰਿਵਰਤਨਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਕਿ ਸਮਰੱਥ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੇਗਾ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਭਾਰਤ ਦੇ ਹਾਈਟੈਕ ਖੇਤਰ 'ਚ ਇੱਕ ਵੱਡਾ ਬਦਲਾਅ ਲਿਆਂਦਾ ਹੈ। ਸਮਰੱਥ ਭਾਰਤ ਦੇ 2 ਮੁੱਖ ਥੰਮ ਨੇ ਸੈਮੀਕੰਡਕਟਰ ਇਕੋਸਿਸਟਮ ਦਾ ਵਿਕਾਸ ਅਤੇ ਸਪੇਸ ਸਟਾਰਟਅਪਸ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ। ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨਾਲ ਸੈਮੀਕੰਡਕਟਰ ਸੈਕਟਰ 'ਚ ਸਿਰਫ ਯੋਜਨਾਵਾਂ ਹੀ ਨਹੀਂ ਬਣੀਆਂ, ਸਗੋਂ ਹੁਣ ਨਿਰਮਾਣ ਅਤੇ ਡਿਜ਼ਾਈਨ ਨਾਲ ਜੁੜੀਆਂ ਕਈ

0: ਇਕਾਈਆਂ ਵੀ ਕੰਮ ਕਰ ਰਹੀਆਂ ਨੇ। ਦਸੰਬਰ 2021 ਵਿੱਚ ਇੰਡੀਆ ਸੈਮੀਕੰਡਕਟਰ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਲਈ 76,000 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਗਿਆ। ਇਸ ਯੋਜਨਾ ਤਹਿਤ ਸਿਲੀਕੋਨ ਫੈਬ, ਕੰਪਾਊਂਡ ਸੈਮੀਕੰਡਕਟਰ ਯੂਨਿਟ, ਅਸੈਂਬਲੀ ਅਤੇ ਟੈਸਟਿੰਗ ਸਹੂਲਤਾਂ ਅਤੇ ਚਿਪ ਡਿਜ਼ਾਈਨ ਲਈ 50% ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਾਲ 2026 ਵਿੱਚ ਸਰਕਾਰ ਨੇ ਸੈਮੀਕੰਡਕਟਰ ਮਿਸ਼ਨ 2 ਸ਼ੁਰੂ ਕੀਤਾ, ਜਿਸ ਲਈ 1,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਸਨਅਤਾਂ ਦੇ ਸਹਿਯੋਗ ਨਾਲ ਖੋਜ ਤੇ ਸਿਖਲਾਈ ਕੇਂਦਰ ਸਥਾਪਿਤ ਕਰਨਾ, ਨਵੀਆਂ ਟੈਕਨੋਲੋਜੀਆਂ ਵਿਕਸਿਤ ਕਰਨਾ ਤੇ ਭਵਿੱਖ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨਾ। ਇਸ ਦੇ ਨਾਲ ਹੀ ਭਾਰਤੀ ਪੁਲਾੜ ਨੀਤੀ 2023 ਨੇ ਵੀ ਨਿੱਜੀ ਕੰਪਨੀਆਂ ਨੂੰ ਪੁਲਾੜ ਖੇਤਰ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਣ ਨਿੱਜੀ ਸੰਸਥਾਵਾਂ ਰਾਕੇਟ ਲਾਂਚ, ਉਪਗ੍ਰਹਿ ਨਿਰਮਾਣ ਤੇ ਸੰਚਾਲਨ, ਡੇਟਾ ਇਕੱਠਾ ਕਰਨ ਤੇ ਵੰਡ ਅਤੇ ਗਰਾਊਂਡ ਸਟੇਸ਼ਨਾਂ ਵਰਗੀਆਂ ਗਤੀਵਿਧੀਆਂ ਕਰ ਸਕਦੀਆਂ ਨੇ। ਇਸ ਨੀਤੀ ਦੇ ਬਾਅਦ ਭਾਰਤ ਵਿੱਚ ਸਪੇਸ ਸਟਾਰਟਅਪ ਦੀ ਗਿਣਤੀ 2014 'ਚ ਸਿਰਫ 1 ਤੋਂ ਵੱਧ ਕੇ ਅੱਜ 400 ਤੋਂ ਵੱਧ ਹੋ ਗਈ ਹੈ। ਇਸ ਨਾਲ ਦੇਸ਼ ਦੀ ਨਿੱਜੀ ਪੁਲਾੜ ਆਰਥਿਕਤਾ ਨੂੰ ਵੀ ਨਵੀਂ ਗਤੀ ਮਿਲੀ ਹੈ। ਸੈਮੀਕੰਡਕਟਰ ਮਿਸ਼ਨ ਦੀਆਂ ਪ੍ਰਾਪਤੀਆਂ ਅਤੇ ਤੇਜ਼ੀ ਨਾਲ ਵੱਧ ਰਹੇ ਨਿੱਜੀ ਪੁਲਾੜ ਖੇਤਰ ਰਾਹੀਂ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਲਗਾਤਾਰ ਅੱਗੇ ਵੱਧ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਚੰਚਲ ਸ਼ਰਮਾ।
1: ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਏ। ਕੱਲ੍ਹ ਮੁੰਬਈ ਵਿੱਚ ਸੇਬੀ ਦੀ 214ਵੀਂ ਮੀਟਿੰਗ 'ਚ ਸੇਬੀ ਨੇ ਮ੍ਰਿਤਕ ਨਿਵੇਸ਼ਕਾਂ ਦੇ ਸ਼ੇਅਰਾਂ ਦੀ ਆਸਾਨੀ ਨਾਲ ਤਬਾਦਲੇ ਦੀ ਸਹੂਲਤ ਨੂੰ ਆਸਾਨ ਬਣਾਇਆ ਏ। ਛੋਟੀ ਰਕਮ ਦੇ ਦਾਅਵਿਆਂ ਦੇ ਨਿਪਟਾਰੇ ਲਈ ਤੇਜ਼ ਟ੍ਰਾਂਸਫਰ ਪ੍ਰਕਿਰਿਆ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਏ। ਸੇਬੀ ਬੋਰਡ ਨੇ ਕੁਝ ਮਾਮਲਿਆਂ 'ਚ ਸਥਾਈ ਖਾਤਾ ਨੰਬਰ ਦੀ ਜ਼ਰੂਰਤ ਨੂੰ ਹਟਾਉਣ ਅਤੇ ਤਸਦੀਕ ਨੂੰ ਸੌਖਾ ਬਣਾਉਣ ਲਈ QR ਕੋਡ ਯੋਗ ਮੌਤ ਪ੍ਰਮਾਣ ਪੱਤਰ ਸਵੀਕਾਰ ਕਰਨ ਦਾ ਵੀ ਫੈਸਲਾ ਕੀਤਾ ਹੈ। ਬੋਰਡ ਨੇ ਇਸ ਸਾਲ 1 ਅਗਸਤ ਤੋਂ ਸੋਧੀਆਂ ਹੋਈਆਂ ਸਮਾਂ ਹੱਦਾਂ ਅਤੇ ਸਖ਼ਤ ਪਾਲਣਾ ਨਿਯਮਾਂ ਦੇ ਨਾਲ ਖੁੱਲ੍ਹੇ ਬਾਜ਼ਾਰ ਸ਼ੇਅਰ ਖਰੀਦ ਨੂੰ ਮੁੜ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਬੈਂਕਾਂ, ਸੰਪੱਤੀ ਪੁਨਰ ਨਿਰਮਾਣ ਕੰਪਨੀਆਂ ਅਤੇ ਕਰਜ਼ਦਾਰਾਂ ਦਰਮਿਆਨ ਮਿਲੀ ਭੁਗਤ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸਰਵਉੱਚ ਅਦਾਲਤ ਨੇ ਮਾੜੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ ਉੱਤੇ ਵੀ ਸਵਾਲ ਕੀਤੇ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਮੋਹਨ ਦੇ ਬੈਂਚ ਨੇ ਕਿਹਾ ਕਿ ਬੈਂਕ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਅਸਰਦਾਰ ਰਿਕਵਰੀ ਉਪਾਅ ਲਾਗੂ ਨਹੀਂ ਕੀਤੇ ਗਏ। ਵਿਦੇਸ਼ ਮੰਤਰਾਲੇ ਦੀ ਤੱਥ ਜਾਂਚ ਇਕਾਈ ਨੇ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਉਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੁਝ ਮੀਮਸ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਚੀਨ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ 1:30 ਵਜੇ ਸ਼ੁਰੂ ਹੋਇਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ 'ਚ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਹੁੰਚੇ। ਉਹ ਅੱਜ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਦੇਸ਼ ਵਿਆਪੀ ਮੌਕ ਡਰਿੱਲ ਕਰ ਰਹੀ ਹੈ। ਸੇਬੀ ਨੇ ਬਾਜ਼ਾਰ ਸਮਰੱਥਾ ਵਧਾਉਣ, ਪਾਲਣਾ ਦੀਆਂ ਜ਼ਰੂਰਤਾਂ ਨੂੰ ਆਸਾਨ ਬਣਾਉਣ ਅਤੇ ਨੇਮਬੰਦ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਅਤੇ ਕ੍ਰਿਕਟ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
2: FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ FM ਦੇ ਵਿਹੜੇ 'ਤੇ। ਹੁਣ ਤੁਸੀਂ ਸੁਣੋਗੇ ਮਿਡ ਡੇ ਮੈਲੋਡੀਜ਼ ਦਾ ਬਾਕੀ ਰਹਿੰਦਾ ਹਿੱਸਾ।
3: ਤੋਹੇ ਪਿਆਰ ਤੂੰ ਗੋਰੇ ਭਈਆ ਤੋਹੇ ਵਾਰ ਤੂੰ ਕਿਸ ਲਈ

ਦੋਸਤੋ, ਮਿਲੋਡੀਅਸ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ। ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਬਹਾਰੋਂ ਕੇ ਸਪਨੇ ਮੂਵੀ ਤੋਂ ਆ ਜਾ ਪੀਆ ਤੋਹੇ ਪਿਆਰ ਦੋ ਗੀਤ ਨੂੰ ਲਿਖਿਆ ਹੈ ਮਜ਼ਰੂਰ ਸੁਲਤਾਨਪੁਰੀ ਨੇ ਅਤੇ ਡਾਇਰੈਕਟ ਕੀਤਾ ਹੈ ਆਰਟੀ ਬਰਮਨ ਨੇ। ਮਿਲੋਡੀਅਸ ਗੁਲਦਸਤੇ ਵਿੱਚੋਂ ਇੱਕ ਅਜਿਹਾ ਨਗਮਾ ਇਸ ਸਮੇਂ ਮੈਂ ਪਲੇ ਕਰਨ ਜਾ ਰਿਹਾ ਹਾਂ ਜੋ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਦੇ ਵਿੱਚ ਹੈ। ਇਸ ਗੀਤ ਦੇ ਨਾਲ ਨਾਲ ਇਹ ਵੀ ਗੱਲ ਹੈ ਕਿ ਸ਼ੰਕਰ ਜੈ ਕਿਸ਼ਨ ਦਾ ਮਿਊਜ਼ਿਕ ਡਾਇਰੈਕਟ ਕੀਤਾ ਹੈ, ਸ਼ੈਲੇਂਦਰ ਦਾ ਲਿਖਿਆ ਹੋਇਆ ਹੈ ਇਹ ਗੀਤ। ਅਤੇ ਸੁਹਾਵਣੇ ਸਫ਼ਰ ਦੇ ਨਾਲ ਨਾਲ ਇਹ ਸਫ਼ਰ ਮੈਲੋਡੀਅਸ ਗੀਤਾਂ ਦਾ ਖਤਮ ਹੋਣ ਦੇ ਨੇੜੇ ਆ ਰਿਹਾ ਹੈ। ਐਫ ਐਮ ਦੀ ਘੜੀ ਦੀਆਂ ਸੂਈਆਂ 1:55 ਅਤੇ 34 ਸੈਕਿੰਡ ਦੱਸ ਰਹੀਆਂ ਨੇ। ਸੁਹਾਵਣੇ ਸਫ਼ਰ ਦੇ ਨਾਲ ਨਾਲ ਗੱਲਾਂ ਬਾਤਾਂ ਵੀ ਹੋਈਆਂ, ਸ਼ੇਰੋ ਸ਼ਾਇਰੀ ਵੀ ਹੋਈ, ਮੈਲੋਡੀਅਸ ਗੀਤ ਵੀ ਚੱਲੇ ਨੇ ਅਤੇ ਜਾਂਦੇ ਜਾਂਦੇ ਇੱਕ ਉਹ ਨਗਮਾ ਉਹਨਾਂ ਸ਼ਾਨਦਾਰ ਬਾਕਮਾਲ ਐਵਰਗ੍ਰੀਨ ਵੋਇਸਿਸ ਦੇ ਵਿੱਚ ਇੰਜੋਏ ਕਰੋ ਅਤੇ ਆਪਣੇ ਦੋਸਤ ਆਰ ਜੇ ਰਣਜੀਤ ਨੂੰ ਇਜਾਜ਼ਤ ਦਿਓ। ਫਿਰ ਮਿਲਾਂਗੇ ਅਤੇ ਸੁਣਦੇ ਰਹੋ FM।

ਹਾਂਜੀ ਹਾਂਜੀ ਹਾਂਜੀ ਹਾਂਜੀ ਦੋਸਤੋ, ਕੀ ਹਾਲ ਚਾਲ ਨੇ ਜੀ? ਮੈਂ ਜੀ ਤੁਹਾਡਾ ਆਪਣਾ ਆਰਜ਼ੇ ਦੋਸਤ ਰਮਨੀਸ਼ ਆ ਚੁੱਕਾ ਹਾਂ ਵਾਪਸ, ਕਿਉਂਕਿ ਕਹਿੰਦੇ ਨਾ ਕੁਛ ਗੱਲਾਂ ਲਫਜ਼ਾਂ 'ਚ ਨਹੀਂ ਖਾਮੋਸ਼ੀ 'ਚ ਕਹੀਆਂ ਜਾਂਦੀਆਂ, ਅਤੇ ਕੁਝ ਜਜ਼ਬਾਤ ਅੱਖਾਂ 'ਚੋਂ ਵਹਿੰਦੇ ਨੇ ਅਤੇ ਕੁਝ ਸ਼ਾਇਰੀ ਬਣ ਕੇ ਦਿਲਾਂ 'ਚ ਉਤਰ ਜਾਂਦੇ ਨੇ। 102.7 FM ਰੇਨਬੋ ਲੈ ਕੇ ਆਇਆ ਹੈ ਤੁਹਾਡੇ ਦਿਲਾਂ ਦੀ ਧੜਕਣ।

ਯਾਰ ਜੋ ਰਮਨੀਸ਼ ਲੈ ਕੇ ਆਏ ਜਿਹੜੇ ਦੇ ਸ਼ਬਦ ਨੇ ਵਾਲਾ ਜਿਹੜਾ ਨਿਵੇਕਲਾ ਪ੍ਰੋਗਰਾਮ ਦਿਲਾਜ ਸ਼ਾਇਰ ਹੈ। ਵੈਲ ਦੋਸਤੋ, ਦਿਲਾਜ ਸ਼ਾਇਰ ਹੈ ਨਾ ਕੋਈ ਜਿਹੜੀ ਆਪਾਂ ਫਰਮਾਇਸ਼ ਪ੍ਰੋਗਰਾਮ ਤਾਂ ਚਲੋ ਨਹੀਂ, ਪਰ ਇਹ ਉਹ ਮਹਿਫਿਲ ਹੈ ਜਿੱਥੇ ਜਿਹੜੇ ਟੁੱਟੇ ਦਿਲ ਜੁੜਦੇ ਨੇ, ਰੂਸੇ ਲਫਜ਼ ਮਨਾਏ ਜਾਂਦੇ ਨੇ ਅਤੇ ਹਰ ਸੁਣਨ ਵਾਲਾ ਆਪਣੇ ਆਪ ਨੂੰ ਇੱਕ ਸ਼ਾਇਰ ਮਹਿਸੂਸ ਕਰਦਾ ਹੈ। ਇੱਥੇ ਗੱਲ ਹੁੰਦੀ ਹੈ ਇਸ਼ਕ ਦੀ, ਜੁਦਾਈ ਦੀ, ਯਾਦਾਂ ਦੀ ਅਤੇ ਉਸ ਇੱਕ ਅਧੂਰੇ ਖੱਤ ਦੀ ਜਿਹੜਾ ਕਦੇ ਲਿਖਿਆ ਹੀ ਨਹੀਂ ਗਿਆ। ਬਸ ਕਹਿੰਦੇ ਨਾ ਤੁਹਾਡੀ ਸ਼ਾਇਰੀ, ਤੁਹਾਡੀ ਆਵਾਜ਼ ਸਰੋਤੇ ਲਾਈਫੋਂ ਤੇ ਕਰਕੇ ਆਪਣੇ ਲਿਖੇ ਸ਼ੇਰ, ਗਜ਼ਲਾਂ, ਨਜ਼ਮਾਂ ਸੁਣਾਉਂਦੇ ਨੇ, ਲਿਖਦੇ ਨੇ, ਭੇਜਦੇ ਨੇ ਅਤੇ ਕੋਈ ਪਹਿਲੀ ਮੁਹੱਬਤ ਦਾ ਇਕਰਾਰ ਕਰਦਾ, ਕੋਈ ਮਾਂ ਦੀ ਯਾਦ 'ਚ ਰੋ ਪੈਂਦਾ। ਕਹਿੰਦੇ ਨਾ ਉਸਤਾਦਾਂ ਦੀ ਬੈਠਕ ਜਦੋਂ ਹੁੰਦੀ ਨਾ ਕਿ ਹਰ ਹਫ਼ਤੇ ਨਾ ਇੱਕ ਮਸ਼ਹੂਰ ਪੰਜਾਬੀ ਸ਼ਾਇਰ ਐਂਡ ਮਹਿਮਾਨ ਬਣਦਾ ਹੁੰਦਾ, ਜਿੱਦਾਂ ਕਿ ਸੁਰਜੀਤ ਪਾਤਰ, ਡਾਕਟਰ ਹਰਭਜਨ ਸਿੰਘ, ਅੰਮ੍ਰਿਤਾ ਪ੍ਰੀਤਮ ਦੀਆਂ ਰੂਹਾਂ ਦੀ ਜਿਹੜੀ ਛੂੰਦੀਆਂ ਕਲਮਾਂ ਦਾ ਜ਼ਿਕਰ ਹੁੰਦਾ ਹੈ ਨਾ, ਜਦੋਂ ਗੀਤਾਂ ਦੀ ਲੁਕੀ ਸ਼ਾਇਰੀ, ਜਗਜੀਤ ਸਿੰਘ ਦੀ ਗਜ਼ਲ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਤੱਕ, ਹਰ ਉਹ ਨਗਮਾ ਜਿਹੜਾ ਸਿਰਫ ਕੰਨਾਂ ਨਾਲ ਨਹੀਂ ਰੂਹ ਨਾਲ ਸੁਣਿਆ ਜਾਂਦਾ ਹੈ। ਮੁਹੱਬਤ ਇੱਕ ਸ਼ਾਇਰੀ ਹੈ ਜੋ ਹਰ ਕੋਈ ਪੜ੍ਹ ਲੈਂਦਾ ਹੈ ਪਰ ਸਮਝ ਉਹੀ ਸਕਦਾ ਹੈ ਜਿਸਦਾ ਦਿਲ ਕਦੇ ਟੁੱਟਿਆ ਹੋਵੇ। ਇਵੇਂ ਹੀ ਦੋਸਤੋ ਸਾਡਾ ਸ਼ੋਅ ਹੈ, ਜਿਵੇਂ ਕਿ ਅਸੀਂ ਸਰੋਤਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਸਰੋਤਿਆਂ ਨੂੰ ਫਰਮਾਇਸ਼ ਕਰਦੇ ਹਾਂ ਕਿ ਤੁਸੀਂ, ਅਸੀਂ ਵੈਸੇ ਸਰੋਤਿਆਂ ਨੂੰ ਫਰਮਾਇਸ਼ ਕਰਦੇ ਹਾਂ ਕਿ ਹਾਂ ਤੁਸੀਂ ਸਾਨੂੰ ਆਪਣੀਆਂ ਮਨਪਸੰਦ ਦੀ ਬੈਸਟ ਆਪਣੀ ਸ਼ਾਇਰੀ, ਪੋਇਟਰੀਜ, ਗਜ਼ਲਾਂ, ਕੁਛ ਵੀ ਲਿਖਿਆ ਹੋਵੇ, ਕੋਈ ਵੀ ਟੋਪਿਕ 'ਤੇ ਅੱਛੀ ਚੀਜ਼ਾਂ ਲਿਖੀਆਂ ਹੋਵੇ, ਤੁਸੀਂ ਸਾਨੂੰ ਭੇਜੋ, ਅਸੀਂ ਪੜ੍ਹਾਂਗੇ। ਨੰਬਰ ਹੈ ਜੀ, ਤੁਹਾਨੂੰ ਦੱਸਦਾ, ਤੁਸੀਂ ਇੱਥੇ ਸੈਂਡ ਕਰੋ 9855101027 'ਤੇ ਤੁਸੀਂ ਭੇਜੋ ਅਤੇ ਤੁਹਾਡਾ ਆਰ ਜੇ ਦੋਸਤ ਰਮਨੀਸ਼ ਇਸ ਨੂੰ ਪੜ੍ਹੂਗਾ। ਕਿਉਂ? ਕਿਉਂਕਿ ਜਿਹੜਾ ਨਾ ਸ਼ਾਇਰਾਨਾ ਮਾਹੌਲ ਸ਼ੁਰੂ ਹੋ ਚੁੱਕਾ ਹੈ ਅਤੇ ਅਸੀਂ ਅੱਜ ਨਾ ਉਹ ਵਾਲਾ ਮਾਹੌਲ ਬਣਾਵਾਂਗੇ ਜੋ ਯਾਰ ਇੱਕ ਮਹਿਫਿਲ 'ਚ ਬਣਿਆ ਹੁੰਦਾ ਨਾ ਅੱਜ, ਨਾ ਕਿ ਹਾਂ ਯਾਰ ਮਜ਼ਾ ਆ ਗਿਆ, ਇੱਦਾਂ ਮਜ਼ਾ ਲਾਉਂਗੇ ਆਪਾਂ ਦੋਸਤੋ। ਵੈਲ ਸ਼ੁਰੂਆਤ ਹੋ ਚੁੱਕੀ ਹੈ ਪ੍ਰੋਗਰਾਮ ਦੀ ਅਤੇ ਮੈਂ ਵੀ ਤੁਹਾਡੀ ਵੇਟ ਕਰ ਰਿਹਾ ਦੋਸਤੋ। ਆ ਜਾਓ ਵਟਸਐਪ 'ਤੇ, ਆਪਣਾ ਫੋਨ ਚੱਕ ਲਓ ਅਤੇ ਸ਼ੁਰੂ ਹੋ ਜਾਓ।

ਦੋਸਤੋ, ਆਹਿਸਤਾ ਆਹਿਸਤਾ ਨਾ ਤੁਸੀਂ ਵੀ ਤਾਂ ਗੱਲਾਂ ਕੀਤੀਆਂ ਹੋਣੀਆਂ ਕਿੰਨਿਆਂ ਨਾਲ। ਆਈ ਨੋ ਕੀ ਆ ਜਿਹੜੀ ਆਪਣਾ ਪੰਕਜ ਉਦਾਸ ਜੀ ਦੀ ਆਪਾਂ ਜਿਹੜੀ ਪੇਸ਼ਕਾਰੀ ਸੁਣੀ, ਇਹਨਾਂ ਵਿੱਚ ਬਹੁਤ ਸਾਰੇ ਲੋਕ ਨੇ ਕਨੈਕਟ ਕੀਤਾ ਹੀ ਹੋਣਾ, ਆਈ ਐਮ ਸ਼ੋਰ, ਅਤੇ ਸਾਡੇ ਸਰੋਤੇ ਨੇ ਵੀ ਕੀਤਾ ਹੋਣਾ, ਅਤੇ ਸਾਡੇ ਸਰੋਤੇ ਨਾ ਹੋਰ ਕਨੈਕਸ਼ਨ ਵਧਾਉਣ ਨੂੰ ਨਾ ਸਾਨੂੰ ਉਹਨਾਂ ਨੇ ਆਪਣੀਆਂ ਸ਼ਾਇਰੀਆਂ ਲਿਖਾਵਟਾਂ ਭੇਜਤੀਆਂ। ਸ਼ੁਰੂਆਤ ਕਰਦੇ ਹਾਂ ਦੋਸਤੋ। ਸਭ ਤੋਂ ਪਹਿਲਾਂ ਗੁੱਡ ਆਫਟਰਨੂਨ ਸਰ, ਰਿਟਨ ਬਾਏ ਗਗਨਪ੍ਰੀਤ ਕੌਰ, ਲਾਈਵ ਇਨ ਟਾਂਡਾ। ਗਗਨਪ੍ਰੀਤ ਜੀ ਨੇ ਸਾਨੂੰ ਫੋਟੋ ਭੇਜੀ ਗਏ ਦੋਸਤੋ। ਕਹਿਣ ਦਾ ਕਹਿੰਦੇ ਮੁਰਾਦ ਇਹ ਹੁੰਦਾ ਕਿ ਦੋਸਤੋ, ਕੀ ਤੁਸੀਂ ਅਗਰ ਤੁਸੀਂ ਆਪਣੇ ਖੁਦ ਦਾ ਲਿਖਣਾ ਪਸੰਦ

ਸਕਦੇ ਹੋ ਨਾ, ਦੈਨ ਤੁਸੀਂ ਜ਼ਰੂਰ ਲਿਖੋ ਰਿਟਨ ਬਾਏ। ਅਗਰ ਕਿਸੇ ਦੀ ਪੇਸ਼ ਕਰੀਏ ਨਾ ਤਾਂ ਉਹਦਾ ਰਾਈਟਰ ਦਾ ਮੈਂਸ਼ਨ ਜ਼ਰੂਰ ਕਰੋ। ਦੋਸਤੋ ਲਿਖ ਰਹੇ ਨੇ ਕਿ ਖਿਆਲੋਂ ਕੀ ਦੁਨੀਆ ਵੀ ਅਜੀਬ ਹੋਤੀ ਹੈ ਜਨਾਬ, ਕਿ ਖਿਆਲੋਂ ਕੀ ਦੁਨੀਆ ਵੀ ਅਜੀਬ ਹੋਤੀ ਹੈ ਜਨਾਬ, ਇਸਮੇ ਸਾਰੀ ਹੱਦੋਂ ਕੋ ਭੂਲ ਜਾਤੇ ਹੈ, ਅਸਲੀਅਤ ਮੇਂ ਰਹਿਣੇ ਸੇ ਉਤਨਾ ਹੀ ਕਤਰਾਤੇ ਹੈ, ਜੋ ਹਕੀਕਤ ਮੇਂ ਕਭੀ ਮਿਲ ਨਹੀਂ ਪਾਤੇ, ਖੁਆਬੋਂ ਮੇਂ ਉਨਸੇ ਵੀ ਗਲੇ ਮਿਲ ਜਾਤੇ ਹੈ। ਵੈਲ ਦੋਸਤੋ ਇਹ ਗੱਲ ਤਾਂ ਹੈ, ਬਹੁਤ ਸਾਰੀ ਇਸ ਤੋਂ ਇੱਕ ਗੱਲ ਯਾਦ ਆ ਗਈ ਕਿ ਬਹੁਤ ਵਾਰ ਹੁੰਦਾ ਕਿ ਨਾ ਅਨਐਕਸਪੈਕਟਿਡ ਸਾਨੂੰ ਲੋਕ ਮਿਲਦੇ ਨੇ ਜੋ ਕਿ ਸਾਨੂੰ ਨਹੀਂ ਹੁੰਦਾ ਕਿ ਯਾਰ ਇਹ ਕਿੱਦਾਂ ਮਿਲ ਗਿਆ ਇਨਸਾਨ, ਇਹ ਤਾਂ ਬਿਲਕੁਲ ਮੇਰੇ ਤੋਂ ਅਲੱਗ ਹੈ, ਵਾਈਬ ਕਿੱਦਾਂ ਮੈਚ ਕਰ ਗਈ। ਪਰ ਫਿਰ ਵੀ ਉਹ ਸਾਡੇ ਲਈ ਨਾ ਇੱਕ ਪਿਆਰੇ ਇਨਸਾਨ ਬਣ ਜਾਂਦੇ, ਸਾਡੇ ਲਾਈਫ ਪਾਰਟਨਰ ਵੀ ਬਣ ਜਾਂਦੇ ਨੇ ਅਤੇ ਸਾਡੇ ਹਮਸਫ਼ਰ ਵੀ ਬਣ ਜਾਂਦੇ ਆ। ਦੋਸਤੋ ਬਹੁਤ ਸੋਹਣਾ ਲਿਖਿਆ ਇਹਨਾਂ ਨੇ।

0: ਓਏ ਦਿਲ ਤੇ ਨਾ ਲਾਵੀਂ ਤੂੰ ਸੱਜਣਾ ਗਰੀਬੀ ਵਾਲੀ ਗੱਲ, ਓਏ ਹੋਏ ਓਏ ਦਿਲ ਤੇ ਨਾ ਲਾਵੀਂ ਤੂੰ ਸੱਜਣਾ ਗਰੀਬੀ ਵਾਲੀ ਗੱਲ, ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਬੰਦੇ ਦੇ। ਕਿਆ ਬਾਤ ਜੀਤ ਹੈ ਦੋਸਤੋ, ਇਸ ਲਾਈਨਸ ਨੂੰ ਮੈਨੂੰ ਲੱਗਦਾ ਇਸੀ ਲਹਿਜ਼ੇ ਨਾਲ ਪੜ੍ਹਿਆ ਜਾ ਸਕਦਾ, ਇਸੀ ਢੰਗ ਨਾਲ ਪੜ੍ਹਿਆ ਜਾ ਸਕਦਾ, ਤਾਂ ਹੀ ਜਿਹੜੀ ਨਾ ਉਹਦੀ ਪਾਵਰ ਆਉਣੀ ਸੀ। ਕਿਆ ਬਾਤ ਹੈ ਜੀ, ਮੈਂ ਵੀ ਤੀਰ ਮਾਰਤ ਦੇਖ ਲਓ ਦੋਸਤੋ। ਉਹ ਤੋਂ ਬਾਅਦ ਇਹਨਾਂ ਨੇ ਲਿਖਿਆ, ਸਤਿ ਸ਼੍ਰੀ ਅਕਾਲ, ਨਾਮ ਸੁਖਦੀਪ ਸਿੰਘ ਧੀਮਾਨ ਜੀ ਨੇ ਇਹ ਲਾਈਨਸ ਲਿਖੀ ਜਿਹੜੀ ਆਪਾਂ ਹੁਣੀ ਪੜ੍ਹੀ, ਪਿੰਡ ਬਡਾਲੀ ਨੇੜੇ ਕੁਰਾਲੀ ਸ਼ਹਿਰ ਤੋਂ, ਜ਼ਿਲ੍ਹਾ ਰੋਪੜ ਤੋਂ। ਬਹੁਤ ਬਹੁਤ ਸਵਾਗਤ ਸਰ ਤੁਹਾਡਾ ਜੀ, ਬਹੁਤ ਬਹੁਤ ਸਵਾਗਤ ਹੈ। ਸਾਡੇ ਹੋਰ ਸਰੋਤੇ ਪਾਲੀ ਪਿਆਲਾ ਜੀ ਨੇ ਭੇਜਿਆ ਕਿ ਅਸੀਂ ਤਾਂ ਦੁੱਖ 'ਚੋਂ ਖੁਸ਼ੀਆਂ ਪਾਲਣ ਵਾਲੇ ਲੋਕ ਸੀ, ਪਰ ਕਿਸਮਤ ਨੇ ਐਸੀ ਠੋਕਰ ਮਾਰੀ ਕਿ ਜ਼ਿੰਦਗੀ ਤੋਂ ਹੀ ਮਨ ਭਰ ਗਿਆ। ਵੈਲ ਦੋਸਤੋ, ਕਈ ਵੇਲੇ ਹੁੰਦਾ ਨਾ ਅਸੀਂ, ਦੇਖੋ ਦੋਸਤੋ, ਇਹ ਤਾੜੀਆਂ ਜਿਹੜੀਆਂ ਆ ਰਹੀਆਂ ਨਾ, ਇਹ ਕੁਝ ਤੁਹਾਡੀ ਲਾਈਨਸ ਲਈ ਹੈ, ਕੁਝ ਤੁਹਾਡੇ ਐਫਰਟਸ ਲਈ ਹੈ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਲਈ। ਤੁਸੀਂ ਸਾਨੂੰ, ਸਾਡੇ ਸਰੋਤੇ ਸਾਨੂੰ ਜਿਹੜਾ ਪਿਆਰ ਕਰਦੇ ਨੇ, ਆਪਣੀ ਹਾਜ਼ਰੀ ਲਵਾਉਂਦੇ ਨੇ ਹਰ ਵਾਰੀ ਦਿਲਾ ਸ਼ਾਇਰ ਹੈ ਪ੍ਰੋਗਰਾਮ ਦੇ ਵਿੱਚ, ਕਿਆ ਬਾਤ ਹੈ ਜੀ। ਇਸ ਲਈ ਉਹ ਤੋਂ ਬਾਅਦ ਇੱਕ ਹੋਰ ਆ ਸਾਡੇ ਪਵਨ ਕੁਮਾਰ, ਪਿੰਡ ਪਿਆਲਾ ਪੁੱਤਰਾ। ਅੱਛਾ ਠੀਕ ਹੈ ਜੀ, ਸ਼ੁਰੂ ਹੋ ਗਈ ਹੈ। ਪਿੰਡ ਪਵਨ ਕੁਮਾਰ ਪਿੰਡ ਪਿਆਲਾ ਤੋਂ ਲਿਖ ਰਹੇ ਨੇ ਕਿ ਪੁੱਤਰਾ, ਕਿਸੇ ਦਾ ਹੱਕ ਖਾ ਕੇ ਬਦਾਮ ਨਹੀਂ ਖਾਈ ਦੇ, ਜੇ ਦੇ ਦਵਾਈਆਂ ਹੀ ਖਾਣੀਆਂ, ਜਾ ਦੇ ਤੇ ਦਵਾਈਆਂ ਹੀ ਖਾਣੀਆਂ, ਪੜ੍ਹੀ ਆ ਨਾ ਤੇ ਬਿਮਾਰੀਆਂ ਦਾ ਵੀ ਪਤਾ ਨਹੀਂ ਲੱਗਦਾ, ਹਮੇਸ਼ਾ ਐਵੇਂ ਡਰੀ ਦਾ ਰਾਸਤਾ ਵਧੀਆ ਹੁੰਦਾ ਹੈ। ਅੱਛਾ ਜੀ ਠੀਕ ਹੈ ਜੀ, ਦੇਖੋ ਮੈਨੂੰ ਪਤਾ ਮੈਂ ਸ਼ਾਇਦ ਪ੍ਰੋਪਰ ਨਹੀਂ ਪੜ੍ਹ ਪਾਇਆ, ਪਰ ਮੈਂ ਤੁਹਾਡੀ ਜਿਹੜੀ ਇਸ ਉਹ ਗੱਲ ਨੂੰ ਸਮਝ ਗਿਆ। ਦੋਸਤੋ, ਆਈ ਹੋਪ ਤੁਹਾਨੂੰ ਜਿਹੜੀਆਂ ਤਾੜੀਆਂ ਹੈ ਜਿਹੜੀਆਂ ਨਾ, ਇਹ ਤੁਹਾਨੂੰ ਮੋਟੀਵੇਟ ਵੀ ਕਰਦੀਆਂ ਹੋਣਗੀਆਂ, ਕਿਉਂਕਿ ਅਸਲ ਵਿੱਚ ਹੈ ਤੁਸੀਂ ਡਿਜ਼ਰਵ ਕਰਦੇ ਹੋ ਦੋਸਤੋ, ਅਤੇ ਡਿਜ਼ਰਵ ਇਸ ਲਈ ਕਰਦੇ ਹੋ ਕਿਉਂਕਿ ਜ਼ਰੂਰੀ ਨਹੀਂ ਕਿ ਸਿਰਫ ਹਾਂ ਚਲੋ ਆਪਾਂ ਪੇਚਿਆ, ਤੁਸੀਂ ਜਿਹੜੇ ਆਪਾਂ ਗੱਲ ਕੀਤੀ ਐਫਰਟ ਦੀ, ਅਤੇ ਤੁਸੀਂ ਸਾਨੂੰ ਜਿਹੜਾ ਇੰਨਾ ਪਿਆਰ ਕਰਦੇ ਹੋ ਉਹਦੇ ਲਈ। ਉਸ ਤੋਂ ਬਾਅਦ ਸਾਡੇ ਇੱਕ ਹੋਰ ਸਰੋਤੇ ਨੇ, ਉਹਨਾਂ ਨੇ ਸਾਨੂੰ ਭੇਜਿਆ ਹੈ, ਇਹਨਾਂ ਨੇ ਨਾਮ ਨਹੀਂ ਮੈਨਸ਼ਨ ਕੀਤਾ ਆਪਣਾ, ਪਰ ਕੁਛ ਅੱਛਾ ਲਿਖਿਆ ਹੈ, ਫੋਟੋ ਦੇ ਵਿੱਚ ਹੀ ਨਾਮ ਲਿਖਿਆ ਹੈ, ਠੀਕ ਹੈ ਜੀ। ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ, ਬਸੰਤ ਸਿੰਘ ਟੇਲਰ ਬੇਟਾ ਲਵਦੀਪ ਸਿੰਘ ਜੱਸਲ ਜੀ ਲਿਖ ਰਹੇ ਨੇ ਕਿ ਜੋ ਤੂੰ ਆਖੇ ਹਰ ਇੱਕ ਗੱਲ ਮੰਨ ਲੈਂਦੇ ਹਾਂ, ਤੇਰਾ ਕਿਹਾ ਹਰ ਲਫ਼ਜ਼ ਪੱਲੇ ਬੰਨ ਲੈਂਦੇ ਹਾਂ, ਕੋਈ ਕਰਾਂ ਸਵਾਲ ਮੇਰੀ ਮਜਾਲ ਨਹੀਂ, ਤੇਰੇ ਤੋਂ ਮਿਲ ਜਾਵੇ ਬਿਹਤਰ ਭਾਲਣੀ, ਬਿਨ ਬੋਲਿਆਂ ਹਰ ਸਵਾਲ ਦਾ ਜਵਾਬ ਮਿਲੇ, ਤਾਂ ਹੀ ਅਸੀਂ ਤੈਨੂੰ ਧੰਨ ਧੰਨ ਕਹਿੰਦੇ ਹਾਂ, ਜੋ ਤੂੰ ਆਖੇ ਹਰ ਤੇਰੀ ਗੱਲ ਮੰਨ ਲੈਂਦੇ ਹਾਂ, ਤੇਰੇ ਆਵਣ ਨਾਲ ਬਦਲੀ ਤਕਦੀਰ ਮੇਰੀ, ਦੂਰ ਹੁੰਦੀ ਗਈ ਹਰ ਇੱਕ ਪੀੜ ਮੇਰੀ, ਜੱਸਲ ਦੀ ਔਕਾਤ ਨਹੀਂ ਖੁਦ ਨੂੰ ਚਕੋਰ ਕਹਾਂ, ਜੱਸਲ ਦੀ ਔਕਾਤ ਨਹੀਂ ਖੁਦ ਨੂੰ ਚਕੋਰ ਕਹਾਂ, ਹਾਂ ਪਰ ਤੈਨੂੰ ਪੁੰਨਿਆਂ ਦਾ ਚੰਨ ਕਹਿੰਦੇ ਹਾਂ, ਜੋ ਤੂੰ ਆਖੇ ਹਰ ਇੱਕ ਗੱਲ ਮੰਨ ਲੈਂਦੇ ਹਾਂ, ਤੇਰਾ ਕਿਹਾ ਹਰ ਲਫ਼ਜ਼ ਪੱਲੇ ਬੰਨ ਲੈਂਦੇ ਹਾਂ। ਕਿਆ ਬਾਤ ਜੀ, ਦੇਖੋ ਜੀ, ਮੈਂ ਤਾਂ ਇਹਨਾਂ ਦੀ ਲਾਈਨਸ ਦਾ ਡੁੱਬ ਵੀ ਗਿਆ ਸੀ, ਤਾਂ ਮੈਨੂੰ ਹੁਣ ਪਤਾ ਲੱਗਿਆ ਕਿ ਮੈਨੂੰ ਵੀ ਸਾਹ ਚੜ ਗਿਆ ਯਾਰ ਇਹ ਚੀਜ਼ ਪੜ੍ਹਦੇ ਪੜ੍ਹਦੇ, ਕਿਉਂਕਿ ਅਸਲ 'ਚ ਕਮਾਲ ਲਿਖੀ ਦੀ ਆਪਾਂ ਸਾਹ ਲੈਣਾ ਵੀ ਕਹਿੰਦੇ ਨਾ ਭੁੱਲ ਜਾਂਦੇ ਹਾਂ। ਅੱਜ ਦੇਖ ਲਓ ਐਗਜ਼ਾਮਪਲ ਲਾਈਵ ਤੁਹਾਡੇ ਸਾਹਮਣੇ ਆਪਾਂ ਕਰਤੀ ਸੈੱਟ ਕਿ ਹਾਂ ਅਸੀਂ ਸਾਹ ਲੈਣਾ ਵੀ ਭੁੱਲ ਜਾਂਦੇ, ਜਦੋਂ ਇੱਦਾਂ ਲਾਈਨਸ ਆ ਜਾਂਦੀਆਂ ਸਾਨੂੰ ਪਤਾ ਹੀ ਨਹੀਂ ਹੁੰਦਾ ਯਾਰ ਅਸੀਂ ਸਾਹ ਲੈ ਰਹੇ, ਤਾਂ ਸਾਡਾ ਫੋਕਸ ਹੀ ਉਸ ਚੀਜ਼ ਵੱਲ ਹੋ ਜਾਂਦਾ। ਦੋਸਤੋ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਮਾਲ ਕਰਤੀ ਜੀ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ, ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼ ਐਲ, ਜਿਹੜੀ ਆਪਾਂ ਪਿੱਛੇ ਇੱਕ ਪੇਸ਼ਕਾਰੀ ਸੁਣੀ ਸੀ ਬਹੁਤ ਹੀ ਕਮਾਲ ਦੀ ਸੀਗੀ, ਅਤੇ ਅਗਲੀ ਪੇਸ਼ਕਾਰੀ ਵੀ ਆਪਾਂ ਜ਼ਰੂਰ ਸੁਣਾਉਂਗੇ ਆਪਣੇ ਸਰੋਤਿਆਂ ਨੂੰ, ਅਤੇ ਤੁਸੀਂ ਵੀ ਇੰਜੋਏ ਕਰਨਾ, ਅਤੇ ਮਾਹੌਲ ਜਿਹੜਾ ਹੈ ਉਹ ਇੱਦਾਂ ਹੀ ਆਪਾਂ ਸੋਹਣਾ ਜਿਹਾ ਬਣਾਈ ਰੱਖਣਾ ਹੈ। ਦੋਸਤੋ
1: ਜੀ, ਨਹੀਂ ਇੱਕ ਔਰ ਆਪਕੀ ਫਰਮਾਇਸ਼ ਹੈ, ਵੋ ਸਭ ਹੋਗੀ ਇਨਸ਼ਾਅੱਲਾ, ਤੋ ਯੇ ਆਪਕੀ ਬੜੀ ਪਹਿਲੇ ਸੇ ਫਰਮਾਇਸ਼ ਆਈ ਹੋਈ ਹੈ, ਰਫ਼ਤਾ ਰਫ਼ਤਾ ਵੋ ਮੇਰੀ ਹਸਤੀ ਕਾ ਸਹਾਰਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ ਅਤੇ ਮੈਂ ਤੁਹਾਡਾ ਆਪਣਾ ਆਰਜ਼ੇ ਦੋਸਤ ਰਮਨੀਸ਼। ਵੈਲ ਦੋਸਤੋ, ਗੰਦ ਵਕਤ ਦਾ ਪਈਆ ਨਾ ਫਿਰ ਉਸੇ ਮੋੜ 'ਤੇ ਆ ਗਿਆ ਜਿੱਥੇ ਨਾ ਲਫ਼ਜ਼ ਨਾ ਖਤਮ ਹੁੰਦੇ ਨੇ ਪਰ ਜਜ਼ਬਾਤ ਨਹੀਂ। ਅੱਜ ਦੀ ਮਹਿਫਿਲ 'ਚ ਜਿੰਨੇ ਚਲੋ ਆਪਾਂ ਕਹਿੰਦੇ ਨਾ ਦਿਲ ਤਾਂ ਨਹੀਂ ਟੁੱਟੇ ਹੋਣੇ ਪਰ ਜੇ ਦਿਲ ਟੁੱਟੇ ਤਾਂ ਉਹਨਾਂ 'ਤੇ ਕਿਤੇ ਵੱਧ ਜੁੜੇ ਵੀ ਨੇ, ਜਿੰਨੀਆਂ ਅੱਖਾਂ ਨਮ ਹੋਈਆਂ ਉਹਨਾਂ 'ਤੇ ਕਿਤੇ ਵੱਧ ਮੁਸਕਰਾਏ ਵੀ ਨੇ। ਕਿਉਂਕਿ ਸ਼ਾਇਰੀ ਦਾ ਮਤਲਬ ਹੈ ਨਾ ਦੋਸਤੋ ਕਿ ਦਰਦ ਨੂੰ ਦਵਾ ਬਣਾ ਦੇਣਾ। ਜਾਂਦੇ ਜਾਂਦੇ ਬਸ ਇਹੀ ਕਹਾਂਗਾ ਕਿ ਮਹਿਫਿਲ ਤਾਂ ਖਤਮ ਹੋ ਜਾਊਗੀ ਪਰ ਸ਼ਾਇਰੀ ਨਹੀਂ, ਮਹਿਫਿਲ ਤਾਂ ਖਤਮ ਹੋ ਜਾਊਗੀ ਪਰ ਸ਼ਾਇਰੀ ਨਹੀਂ, ਅਸੀਂ ਚਲੇ ਜਾਵਾਂਗੇ ਪਰ ਯਾਦਾਂ ਨਹੀਂ। ਜੇ ਰਾਤਾਂ ਦੇ ਸੰਨਾਟੇ 'ਚ ਕਦੀ ਦਿਲ ਉਦਾਸ ਹੋਵੇ ਨਾ ਤਾਂ ਯਾਦ ਰੱਖਿਓ ਤੁਹਾਡਾ ਦਿਲ ਵੀ ਸ਼ਾਇਰ ਹੈ। ਜ਼ਰੂਰ ਮਿਲਾਂਗਾ, ਜਲਦ ਹੀ ਮਿਲੂੰਗਾ, ਕਹਿਣ ਨਾ ਭਾਵੇ ਕਿ ਇੱਕ ਘੰਟੇ ਬਾਅਦ ਦੁਬਾਰਾ ਮਿਲੂੰਗਾ, ਉਹੀ ਵਕਤ ਉਹੀ ਧੜਕਣ ਉਹੀ ਮਹਿਫਿਲ, ਅਤੇ ਉਦੋਂ ਤੱਕ ਆਪਣੇ ਜਜ਼ਬਾਤਾਂ ਨੂੰ ਲਫ਼ਜ਼ ਦੇ ਦਿਓ ਕਿਉਂਕਿ 102.7 FM ਰੇਨਬੋ 'ਤੇ ਹਰ ਦਿਲ ਦੀ ਆਵਾਜ਼ ਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਦੋਸਤੋ, ਜਲਦੀ ਮਿਲਾਂਗਾ ਤੁਹਾਨੂੰ ਅਤੇ ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ ਜੋ ਕਿ 3-4 ਸਾਡੇ ਦਿੱਲੀ ਤੋਂ ਪ੍ਰਸਾਰਣ ਹੋਵੇਗਾ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਸੁਣੋਗੇ ਤੁਸੀਂ ਆਪਣਾ ਫੇਵਰੇਟ ਪ੍ਰੋਗਰਾਮ ਹੈਲੋ ਜਲੰਧਰ ਜੋ ਕਿ ਆਵੇਗਾ 4-5 ਅਤੇ ਆਪਣੇ ਸਰੋਤਿਆਂ ਨਾਲ ਸਰੋਤਿਆਂ ਦੀ ਵੇਟ ਕਰਾਂਗਾ, ਸਾਨੂੰ ਕਾਲ ਕਰੂਗੇ, ਆਪਾਂ ਬਸ ਮਜ਼ੇ ਕਰਾਂਗੇ ਦੋਸਤੋ। ਐਂਡ ਤੋਂ ਆਖਿਰ ਵਿੱਚ 6-7 ਜਿਹੜਾ ਸ਼ੋਅ ਆਵੇਗਾ ਲਵ ਯੂ ਜ਼ਿੰਦਗੀ, ਉਹਦੇ ਲਈ ਵੀ ਅੱਜ ਆਪਾਂ ਬਹੁਤ ਸਾਰੀਆਂ ਅੱਛੀਆਂ ਗੱਲਾਂ ਬਾਤਾਂ ਕਰਾਂਗੇ ਦੋਸਤੋ। ਸੋ ਸਟੇ ਟਿਊਨਡ ਐਂਡ ਜਲਦੀ ਮਿਲਾਂਗੇ।

ਹਾਂਜੀ ਹਾਂਜੀ ਹਾਂਜੀ ਦੋਸਤੋ, ਪੰਜਾਬੀ ਮੁੰਡੇ ਹੁੰਦੇ ਆ ਕਮਾਲ। ਵੈਲ, ਤੁਸੀਂ ਸੁਣ ਰਹੇ ਪ੍ਰੋਗਰਾਮ ਜਿਹੜਾ 6 ਵਜੇ ਸ਼ੁਰੂ ਹੋਵੇਗਾ ਸਾਡਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਐਂਡ ਇਹ FM ਬੈਂਡ 102.7 ਮੇਗਾ ਹਰਟਸ 'ਤੇ ਆਕਾਸ਼ਵਾਣੀ ਜਲੰਧਰ ਦਾ ਹੈ, ਰੇਨਬੋ ਚੈਨਲ ਹੈ, ਐਂਡ ਤੁਸੀਂ ਇੱਦਾਂ ਹੀ ਪਿਆਰੇ ਪਿਆਰੇ ਗਾਣੇ ਸੁਣਦੇ ਰਹੋਗੇ। ਸਟੇ ਟਿਊਨਡ।

Na na na na nothing na. Gentle the thing.

ਚੰਗੇਲੀ ਵੀ ਹੁੰਦਾ ਕੁਛ, ਮਤਲਬ ਹੋਣ ਦੇਣਾ ਚਾਹੀਦਾ ਕਿ ਚੱਲ ਯਾਰ ਇਹਦਾ ਨਤੀਜਾ ਵਧੀਆ ਹੋਊਗਾ ਹਰ ਪਾਸੇ ਨਾ। ਕਈ ਵੇਲੇ ਲੱਗਦਾ ਕਿ ਦਿਮਾਗ ਨਹੀਂ ਲਾਉਣਾ ਚਾਹੀਦਾ, ਜੋ ਹੁੰਦਾ ਉਹਨੂੰ ਹੋਣ ਵੀ ਤਾਂ ਦਿਓ ਹਰ ਪਾਸੇ। ਜੇ ਆਪਾਂ ਸੋਚੀਏ ਕਿ ਨਹੀਂ ਯਾਰ ਇਹਨੂੰ ਇੱਦਾਂ ਕਰਦੇ, ਸਟ੍ਰੈਟਜੀ ਇੱਦਾਂ ਬਣਾਉਂਦੇ, ਅਤੇ ਵੀ ਦੇਖ ਲਓ ਕਈ ਵੇਲੇ ਸਟ੍ਰੈਟਜੀ ਦਾ ਕੰਮ ਆਉਂਦੀ ਨਹੀਂ ਹੁੰਦੀ, ਅਤੇ ਕਈ ਵੇਲੇ ਇੱਦਾਂ ਵੀ ਲੱਗਦਾ ਹੁੰਦਾ ਯਾਰ ਕੁਛ ਹੋਣ ਹੀ ਦਿੰਦੇ, ਵੀ ਸਮੇਂ 'ਤੇ ਛੱਡ ਦਿੰਦੇ, ਕੀ ਹੋ ਜਾਂਦਾ। ਕੋਈ ਨਾ।

ਵੱਲ ਵੱਲ ਇਹ ਤਾਂ ਹੈ ਗੱਲ ਕਿ ਗੁੱਡ ਫੋਰ ਨਥਿੰਗ ਨਥਿੰਗ ਨਥਿੰਗ ਨਥਿੰਗ ਬੋਲੇ ਜ਼ਮਾਨਾ ਆਏ ਹੈ। ਅੱਛਾ ਜੀ, ਦੇਖੋ ਜੀ ਦੋਸਤੋ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੈ, ਕਈ ਵੇਲੇ ਨਾ ਕਹਿੰਦੇ ਨਾ ਕੁਛ

0: ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਤੁਸੀਂ ਸੁਣ ਰਹੇ ਹੋ 102.7 ਤੇ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ। ਦੋਸਤੋ ਕੀ ਹੁੰਦਾ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਜਦੋਂ ਨਾ ਆਪਾਂ ਮਿਹਨਤ ਕਰਨ ਲੱਗ ਜਾਂਦੇ ਨਾ ਤਾਂ ਸਾਨੂੰ ਇੱਦਾਂ ਲੱਗਦਾ ਕਿ ਯਾਰ ਅਸੀਂ ਨਾ ਮਤਲਬ ਅੱਗੇ ਤਾਂ ਵੱਧ ਰਹੇ ਹਾਂ, ਜੋ ਕਿ ਵਧੀਆ ਗੱਲ ਹੁੰਦੀ ਹੈ। ਆਪਾਂ ਸੋਚਦੇ ਹੁੰਦੇ ਕਿ ਯਾਰ ਨਹੀਂ, ਪਰ ਕਈ ਵੇਲੇ ਕੀ ਹੁੰਦਾ ਨਾ ਅਸੀਂ ਕੁਝ ਚੀਜ਼ਾਂ ਨਾ ਸਿਰਫ ਮਿਹਨਤ ਹੀ ਕਰਦੇ ਰਹਿੰਦੇ, ਉਹਦੇ ਬਾਰੇ ਨਾ ਜ਼ਿਆਦਾ ਸੋਚਦੇ ਨਹੀਂ ਹੈ ਕਿ ਯਾਰ ਜੋ ਅਸੀਂ ਕਰ ਰਹੇ ਹਾਂ ਕਹਿੰਦਾ ਮਤਲਬ ਉਹਦੇ ਵਿੱਚ ਥੋੜ੍ਹਾ ਸਮਾਰਟ ਵਰਕ ਵੀ ਜਿਹੜਾ ਐਡ ਔਨ ਹੋਣਾ ਚਾਹੀਦਾ ਹੈ। ਕਹਿੰਦਾ ਬਾਬ ਜਿਵੇਂ ਕਿ ਆਪਣੇ ਦੋ ਅਭਿਆਸ ਰਹਿ ਗਏ ਸੀਗੇ, ਜਿਵੇਂ ਕਿ ਨੈਤਿਕ ਅਭਿਆਸ ਦੀ ਗੱਲ ਕਰਦੇ, ਕਿਰਦਾਰ ਦਾ ਜਿਹੜਾ ਰਿਆਜ਼ ਹੁੰਦਾ ਨਾ, ਸੱਚ ਬੋਲਣਾ, ਮਾਫ਼ ਕਰਨਾ, ਸਬਰ ਰੱਖਣਾ, ਇਹ ਵੀ ਰੋਜ਼ ਕਰਨਾ ਪੈਂਦਾ ਹੈ। ਬਾਬਾ ਫਰੀਦ ਜੀ ਨੇ ਨਾ 12 ਸਾਲ ਮਿੱਠੇ ਦੀ ਥਾਂ ਕੌੜਾ ਖਾ ਕੇ ਜ਼ੁਬਾਨ ਨੂੰ ਕਾਬੂ ਕਰਨ ਦਾ ਅਭਿਆਸ ਕੀਤਾ ਸੀ। ਨੈਲਸਨ ਮੰਡੇਲਾ ਨੇ 27 ਸਾਲ ਜੇਲ੍ਹ 'ਚ ਰੋਜ਼ ਨਫ਼ਰਤ ਨੂੰ ਮਾਫ਼ ਕਰਨ ਦਾ ਅਭਿਆਸ ਕੀਤਾ, ਬਾਹਰ ਆ ਕੇ ਦੇਸ਼ ਦਾ ਰਾਸ਼ਟਰਪਤੀ ਬਣੇ। ਫਲਸਫਾ ਇਹ ਹੈ ਕਿ ਇਮਾਨਦਾਰੀ ਇੱਕ ਦਿਨ ਦਾ ਕੰਮ ਨਹੀਂ, ਹਰ ਦਿਨ ਦਾ ਅਭਿਆਸ ਹੈ। ਇੱਕ ਆਖਰੀ ਅਭਿਆਸ ਦੀ ਗੱਲ ਕਰਦੇ ਹਾਂ, ਉਹ ਹੈ ਰੂਹਾਨੀ ਅਭਿਆਸ, ਯਾਨੀ ਕਿ ਨਾਮ ਦਾ ਅਭਿਆਸ, ਸਿਮਰਨ, ਬਾਣੀ, ਧਿਆਨ। ਇਹ ਅੰਦਰ ਦੀ ਜਿਹੜੀ ਮੈਲ ਲਾਉਂਦਾ ਹੈ। ਉਦਾਹਰਨ ਵਜੋਂ ਨਾ ਭਗਤ ਕਬੀਰ ਜੁਲਾਹੇ ਦਾ ਕੰਮ ਕਰਦੇ ਕਰਦੇ ਰਾਮ ਨਾਮ ਦਾ ਅਭਿਆਸ ਕਰਦੇ ਕਹਿੰਦੇ, ਜਾਤ ਜੁਲਾਹਾ ਨਾਮ ਕਬੀਰਾ ਬਣਿਆ ਸੰਸਾਰ ਸਰੀਰਾ। ਭਾਈ ਮਰਦਾਨਾ ਰਬਾ ਵਚਾਉਂਦੇ ਤੇ ਗੁਰੂ ਨਾਨਕ ਸਾਹਿਬ ਸ਼ਬਦ ਉਚਾਰਦੇ। 25 ਸਾਲ ਇਹ ਅਭਿਆਸ ਚੱਲਿਆ, ਨਤੀਜਾ ਸਿੱਧ ਗੋਸਟੀ ਵਰਗੀ ਬਾਣੀ। ਸਭ ਨੂੰ ਪਤਾ ਹੋਊਗਾ ਸਿੱਧ ਗੋਸਟੀ ਵਰਗੀ ਬਾਣੀ। ਫਲਸਫਾ ਇਹੀ ਹੈ ਦੋਸਤੋ ਕਿ ਰੱਬ ਨੂੰ ਪਾਉਣ ਦਾ ਜਿਹੜਾ ਸ਼ਾਰਟਕੱਟ ਨਹੀਂ ਹੁੰਦਾ, ਸਿਰਫ ਸਿਰਫ ਤੇ ਸਿਰਫ ਲੰਬਾ ਅਭਿਆਸ ਹੁੰਦਾ ਹੈ।

0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: PLI है ना?
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
3: नमस्कार, ये आकाशवाणी है। हुण तुसी चंचल शर्मा तो प्रतिशत खबरां सुनो। पहला इस बुलेटिन दीआं खास खबरां। कल दुनिया भर में अंतरराष्ट्रीय योग दिवस मनाया जाएगा। पंजाब समेत देश भर च योग समागमां दा होगा आयोजन। प्रधानमंत्री नरेंद्र मोदी योग अभ्यास च देश दी करनगे अगवाई। भारतीय जनता पार्टी दे राष्ट्रीय प्रधान नितिन नवीन वल्लों अज अमृतसर च BJP आगुआं ते वर्करां नाल मीटिंग। पंजाब चोण कमिशन वल्लों हुशियारपुर नगर निगम, नगर कौंसल गुरु हरसाई अते नगर निगम जलालाबाद ते ममदोट नगर पंचायत दे मैंबरां दी चोण लई आम चोणां करवाउण संबंधी प्रोग्राम दा ऐलान। ਪੰਜਾਬ ਸਰਕਾਰ ਵੱਲੋਂ 2437 ਅਪ੍ਰੈਂਟਿਸ ਟ੍ਰੇਨਿਸ ਨੂੰ PSPCL ਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਅਤੇ ਭਾਰਤ ਤੇ ਅਫਗਾਨਿਸਤਾਨ ਦਰਮਿਆਨ ਤੀਜਾ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਚ ਖੇਡਿਆ ਜਾ ਰਿਹਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਤਰਰਾਸ਼ਟਰੀ ਯੋਗ ਦਿਵਸ 2026 ਭਲਕੇ ਵਿਸ਼ਵ ਪੱਧਰ ਤੇ ਮਨਾਇਆ ਜਾਵੇਗਾ। ਇਸ ਸਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ ਜਿਸ ਦਾ ਵਿਸ਼ਾ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਰੱਖਿਆ ਗਿਆ। ਇਹ ਵਿਸ਼ਾ ਉਮਰ ਦੇ ਵਧਣ ਦੇ ਨਾਲੋਂ ਨਾਲ ਤੰਦਰੁਸਤ, ਸਰਗਰਮ ਅਤੇ ਸਨਮਾਨਿਤ ਜੀਵਨ ਜਿਉਣ ਲਈ ਯੋਗ ਦਾ ਸਾਰੀ ਜ਼ਿੰਦਗੀ ਅਭਿਆਸ ਕਰਨ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੇ ਕਰਵਾਇਆ ਜਾ ਰਿਹਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਂਝੇ ਯੋਗ ਅਭਿਆਸ ਵਿਚ ਰਾਸ਼ਟਰ ਦੀ ਅਗਵਾਈ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
4: ਸੱਭਿਆਚਾਰ ਮੰਤਰਾਲਾ ਦੇਸ਼ ਦੇ 100 ਖਾਸਥਾਨਾਂ ਤੇ ਵਿਸ਼ੇਸ਼ ਯੋਗ ਸਮਾਰੋਹ ਕਰਾ ਰਿਹਾ ਹੈ, ਜੋ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ, ਇਤਿਹਾਸਕ ਸਥਾਨਾਂ ਅਤੇ ਯੋਗ ਰਵਾਇਤਾਂ ਨੂੰ ਜੋੜਦਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਵੀਂ ਦਿੱਲੀ ਵਿਚ ਲਾਲ ਕਿਲ੍ਹੇ ਸਮੇਤ 12 ਪ੍ਰਮੁੱਖ ਸਥਾਨਾਂ ਤੇ ਵੱਡੇ ਸਮਾਰੋਹ ਕਰਾਏ ਜਾਣਗੇ। ਭਾਰਤੀ ਸੱਭਿਆਚਾਰਕ ਸੰਬੰਧਾਂ ਦੀ ਪ੍ਰੀਸ਼ਦ ਦੇ ਤਾਲਮੇਲ ਨਾਲ ਵਿਦੇਸ਼ਾਂ ਵਿਚ 210 ਤੋਂ ਵੱਧ ਭਾਰਤੀ ਮਿਸ਼ਨ ਦੁਨੀਆ ਭਰ ਵਿਚ ਕਰੀਬ 2500 ਸਥਾਨਾਂ ਤੇ ਯੋਗ ਸਮਾਗਮ ਕਰਾਉਣਗੇ। ਕੋਲਕਾਤਾ ਦੇ ਰੈੱਡ ਰੋਡ ਤੇ ਰਾਸ਼ਟਰੀ ਸਮਾਰੋਹ ਸਵੇਰੇ 5 ਵਜੇ ਸ਼ੁਰੂ ਹੋਏਗਾ, ਜਿਸ ਵਿਚ ਹਜ਼ਾਰਾਂ ਯੋਗ ਪ੍ਰੇਮੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲੇਗੀ, ਜਦੋਂ ਕਿ ਲੱਖਾਂ ਨਾਗਰਿਕਾਂ ਦੇ ਭਾਰਤ ਅਤੇ ਵਿਦੇਸ਼ਾਂ ਤੋਂ ਵਰਚੁਅਲੀ ਸ਼ਾਮਿਲ ਹੋਣ ਦੀ ਉਮੀਦ ਹੈ। ਇਹ ਸਮਾਗਮ ਸਿਹਤ, ਸਦਭਾਵਨਾ ਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਆਲਮੀ ਲਹਿਰ ਵਜੋਂ ਯੋਗ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
3: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ DAV ਕਾਲਜ ਜਲੰਧਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸੈਸ਼ਨ 'ਚ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਦੀ ਅਗਵਾਈ ਯੋਗ ਇੰਸਟ੍ਰਕਟਰ ਸ਼ੈਲੇਸ਼ ਜੈਨ ਤੇ ਜੈ ਮਿੱਤਲ ਨੇ ਕੀਤੀ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਤ ਯੋਗ ਪ੍ਰੋਟੋਕਾਲ ਮੁਤਾਬਕ ਸਿਖਲਾਈ ਦਿੰਦਿਆਂ ਸੰਤੁਲਨ ਤੇ ਤਣਾਅ ਤੋਂ ਰਾਹਤ ਲਈ ਵੱਖ ਵੱਖ ਯੋਗ ਆਸਨ ਕਰਵਾਏ। ਉਨ੍ਹਾਂ ਵਿਦਿਆਰਥੀਆਂ ਨੂੰ ਲੰਮੇ ਸਮੇਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋਗਰਾਮ ਦੇ ਆਯੋਜਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਅੰਮ੍ਰਿਤਸਰ 'ਚ BJP ਆਗੂਆਂ ਤੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਤੋਂ ਬਾਅਦ ਸ੍ਰੀ ਨਵੀਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਵਿੱਚ ਦੇਸ਼ ਤੇ ਪੰਜਾਬ ਦੀ ਖੁਸ਼ਹਾਲੀ, ਅਮਨ ਸ਼ਾਂਤੀ ਤੇ ਤਰੱਕੀ ਲਈ ਅਰਦਾਸ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,
5: पटना साहिब गुरु गोविंद सिंह जी के जन्म स्थान से मैं आया हूँ, जो मेरी कर्म भूमि है, और आज सौभाग्य है कि गुरुओं की इस भूमि पे आके इस हर मंदिर में मत्था फेंकने का मौका मिला, अरदास करने का मौका मिला। माननीय प्रधानमंत्री नरेंद्र मोदी जी के नेतृत्व में पूरा देश जिस प्रकार से विकास के पटल पे आगे बढ़ रहा है, उसी प्रकार विकास के पैमाने पे

0: विकास की किरणें पंजाब के हर घर, हर मोहल्ले, हर गांव तक पहुंचे, ऐसी अरदास, ऐसा प्रार्थना मैंने आज किया है।
1: ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਕਿਹਾ ਕਿ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਬਿਆਨ 'ਚ NTA ਨੇ ਕਿਹਾ ਕਿ ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ 'ਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਵਾਈ ਜਾਵੇਗੀ। ਏਜੰਸੀ ਨੇ ਆਖਿਆ ਕਿ ਆਬਜ਼ਰਵਰ, ਕੋਆਰਡੀਨੇਟਰ, ਪੁਲਿਸ ਬਲ ਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਨੇ। NTA ਨੇ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਢਾਂਚਾ ਸਥਾਪਿਤ ਕੀਤਾ ਗਿਆ। ਰਾਸ਼ਟਰੀ ਪ੍ਰੀਖਿਆ ਏਜੰਸੀ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੌਕ ਡਰਿੱਲ ਵੀ ਕਰਵਾਈ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਦਿਨ ਭਰ ਜਾਰੀ ਰਿਹਾ। ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ 'ਚ ਕੀਤੇ ਗਏ ਇਸ ਅਭਿਆਸ 'ਚ 2,50,000 ਤੋਂ ਵੱਧ ਸੁਰੱਖਿਆ ਮੁਲਾਜ਼ਮਾਂ ਨੇ ਹਿੱਸਾ ਲਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਹੁਸ਼ਿਆਰਪੁਰ, ਜ਼ਿਲ੍ਹਾ ਫਿਰੋਜ਼ਪੁਰ ਦੀ ਨਗਰ ਕੌਂਸਲ ਗੁਰੂ ਹਰ ਸਾਹਿਬ ਅਤੇ ਨਗਰ ਕੌਂਸਲ ਜਲਾਲਾਬਾਦ ਅਤੇ ਮੰਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਵਾਸਤੇ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਆਦ 22 ਜੂਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈ ਅਤੇ ਇਸ ਸਬੰਧੀ ਪ੍ਰਕਿਰਿਆ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ 'ਚ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 25 ਜੂਨ ਅਤੇ ਨਾਮਜ਼ਦਗੀਆਂ ਦੀ ਜਾਂਚ 26 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 27 ਜੂਨ ਹੈ। ਇਹਨਾਂ ਨਗਰ ਨਿਗਮਾਂ 'ਚ 5 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਿੰਗ EVM ਰਾਹੀਂ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਪੋਲਿੰਗ ਸਟੇਸ਼ਨ 'ਤੇ ਹੀ ਹੋਵੇਗੀ। ਕਮਿਸ਼ਨ ਵੱਲੋਂ ਇਹਨਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ। ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ 'ਚ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ, ਜੋ ਚੋਣ ਪ੍ਰਕਿਰਿਆ ਦੇ ਪੂਰਾ ਹੋਣ ਤੱਕ ਲਾਗੂ ਰਹੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਅਜਾਇਬ ਘਰ ਨੂੰ ਹੋਰ ਵਿਕਸਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਬੀਤੇ ਕੱਲ੍ਹ ਆਪਣੇ ਸੰਗਰੂਰ ਦੌਰੇ ਦੌਰਾਨ ਜ਼ਿਲ੍ਹੇ ਦੀ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਅਜਾਇਬ ਘਰ ਸੰਗਰੂਰ ਅਤੇ ਪੰਜਾਬ ਦੇ ਸ਼ਾਨਦਾਰ ਇਤਿਹਾਸ, ਰਵਾਇਤਾਂ ਅਤੇ ਵਿਰਾਸਤ ਨੂੰ ਸੰਭਾਲਣ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਰਾਜਪਾਲ ਨੇ ਜ਼ਿਲ੍ਹਾ ਅਜਾਇਬ ਘਰ ਦਾ ਦੌਰਾ ਕਰਦਿਆਂ ਉੱਥੇ ਪੁਰਾਤਨ ਵਸਤਾਂ, ਦੁਰਲੱਭ ਦਸਤਾਵੇਜ਼ ਅਤੇ ਹੋਰਨਾਂ ਚੀਜ਼ਾਂ ਦਾ ਅਧਿਐਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਅਜਾਇਬ ਘਰ ਸਿਰਫ ਪੁਰਾਣੀਆਂ ਯਾਦਾਂ ਦੀ ਸੰਭਾਲ ਨਹੀਂ ਕਰਦੇ, ਸਗੋਂ ਨਵੀਂ ਪੀੜ੍ਹੀ ਨੂੰ ਵੀ ਜਾਗਰੂਕ ਕਰਦੇ ਨੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਾਇਬ ਘਰ ਵਿੱਚ ਡਿਜੀਟਲ ਪ੍ਰਦਰਸ਼ਨੀਆਂ, ਆਡੀਓ ਵਿਜ਼ੂਅਲ ਸਹੂਲਤਾਂ ਅਤੇ ਹੋਰ ਸੁਧਾਰਾਂ ਰਾਹੀਂ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL 'ਚ 2,437 ਅਪ੍ਰੈਂਟਿਸ ਟ੍ਰੇਨਿਸ ਨੂੰ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ ਕੀਤਾ। ਇਹ ਐਲਾਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਹ ਫੈਸਲੇ ਨਾਲ ਅਪ੍ਰੈਂਟਿਸ ਟ੍ਰੇਨਿਸ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਜਾਏਗੀ। ਵਿੱਤ ਮੰਤਰੀ ਨੇ ਦੱਸਿਆ ਕਿ PSPCL ਦੇ ਬੋਰਡ ਆਫ਼ ਡਾਇਰੈਕਟਰਸ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਸਲਾਹ 'ਤੇ ਵਿਚਾਰ ਕਰਦਿਆਂ 2,437 ਟ੍ਰੇਨਿਸ ਨੂੰ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਟ੍ਰੇਨਿਸ ਇਸ ਸਮੇਂ PSPCL ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ 'ਚ ਲਾਈਨਮੈਨ ਟ੍ਰੇਡ ਵਿੱਚ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਲੈ ਰਹੇ ਨੇ। ਪੰਜਾਬ ਸਰਕਾਰ ਦੀ ਵਿਧਵਾ ਅਤੇ ਬੇਆਸਰਾ ਮਹਿਲਾਵਾਂ ਲਈ ਪੈਨਸ਼ਨ ਯੋਜਨਾ ਸੂਬੇ ਦੀਆਂ ਲੱਖਾਂ ਔਰਤਾਂ ਲਈ ਆਰਥਿਕ ਸੁਰੱਖਿਆ ਅਤੇ ਸਨਮਾਨ ਦਾ ਅਹਿਮ ਆਧਾਰ ਬਣੀ ਹੋਈ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਈ ਮਹੀਨੇ 'ਚ ਵਿਧਵਾ ਅਤੇ ਬੇਆਸਰਾ ਮਹਿਲਾਵਾਂ ਲਈ ਚਲਾਈ ਜਾ ਰਹੀ ਯੋਜਨਾ ਤਹਿਤ 305 ਕਰੋੜ ਤੋਂ ਵੱਧ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 6,91,000 ਤੋਂ ਵੱਧ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਨੇ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਮਿਲ ਰਹੀ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਪਠਾਨਕੋਟ ਜ਼ਿਲ੍ਹੇ ਦਾ ਦੌਰਾ ਕਰਦਿਆਂ ਬੀਤੇ ਦਿਨੀ ਵੱਖ ਵੱਖ ਵਾਜਬ ਕੀਮਤ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਸਪਲਾਈ ਕੀਤੇ ਜਾ ਰਹੇ ਅਨਾਜ ਦੀ ਗੁਣਵੱਤਾ, ਉਪਲਬਧਤਾ ਅਤੇ ਵੰਡ ਦੀ ਸਮੀਖਿਆ ਕੀਤੀ। ਉਨ੍ਹਾਂ ਵੱਖ ਵੱਖ ਪਿੰਡਾਂ ਵਿੱਚ ਵੰਡ ਰਿਕਾਰਡਾਂ ਦੀ ਜਾਂਚ, ਮਸ਼ੀਨਾਂ ਦੇ ਕੰਮਕਾਜ ਦੀ ਸਮੀਖਿਆ ਅਤੇ ਲਾਭਪਾਤਰੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਸਮਝਿਆ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਆਧਾਰਿਤ ਹੈਂਡਲਾਂ ਨਾਲ ਜੁੜੇ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਅਣਚਲੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਵਿਦੇਸ਼ੀ ਆਧਾਰਿਤ ਹੈਂਡਲਾਂ ਦੇ ਨਿਰਦੇਸ਼ 'ਤੇ ਕੰਮ ਕਰ ਰਹੇ ਸਨ ਅਤੇ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ 'ਚ ਕਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਯੋਜਨਾਬੰਦੀ 'ਚ ਸ਼ਾਮਲ ਸਨ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ

ਚ ਖੇਡਿਆ ਜਾ ਰਿਹਾ। ਅਫਗਾਨਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ ਜਿੱਤ ਲਈ 219 ਦੌੜਾਂ ਦਾ ਟੀਚਾ ਰੱਖਿਆ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੱਲ੍ਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਅਭਿਆਸ ਕਰਨਗੇ ਦੇਸ਼ ਦੀ ਅਗਵਾਈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ 'ਚ ਬੀਜੇਪੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਾਹਿਬ ਅਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਜਾਰੀ। ਅਤੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ 'ਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।

ਦੋਸਤੋ ਦੋਸਤੋ ਵੈਲ ਤੁਸੀਂ ਸੋਚਦੇ ਹੋਗੇ ਕੀ ਹੈ ਇਹ ਕਿਹੜਾ ਮਾਹੌਲ ਬਣ ਗਿਆ ਵੈਲ ਇਹ ਤਾਂ ਜੋਕ ਦਾ ਮਾਹੌਲ ਬਣਨ ਲੱਗਿਆ ਵੈਲ ਦੋਸਤੋ ਕੀ ਜੋਕ ਦੱਸਦਾ ਜੀ ਸੰਤਾ ਦੇ ਬੰਤਾ ਜੀ ਦੇ ਅਤੇ ਉਸ ਤੋਂ ਬਾਅਦ ਕੀ ਹੋ ਗਿਆ ਇੱਕ ਵਾਰ ਪੱਕੀ ਆਇਆ ਪੱਪੂ ਦਾ ਰਿਜ਼ਲਟ ਆ ਗਿਆ ਅੱਛਾ ਜੀ ਪੱਪੂ ਦਾ ਰਿਜ਼ਲਟ ਆ ਗਿਆ ਅਤੇ ਪੱਪੂ ਦਾ ਰਿਜ਼ਲਟ ਆਇਆ ਅਤੇ ਪੱਪੂ ਜੀ ਪਾਪਾ ਕਹਿੰਦੇ ਜੀ ਕੀ ਹਾਂ ਪੱਪੂ ਤੇਰਾ ਰਿਜ਼ਲਟ ਆ ਗਿਆ ਉਹ ਪੱਪੂ ਕਹਿੰਦਾ ਜੀ ਹਾਂ ਪਾਪਾ ਜੀ ਆ ਗਿਆ ਜੀ ਅਤੇ ਉਹ ਕਹਿੰਦੇ 100 ਚੋਂ ਪੱਪੂ ਕਹਿੰਦਾ 100 ਚੋਂ 99 ਨੰਬਰ ਆਏ ਜੀ ਪਾਪਾ ਕਹਿੰਦਾ ਜੀ ਸ਼ਾਬਾਸ਼ ਕਿਹੜੇ ਸਬਜੈਕਟ 'ਚ ਉਹ ਪਾਪਾ ਜੀ ਨਹੀਂ 5 ਸਬਜੈਕਟ 'ਚ ਮਿਲਾ ਕੇ ਮੇਰੇ 100 ਨੰਬਰ ਆਏ ਜੀ ਸਰਦਾਰ ਜੀ ਨੇ ਲਿਫਟ 'ਚ ਫਸ ਗਏ 2 ਘੰਟੇ ਬਾਅਦ ਕੱਢੇ ਲੋਕ ਕਹਿੰਦੇ ਜੀ ਸਰਦਾਰ ਜੀ ਡਰੇ ਤਾਂ ਨੀ ਜੀ ਡਰ ਤਾਂ ਹੀ ਲੱਗਿਆ ਜੀ ਉਹ ਡਾਕਟਰ ਗਿਆ ਕਹਿੰਦਾ ਸਰਦਾਰ ਜੀ ਕਹਿੰਦੇ ਡਰ ਕਹਿੰਦਾ ਜੀ ਮੈਂ ਤਾਂ 3 ਵਾਰ ਬਟਨ ਦਬਾਇਆ ਜੇ 1 ਵਾਰ ਦਬੋਰ ਦਬਾਉਂਦਾ ਤਾਂ ਛੱਤ 'ਚ ਜਾ ਵੱਜਣਾ ਸੀ ਜੀ ਬਿਊਟੀਫੁਲ ਕਹਿੰਦਾ ਨਾ ਉਹ ਕਹਿੰਦੀ ਤੂੰ ਝੂਠ ਬੋਲਦਾ ਕੋਈ ਗੱਲ ਨੀ ਹੱਸਣ ਵਾਲੀ ਪਰ ਵੇ ਵੀ ਤੁਸੀਂ ਹੱਸ ਸਕਦੇ ਹੋ ਪਰ ਇਹ ਨਾਲ ਗਾਣਾ ਵੀ ਇੰਜੋਏ ਕਰ ਸਕਦੇ ਹੋ ਸਟੇ ਟਿਊਨ।

ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਲਵ ਯੂ ਜ਼ਿੰਦਗੀ। ਦੋਸਤੋ ਆਪਾਂ 5 ਪੁਆਇੰਟਸ ਦੀ ਗੱਲ ਕੀਤੀ ਸੀ ਨਾ ਅਭਿਆਸ ਬਾਰੇ, ਅਤੇ ਹੁਣ ਅਸੀਂ ਗੱਲ ਕਰਾਂਗੇ ਅਭਿਆਸ ਨਾਲ ਜਿਹੜਾ ਅਸਫਲ ਕਿਉਂ ਹੁੰਦਾ ਹੈ। ਇਹਦੇ ਵੀ ਨਾ 4 ਵੱਡੇ ਕਾਰਨ ਆ ਦੋਸਤੋ, ਤੋਂ ਸ਼ੁਰੂ ਕਰਦੇ ਹਾਂ। ਪਹਿਲਾ ਹੈ ਜੀ ਨਤੀਜੇ ਦਾ ਕਾਲ, ਕਾਲ ਨਾ ਕਿ ਕਾਰਨ, ਨਤੀਜੇ ਦਾ ਕਾਲ ਯਾਨੀ ਕਿ ਇੰਸਟੈਂਟ ਰਿਜ਼ਲਟ ਦਾ ਭੁਲੇਖਾ। ਮੁੰਡਾ ਨਾ 7 ਦਿਨ ਜਿਮ ਜਾ ਕੇ ਨਾ ਸ਼ੀਸ਼ਾ ਵੇਖਦਾ ਹੈ, ਬਾਡੀ ਕਿਉਂ ਨਹੀਂ ਬਣੀ, 8ਵੇਂ ਦਿਨ ਨਾ ਛੱਡ ਦਿੰਦਾ ਹੈ। ਬਾਂਸ 4 ਸਾਲ ਜ਼ਮੀਨ 'ਚ ਹੀ ਰਹਿੰਦਾ ਹੈ, 5ਵੇਂ ਸਾਲ 80 ਫੁੱਟ ਵਾਂਗੂ ਉੱਗ ਜਾਂਦਾ ਹੈ। ਜਿਹੜਾ 4 ਸਾਲ ਨਾ ਕੱਢ ਸਕੇ ਉਹ 5ਵਾਂ ਸਾਲ ਕਦੇ ਨਹੀਂ ਵੇਖਦਾ ਦੋਸਤੋ। ਉਹ ਤੋਂ ਬਾਅਦ ਆ ਜਾਂਦੀ ਬੋਰੀਅਤ, ਇਹ ਬਹੁਤ ਵੱਡਾ ਕਾਰਨ ਹੈ ਬੋਰੀਅਤ, ਇੱਕੋ ਕੰਮ ਤੋਂ ਅੱਕ ਜਾਣਾ। ਕੋਬੀ ਬ੍ਰਾਇੰਟ ਯਾਨੀ ਕਿ NBA ਦਾ ਸੁਪਰ ਸਟਾਰ ਸੀ, ਪਰ ਉਹ ਰੋਜ਼ ਸਵੇਰੇ 4 ਵਜੇ ਉੱਠ ਕੇ ਨਾ 800 ਵਾਰ ਇੱਕੋ ਜਿਹਾ ਸ਼ਾਟ ਮਾਰਦਾ ਸੀ। ਪੱਤਰਕਾਰ ਨੇ ਪੁੱਛਿਆ ਕਿ ਬੋਰ ਨਹੀਂ ਹੁੰਦੇ? ਕੋਬੀ ਨੇ ਕਿਹਾ ਕਿ ਬੋਰੀਅਤ ਨੂੰ ਹਰਾਉਣ ਦਾ ਅਭਿਆਸ ਹੀ ਮੈਨੂੰ ਚੈਂਪੀਅਨ ਬਣਾਉਂਦਾ ਹੈ। ਉਹ ਤੋਂ ਬਾਅਦ ਆ ਜਾਂਦਾ ਗਲਤ ਅਭਿਆਸ, ਜਿਵੇਂ ਅਸੀਂ ਗੱਲ ਕੀਤੀ ਸੀ ਨਾ ਕਿ ਸਮਾਰਟ ਵਰਕ ਮਾੜੀ ਐਡ ਆਨ ਕਰ ਲੈਣੀ ਚਾਹੀਦੀ, ਸੋ ਉਹਦੇ ਵਿੱਚੋਂ ਇੱਕ ਗਲਤ ਅਭਿਆਸ ਆ ਜਾਂਦਾ। ਕਹਿਣ ਦਾ ਮਤਲਬ ਸਾਨੂੰ ਪਤਾ ਨਹੀਂ ਲੱਗਦਾ, ਯਾਨੀ ਕਿ ਪ੍ਰੈਕਟਿਸ ਡਜ਼ੰਟ ਮੇਕ ਪਰਫੈਕਟ। ਜੇ ਤੁਸੀਂ ਗਲਤ ਤਰੀਕੇ ਨਾਲ 10,000 ਵਾਰ ਗੇਂਦ ਸੁੱਟੋਗੇ ਨਾ ਤਾਂ ਤੁਸੀਂ ਗਲਤ ਸੁੱਟਣ 'ਚ ਪਰਫੈਕਟ ਹੋ ਜਾਓਗੇ। ਸੰਗੀਤ 'ਚ ਬੇਸੁਰਾ ਰਿਆਜ਼ ਕੰਨ ਖਰਾਬ ਕਰਦਾ ਹੈ, ਇਸ ਲਈ ਕਹਿੰਦੇ ਨਾ ਕਿ ਪਰਫੈਕਟ ਪ੍ਰੈਕਟਿਸ ਮੇਕਸ ਪਰਫੈਕਟ, ਉਸਤਾਦ ਜ਼ਰੂਰੀ ਹੈ। ਚੌਥਾ ਕਾਰਨ ਤੁਲਨਾ, ਦੂਜਿਆਂ ਨਾਲ ਕੰਪੇਅਰ ਕਰਨਾ। ਯਾਨੀ ਕਿ ਦੋ ਬੱਚੇ ਨਾ ਤਬਲਾ ਸਿੱਖ ਰਹੇ ਸੀ, ਇੱਕ ਰੋਜ਼ 1 ਘੰਟਾ ਰਿਆਜ਼ ਕਰਦਾ, ਦੂਜਾ 3 ਘੰਟੇ, ਪਰ ਦੂਜਾ ਹਮੇਸ਼ਾ ਪਹਿਲੇ ਨਾਲ ਤੁਲਨਾ ਕਰਦਾ। ਉਹ ਮੈਥੋਂ ਅੱਗੇ ਕਿਉਂ? 2 ਸਾਲ ਬਾਅਦ ਪਹਿਲੇ ਸਟੇਜ 'ਤੇ ਸੀ ਅਤੇ ਜਿਹੜਾ ਹੈ ਨਾ ਦੂਜਾ ਡਿਪਰੈਸ਼ਨ 'ਚ ਸੀ। ਤੁਹਾਡਾ ਮੁਕਾਬਲਾ ਸਿਰਫ ਕੱਲ੍ਹ ਵਾਲੇ ਆਪ ਨਾਲ ਹੈ। ਕਹਿਣ ਦਾ ਭਾਵ ਦੂਸਰਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੋ ਦੋਸਤੋ, ਜਿਹੜਾ ਤੁਹਾਡਾ ਮੁਕਾਬਲਾ ਤੁਹਾਡੇ ਨਾਲ ਹੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਸਰਦਾਰ ਅਭਿਆਸ ਦੇ ਜਿਹੜੇ 4 ਨਿਯਮ ਹੈ, ਯਾਨੀ ਕਿ ਰਿਆਜ਼ ਦਾ ਵਿਗਿਆਨ ਕੀ ਹੈ, ਉਹ ਆਪਾਂ ਗੱਲ ਕਰਾਂਗੇ। ਪਰ ਇਸ ਪਿਆਰੇ ਜਿਹੇ ਸੌਂਗ ਤੋਂ ਬਾਅਦ

ਕੋਲਫੀਲਡ ਕਮੇਡੀਅਨ ਬਣਨ ਲਈ ਰੋਜ਼ ਇੱਕ ਜੋਕ ਲਿਖਦੇ ਸੀ। ਕੈਲੰਡਰ 'ਤੇ ਨਾ ਲਾਲ ਨਿਸ਼ਾਨ ਲਾਉਂਦੇ ਅਤੇ ਕਹਿੰਦੇ, ਮੇਰਾ ਕੰਮ ਸਿਰਫ ਚੇਨ ਦਾ ਟੁੱਟਣ ਦੇਣਾ ਹੈ। 10 ਸਾਲ ਬਾਅਦ ਨਾ ਉਹ ਦੁਨੀਆ ਦਾ ਸਭ ਤੋਂ ਅਮੀਰ ਕਾਮੇਡੀਅਨ ਸੀ। ਕਿਆ ਬਾਤ ਹੈ ਦੋਸਤੋ। ਅਖੀਰ ਵਿੱਚ ਕਹੂੰਗਾ ਸੱਚ, ਯਾਨੀ ਕਿ ਅਭਿਆਸ ਦਾ ਜਿਹੜਾ ਪ੍ਰਬੰਧ ਬਣਾਉਂਦਾ। ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਕਦੀ ਆਪਣੇ ਆਪ ਨੂੰ ਪੜ੍ਹਿਆ ਨਹੀਂ, ਜਾਂ ਜਾਂ ਵੜਦੇ ਮੰਦਰ ਮਸੀਤੀ, ਕਦੇ ਮਨ ਆਪਣੇ ਨਾਲ ਵਿੱਚ ਵੜਿਆ ਨਹੀਂ। ਕਿਤਾਬਾਂ ਪੜ੍ਹਨਾ ਨਾ ਗਿਆਨ ਹੈ, ਪਰ ਰੋਜ਼ ਉਸ 'ਤੇ ਚੱਲਣਾ ਅਭਿਆਸ ਹੈ। ਦੁਨੀਆਂ 'ਚ ਨਾ ਦੋ ਤਰ੍ਹਾਂ ਦੇ ਲੋਕ ਨੇ ਦੋਸਤੋ, ਕਾਸ਼ ਵਾਲੇ, ਸਮਝ ਗਏ ਹੋਗੇ, ਕਾਸ਼ ਕਾਸ਼ ਮੈਂ ਵੀ ਗਾ ਸਕਦਾ, ਕਾਸ਼ ਮੈਂ ਵੀ ਅਮੀਰ ਹੁੰਦਾ, ਅਤੇ ਦੂਸਰੇ ਆਉਂਦੇ ਨੇ ਰੋਜ਼ ਵਾਲੇ, ਜਿਹੜੇ ਰੋਜ਼ ਨਾ ਇੱਕ ਘੰਟਾ ਦਿੰਦੇ ਨੇ ਅਤੇ 10 ਸਾਲ ਬਾਅਦ ਕਾਸ਼ ਵਾਲੇ ਉਹਨਾਂ ਦੀਆਂ ਤਾਲੀਆਂ ਵਜਾਉਂਦੇ ਨੇ। ਅੰਤਿਮ ਗੱਲ ਦੋਸਤੋ ਇਹ ਕਹੂੰਗਾ ਕਿ ਰੱਬ ਨੇ ਨਾ ਤੁਹਾਨੂੰ ਹੀਰਾ ਬਣਾ ਕੇ ਭੇਜਿਆ ਹੈ। ਅਭਿਆਸ ਉਹ ਛਲਾਣ ਹੈ ਜਿਹੜਾ ਤੁਹਾਨੂੰ ਚਮਕਾਉਂਦਾ ਹੈ। ਕੋਈ ਕੰਮ ਮੁਸ਼ਕਿਲ ਨਹੀਂ ਹੁੰਦਾ, ਬਸ ਸ਼ੁਰੂ 'ਚ ਨਾ ਅਸੀਂ ਅਭਿਆਸੀ ਨਹੀਂ ਹੁੰਦੇ। ਜਿਸ ਦਿਨ ਅੱਖ ਖੁੱਲ੍ਹੇ ਉਸ ਦਿਨ ਤੋਂ ਰਿਆਜ਼ ਸ਼ੁਰੂ ਕਰ ਦਿਓ, ਕਿਉਂਕਿ ਨਾ ਅਭਿਆਸ ਉਹ ਪੌੜੀ ਹੈ ਜਿਹੜੀ ਫਰਸ਼ ਤੋਂ ਅਰਸ਼ ਤੱਕ ਜਾਂਦੀ ਹੈ, ਅਤੇ ਪਹਿਲਾ ਡੰਡਾ ਚੜ੍ਹਨਾ ਸਿਰਫ ਤੁਹਾਡੇ ਹੱਥੇ, ਯਾਨੀ ਕਿ ਪਹਿਲਾ ਸਟੈਪ ਚੜ੍ਹਨਾ ਤੁਹਾਡੇ ਹੱਥ 'ਤੇ ਹੈ ਦੋਸਤੋ, ਇਹ ਤੁਹਾਡੇ ਹੱਥ 'ਤੇ ਹੈ।

ਚੱਲ ਰਿਹਾ ਹੈ, ਪਰ ਉਮੀਦਾਂ ਦਾ ਜਿਹੜਾ ਦੀਵਾ ਹੈ ਨਾ ਅਜੇ ਵੀ ਨਾ ਬਲਦਾ ਰਹੇਗਾ। ਅੱਜ ਦੀ ਮਹਿਫਿਲ 'ਚ ਜਿੰਨੇ ਹੰਝੂ ਡਿੱਗੇ, ਕਹਿਣ ਦਾ ਭਾਵ ਹੈ ਕਿ ਜਿੰਨਾ ਉਹਨਾਂ ਨਾਲ ਕਿਸੇ ਦਾ ਦਰਦ ਤੋਤਾ ਗਿਆ, ਜਿੰਨੇ ਹਾਸੇ ਵੰਡੇ, ਉਹਨਾਂ ਨਾਲ ਕਿਸੇ ਦਾ ਘਰ ਵਸਿਆ। ਯਾਦ ਰੱਖੀਏ ਕਿ ਜ਼ਿੰਦਗੀ ਕੋਈ ਸਵਾਲ ਨਹੀਂ ਦੱਸਦਾ, ਜਵਾਬ ਲੱਭਣਾ ਹੈ। ਇਹ ਤਾਂ ਉਹ ਗੀਤ ਹੈ ਜਿਹਨੂੰ ਰੋਜ਼ ਗੁਣਗੁਣਾਉਣਾ ਹੈ। ਲਵ ਯੂ ਜ਼ਿੰਦਗੀ। ਦੇਖੋ ਦੋਸਤੋ, ਅਖੀਰ ਵਿੱਚ ਇਹੀ ਕਹੂੰਗਾ ਵੀ ਅਭਿਆਸ ਦੀ ਨਾ ਜਿਹੜੀ ਸਭ ਤੋਂ ਖੂਬਸੂਰਤ ਮਿਸਾਲ ਪਤਾ ਕੀ ਹੈ, ਕਹਾਣੀ ਦੱਸਦਾ ਕਿ ਅੰਮ੍ਰਿਤਸਰ ਦੀ ਨਾ 75 ਸਾਲ ਬੀਬੀ ਦਲਜੀਤ ਕੌਰ ਨੇ ਨਾ ਸਾਨੂੰ ਫੋਨ 'ਤੇ ਦੱਸਿਆ ਕਿ ਪੁੱਤ, ਮੇਰੇ ਘਰ ਵਾਲੇ 30 ਸਾਲ ਪਹਿਲਾਂ ਗੁਜ਼ਰ ਗਏ ਸੀ। ਮੈਂ ਰੋਜ਼ ਸਵੇਰੇ ਉੱਠ ਕੇ ਸ਼ੀਸ਼ੇ ਅੱਗੇ ਖੜ ਕੇ 3 ਵਾਰ ਬੋਲਦੀ ਹਾਂ, ਲਵ ਯੂ ਜ਼ਿੰਦਗੀ, ਲਵ ਯੂ ਜ਼ਿੰਦਗੀ, ਲਵ ਯੂ ਜ਼ਿੰਦਗੀ। ਪਹਿਲੇ 10 ਸਾਲ ਤਾਂ ਅੱਖਾਂ 'ਚੋਂ ਹੰਝੂ ਹੀ ਡਿੱਗਦੇ ਸੀ, 20ਵੇਂ ਸਾਲ ਮੁਸਕਾਉਣ ਆਉਣ ਲੱਗੀ, ਅਤੇ ਅੱਜ 30ਵੇਂ ਸਾਲ ਨਾ ਮੈਂ ਮੁਹੱਲੇ ਦੀਆਂ 50 ਕੁੜੀਆਂ ਨੂੰ ਨਾ ਸਿਲਾਈ ਸਿਖਾ ਰਹੀ ਹਾਂ। ਇਹੀ ਅਭਿਆਸ ਹੈ ਪੁੱਤ ਦਰਦ ਨੂੰ ਦਵਾ ਬਣਾਉਣ ਦਾ। ਤਾਂ ਬਸ ਇਹੀ ਕਹਾਂਗਾ ਦੋਸਤੋ, ਰੁਕਣਾ ਨਹੀਂ, ਝੁਕਣਾ ਨਹੀਂ, ਹਾਰ ਕੇ ਵੀ ਹਾਰ ਮੰਨਣਾ ਨਹੀਂ। ਜੇ ਰਾਤ ਕਾਲੀਏ ਤਾਂ ਕੀ ਹੋਇਆ, ਜੇ ਰਾਤ ਕਾਲੀਏ ਤਾਂ ਕੀ ਹੋਇਆ, ਅਤੇ ਸਵੇਰ ਤਾਂ ਤੇਰਾ ਹੀ ਹੋਣਾ ਹੈ, ਕਿਉਂਕਿ ਜਦੋਂ ਤੱਕ ਸਾਹ ਚੱਲਦੇ ਨਾ ਉਸਨੂੰ ਲਵ ਯੂ ਜ਼ਿੰਦਗੀ ਕਹਿੰਦੇ ਰਹੋ, ਉਦੋਂ ਤੱਕ ਵੀ ਲਵ ਯੂ ਜ਼ਿੰਦਗੀ ਕਹਿੰਦੇ ਰਹੋ। ਜਲਦੀ ਮਿਲਾਂਗਾ ਦੋਸਤੋ, ਏਸੀ ਵਕਤ ਅਤੇ ਏਸੀ ਆਵਾਜ਼ ਦੇ ਨਾਲ। ਜਲਦੀ ਮਤਲਬ ਸਮਝ ਰਹੇ ਹੋ ਨਾ ਕਿ ਜਲਦੀ ਹੀ ਮਿਲਾਂਗਾ 102.7 FM ਰੇਨਬੋ 'ਤੇ। ਦੋਸਤੋ ਅੱਜ ਦੇ ਲਈ ਇੰਨਾ ਹੀ, ਆਈ ਹੋਪ ਤੁਹਾਨੂੰ ਬਹੁਤ ਮਜ਼ਾ ਆਇਆ ਹੋਊਗਾ, ਮੈਨੂੰ ਵੀ ਬੜਾ ਮਜ਼ਾ ਆਇਆ, ਐਂਡ ਰੱਬ ਰਾਖਾ, ਸਟੇ ਟਿਊਨਡ ਗਾਇਜ਼, ਜਲਦ ਹੀ ਮਿਲਾਂਗੇ, ਦੁਬਾਰਾ ਕਹਿ ਰਿਹਾ।

FM 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 7 ਵਜੇ ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਕੱਲ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪੰਜਾਬ ਸਮੇਤ ਦੇਸ਼ ਭਰ ਯੋਗ ਸਮਾਗਮਾਂ ਦਾ ਹੋਵੇਗਾ ਆਯੋਜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਅਭਿਆਸ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ 'ਚ BJP ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਕਿਹਾ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ, ਗੁਰੂ ਹਰਸਹਾਏ ਤੇ ਜਲਾਲਾਬਾਦ ਅਤੇ ਮਮਦੋੜ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨਿਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਜਲੰਧਰ ਦੇ DAV ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਭਲਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਹੁਣ ਇੰਜੋਏ ਕਰੋਗੇ ਫਿਲਮੀ ਦੁਨੀਆ ਆਪਣੇ ਦੋਸਤ ਕੁਲਦੀਪ ਦੇ ਨਾਲ। ਜੀ ਬਿਲਕੁਲ ਜੀ, ਪ੍ਰੋਗਰਾਮ ਫਿਲਮੀ ਦੁਨੀਆ ਸ਼ੁਰੂ ਹੋ ਚੁੱਕਿਆ ਹੋਇਆ ਔਰ ਅੱਜ ਅਸੀਂ ਜਿਸ ਸ਼ਖਸੀਅਤ ਬਾਰੇ ਗੱਲ ਕਰਾਂਗੇ ਉਸ ਸ਼ਖਸੀਅਤ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਫਿਲਮੀ ਦੁਨੀਆ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਜਿਸ ਵਿੱਚ ਅਸੀਂ ਕਰਦੇ ਹਾਂ ਜੀ ਫਿਲਮੀ ਜਗਤ ਦੀਆਂ ਗੱਲਾਂ ਔਰ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਲਮੀ ਜਗਤ ਦੇ ਵਿੱਚ, ਬੋਲੀਵੁੱਡ ਇੰਡਸਟਰੀ ਦੇ ਵਿੱਚ, ਔਰ ਉੱਥੇ ਕਰਦੇ ਹਾਂ ਅਸੀਂ ਅਲੱਗ ਅਲੱਗ ਅਦਾਕਾਰਾਂ ਦੀਆਂ, ਕਲਾਕਾਰਾਂ ਦੀਆਂ, ਐਕਟਰ ਐਕਟਰੈਸ, ਕੰਪੋਜ਼ਰ ਰਾਈਟਰ ਲਿਰਿਸਿਸਟ ਸਭ ਦੀਆਂ ਗੱਲਾਂ ਔਰ ਉਹਨਾਂ ਦੀ ਜੀਵਨ ਸਾਰਨੀ ਔਰ ਉਹ ਇਸ ਮੁਕਾਮ ਤੱਕ ਕਿਵੇਂ ਪਹੁੰਚੇ ਨੇ ਉਹਨਾਂ ਦੇ ਬਾਰੇ ਵੀ ਗੱਲਾਂ ਅਸੀਂ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ। ਅਤੇ ਅੱਜ ਜਿਸ ਸ਼ਖਸੀਅਤ ਦੀ ਗੱਲ ਕਰਾਂਗੇ, ਅਦਾਕਾਰਾਂ ਦੀ ਗੱਲ ਕਰਾਂਗੇ, ਉਹ ਅਦਾਕਾਰਾ ਜਿਸ ਨੇ ਇਹ ਮੁਕਾਮ ਹਾਸਿਲ ਕੀਤਾ ਔਰ ਉਸ ਮੁਕਾਮ ਤੋਂ ਬਾਅਦ ਲੋਕ ਉਹਨਾਂ ਨੂੰ ਪੂਜਣ ਲੱਗ ਪਏ। ਇਹੋ ਜਿਹਾ ਮੁਕਾਮ ਹਾਸਿਲ ਕਰਨਾ ਸੌਖਾ ਨਹੀਂ ਹੁੰਦਾ ਔਰ ਉਹਨਾਂ ਨੇ ਇਹ ਮੁਕਾਮ ਹਾਸਿਲ ਕੀਤਾ ਔਰ ਕਾਫੀ ਦੇਰ ਤੱਕ ਬੋਲੀਵੁੱਡ ਇੰਡਸਟਰੀ ਦੇ ਵਿੱਚ ਰਹੇ ਔਰ ਕਾਫੀ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਵੀ ਕੀਤਾ। ਜੀ ਬਿਲਕੁਲ ਜੀ, ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਜੈ ਸੰਤੋਸ਼ੀ ਮਾਂ ਜੀ। ਜੈ ਸੰਤੋਸ਼ੀ ਮਾਤਾ ਦੇ ਨਾਮ ਤੋਂ ਹੀ ਤੁਸੀਂ ਇਹਨਾਂ ਨੂੰ ਜਾਣਦੇ ਹੋ ਕਿਉਂਕਿ ਇਹਨਾਂ ਦਾ ਅਸਲ ਨਾਮ ਜਿਹੜਾ ਹੈ ਉਹ ਹੈ ਜੀ ਅਨੀਤਾ ਗੁਹਾ ਜੀ। ਔਰ ਅੱਜ ਦੇ ਦਿਨ ਇਹਨਾਂ ਨੂੰ ਅਸੀਂ ਯਾਦ ਕਰਾਂਗੇ ਕਿਉਂਕਿ ਅੱਜ ਹੀ ਦੇ ਦਿਨ ਯਾਨੀ 20 ਜੂਨ ਨੂੰ ਇਹ ਬੋਲੀਵੁੱਡ ਇੰਡਸਟਰੀ ਯਾਨੀ ਇਸ ਦੁਨੀਆ ਤੋਂ ਵਿਛੋੜਾ ਕਰ ਗਏ ਸੀ, ਪਰ ਪਿੱਛੇ ਛੱਡ ਕੇ ਜਿਹੜੀਆਂ ਯਾਦਾਂ ਉਹਨਾਂ ਦੇ ਬਾਰੇ ਅਸੀਂ ਗੱਲਾਂ ਕਰਾਂਗੇ ਔਰ ਤੁਹਾਡੇ ਨਾਲ ਉਸ ਜੀਵਨ ਸਾਰਨੀ ਨੂੰ ਸਾਂਝਾ ਕਰਾਂਗੇ ਅਤੇ ਨਾਲ ਹੀ ਇਹਨਾਂ ਦੀਆਂ ਫਿਲਮਾਂ ਦੇ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਗੀਤ ਹੈ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਹਾਡੇ ਰੇਡੀਓ ਸੈੱਟ ਦੇ ਉੱਤੇ। ਅਨੀਤਾ ਗੁਹਾ ਜੀ ਦਾ ਜਨਮ ਹੋਇਆ ਜੀ 17 ਜਨਵਰੀ 1932 ਦੇ ਵਿੱਚ ਔਰ ਉਹ ਬੰਗਾਲੀ ਪਰਿਵਾਰ ਨਾਲ ਸੰਬੰਧਿਤ ਸੀ। ਬਚਪਨ ਤੋਂ ਹੀ ਉਹ ਸੁੰਦਰਤਾ, ਸਾਦਗੀ ਅਤੇ ਕਲਾ ਪ੍ਰਤੀ ਰੁਝਾਨ ਰੱਖਦੇ ਸੀ। ਜਵਾਨੀ ਵਿੱਚ ਉਹ ਇੱਕ ਬਿਊਟੀ ਕੰਟੈਸਟ ਵਿੱਚ ਹਿੱਸਾ ਲੈਣ ਲਈ ਮੁੰਬਈ ਪਹੁੰਚੇ ਔਰ ਇੱਥੇ ਹੀ ਉਹਨਾਂ ਦੀ ਫਿਲਮੀ ਯਾਤਰਾ ਦੀ ਸ਼ੁਰੂਆਤ ਹੋਈ। ਜਿਹੜੀ ਸ਼ੁਰੂਆਤ ਹੋਈ ਉਹਨਾਂ ਦੀ ਅਨੀਤਾ ਗੁਹਾ ਜੀ ਨੇ 1955 ਵਿੱਚ ਜਿਹੜੀ ਫਿਲਮ ਸੀ ਟੋਂਗਾ ਵਾਲੀ ਔਰ ਉਸ ਫਿਲਮ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ। ਇਸ ਫਿਲਮ ਵਿੱਚ ਉਹਨਾਂ ਦੇ ਨਾਲ ਬਲਰਾਜ ਸਾਹਨੀ, ਨਿਰੂਪਾ ਰਾਏ ਅਤੇ ਸ਼ਮੀ ਕਪੂਰ ਵਰਗੇ ਕਲਾਕਾਰ ਸੀ। ਇਹ ਉਹਨਾਂ ਦੀ ਪਹਿਲੀ ਫਿਲਮ ਸੀ ਅਤੇ ਇਸ ਨੇ ਉਹਨਾਂ ਲਈ ਬੋਲੀਵੁੱਡ ਦੇ ਦਰਵਾਜ਼ੇ ਖੋਲ੍ਹੇ।

ਇਹ ਭਜਨ ਜਿਹੜਾ ਆ, ਇਹ ਭਜਨ ਹਰ ਘਰ ਵਿੱਚ ਗੂੰਜਦਾ, ਹਰ ਕੋਈ ਜਦੋਂ ਇਹ ਫਿਲਮ ਆਈ ਸੀ ਇਸ ਨੂੰ ਸੁਣਦਾ ਸੀ ਔਰ ਬੋਲਦਾ ਸੀ। ਇਹ ਫਿਲਮ ਜਿਹੜੀ ਹੈ ਜੈ ਸੰਤੋਸ਼ੀ ਮਾਤਾ ਦੇ ਵਿੱਚੋਂ ਇਹ ਭਜਨ ਜਿਹੜਾ ਭਜਨ ਆਰਤੀ ਜਿਹੜੀ ਹੈ ਇਹ ਉਸ ਦੇ ਵਿੱਚ ਦਰਸਾਈ ਗਈ ਸੀ ਔਰ ਲੋਕ ਇਸ ਫਿਲਮ ਤੋਂ ਇਹਨਾਂ ਨੂੰ ਕਾਫੀ ਜਾਣਨ ਲੱਗ ਪਏ। ਫਿਲਮ ਵਿੱਚ ਆਉਣ ਤੋਂ ਬਾਅਦ ਅਨੀਤਾ ਗੁਹਾ ਨੂੰ ਤੁਰੰਤ ਸਫਲਤਾ ਨਹੀਂ ਮਿਲੀ ਜਿਹੜੀ ਪਹਿਲੀ ਫਿਲਮ ਸੀ ਉਹਨਾਂ ਦੀ। ਉਹਨਾਂ ਨੇ ਕਈ ਛੋਟੇ ਅਤੇ ਸਹਾਇਕ ਕਿਰਦਾਰ ਨਿਭਾਏ ਪਰ ਉਹਨਾਂ ਦੀ ਸਾਦਗੀ, ਸੁੰਦਰਤਾ ਅਤੇ ਕੁਦਰਤੀ ਅਦਾਕਾਰੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। 1957 ਤੋਂ 1960 ਤੱਕ ਦਾ ਸਮਾਂ ਉਹਨਾਂ ਲਈ ਬਹੁਤ ਮਹੱਤਵਪੂਰਨ ਰਿਹਾ। ਇਸ ਦੌਰਾਨ ਉਹਨਾਂ ਨੇ ਕਈ ਫੇਮਸ ਮੂਵੀਜ਼ ਜਿਹੜੀਆਂ ਕੀਤੀਆਂ ਔਰ ਹੌਲੀ ਹੌਲੀ ਆਪਣੀ ਜਿਹੜੀ ਆ ਉਹ ਅਦਾਕਾਰੀ ਨਾਲ ਜਗ੍ਹਾ ਬਣਾਈ। ਜਿਹੜੀ ਵੱਡੀ

ਕਾਮਯਾਬੀ ਇਹਨਾਂ ਨੂੰ ਮਿਲੀ ਹੈ ਉਹ ਮਿਲੀ ਹੈ ਗੂੰਜ ਉੱਠੀ ਸ਼ਹਿਨਾਈ ਫਿਲਮ ਤੋਂ, ਔਰ ਇਹੀ ਇਹਨਾਂ ਦਾ ਜਿਹੜਾ ਟਰਨਿੰਗ ਪੁਆਇੰਟ ਸਾਬਿਤ ਹੋਈ। ਤਾਂ ਦੋਸਤੋ, ਗੱਲ ਚੱਲ ਰਹੀ ਹੈ ਜੀ ਅਨੀਤਾ ਗੋਹਾ ਜੀ ਦੇ ਬਾਰੇ, ਤਾਂ ਆਓ ਜਿਹੜਾ ਭਜਨ ਅਸੀਂ ਸ਼ੁਰੂ ਕੀਤਾ ਸੀ ਉਹ ਸੁਣ ਲੈਂਦੇ ਹਾਂ, ਔਰ ਇਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਬਾਰੇ ਹੀ, ਇਹਨਾਂ ਦੀ ਜੀਵਨ ਸਾਰਨੀ ਦੇ ਬਾਰੇ, ਔਰ ਇਹ ਇਸ ਮੁਕਾਮ ਤੱਕ ਕਿਵੇਂ ਪਹੁੰਚੇ, ਔਰ ਇਸ ਤੋਂ ਬਾਅਦ ਇਹਨਾਂ ਨੇ ਕੀ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

मैं तुम्हारी सेवा

0: मुझे क्षमा करो माँ, मैंने आपको नहीं मानना, आपके शुभ कार्य में विघ्न डाला है, क्षमा करो माँ। मैंने सत्यवती को बहुत दुख दिया, मुझे क्षमा कर दो माता, मुझे क्षमा कर दो।
1: जी दोस्तों, हुणे असीं फिल्म जय माँ संतोषी जिहड़ा है उस फिल्म दे विचों एक डायलॉग सुन रहे सी, जदों फिल्म दी एंडिंग हुंदी है और माता राणी सब दे उत्ते कृपा कर दिंदी है। जी बिल्कुल जी, गल चल रही है जी अनीता गुहा जी दे बारे। अनीता गुहा जी नूं कल्ली जय संतोषी माता फिल्म तों ही प्रसिद्धि नहीं मिली, एक होर फिल्म सी जिन्हां ने इन्हां नूं बहुत ज़्यादा प्रसिद्धि दित्ती। उस फिल्म दा नाम है जी संपूर्ण रामायण। 1968 ਦੇ ਵਿੱਚ ਇਹ ਆਈ ਸੀ ਅਤੇ ਅਨੀਤਾ ਗੁਹਾ ਜੀ ਦੀ ਇਸ ਨੇ ਜ਼ਿੰਦਗੀ ਬਦਲ ਦਿੱਤੀ। ਇਸ ਫਿਲਮ ਵਿੱਚ ਉਹਨਾਂ ਨੇ ਸੀਤਾ ਮਾਤਾ ਜੀ ਦਾ ਰੋਲ ਜਿਹੜਾ ਉਹ ਨਿਭਾਇਆ। ਉਹਨਾਂ ਦੀ ਸ਼ਾਂਤ ਮੂਰਤ, ਪਵਿੱਤਰ ਚਿਹਰਾ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਲੋਕ ਉਹਨਾਂ ਨੂੰ ਅਸਲ ਵਿੱਚ ਸੀਤਾ ਮਾਤਾ ਸਮਝਣ ਲੱਗ ਪਏ। ਇਹ ਫਿਲਮ ਬਹੁਤ ਵੱਡੀ ਹਿੱਟ ਸਾਬਿਤ ਹੋਈ। ਔਰ ਜਿਹੜਾ ਹੁਣੇ ਅਸੀਂ ਭਜਨ ਆਰਤੀ ਸੁਣ ਰਹੇ ਸੀ, ਉਹ ਵੀ ਤੁਹਾਨੂੰ ਇੱਕ ਉਹ ਇੰਟਰਸਟਿੰਗ ਜੀ ਗੱਲ ਹੈ ਕਿ ਉਸ ਨੂੰ ਲਤਾ ਮੰਗੇਸ਼ਕਰ ਜੀ ਦੀ ਸਿਸਟਰ ਯਾਨੀ ਊਸ਼ਾ ਮੰਗੇਸ਼ਕਰ ਜੀ ਨੇ ਗਾਇਆ ਹੈ ਜੀ। ਅਤੇ ਜੈ ਮਾਂ ਜੈ ਸੰਤੋਸ਼ੀ ਮਾਤਾ ਦੀ ਫਿਲਮ ਤੋਂ ਪ੍ਰਸਿੱਧੀ ਤੋਂ ਯਾਨੀ ਹਿੱਟ ਹੋਣ ਤੋਂ ਬਾਅਦ ਲੋਕ ਸਿਨੇਮਾ ਘਰਾਂ ਨੂੰ ਮੰਦਰਾਂ ਵਾਂਗ ਸਮਝ ਕੇ ਜੁੱਤੀਆਂ ਬਾਹਰ ਉਤਾਰ ਕੇ ਅੰਦਰ ਆਉਂਦੇ ਅਤੇ ਕਈ ਲੋਕ ਪ੍ਰਸਾਦ ਵੀ ਲੈ ਕੇ ਜਾਂਦੇ ਅਤੇ ਅਨੀਤਾ ਗੁਹਾ ਨੂੰ ਲੋਕ ਆਸ਼ੀਰਵਾਦ ਲੈਣ ਲਈ ਘੇਰ ਲੈਂਦੇ ਕਿਉਂਕਿ ਉਹ ਉਹਨਾਂ ਨੂੰ ਅਸਲ ਵਿੱਚ ਮਾਂ ਮੰਨਣ ਲੱਗ ਜਾਂਦੇ। ਅਤੇ ਇੱਕ ਇੰਟਰਸਟਿੰਗ ਗੱਲ ਹੈ ਜੈ ਸੰਤੋਸ਼ੀ ਮਾਤਾ ਫਿਲਮ ਦੀ ਕਿ ਉਹਦੇ ਵਿੱਚ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਉਹ ਸੰਤੋਸ਼ੀ ਮਾਂ ਬਾਰੇ ਬਹੁਤ ਘੱਟ ਜਾਣਦੀ ਸੀ। ਫਿਲਮ ਵਿੱਚ ਉਹਨਾਂ ਦਾ ਰੋਲ ਵੀ ਛੋਟਾ ਹੀ ਸੀ, ਪਰ 10-12 ਦਿਨ ਵਿੱਚ ਹੀ ਇਹ ਫਿਲਮ ਆਇਆ ਗਿਆ ਅਤੇ ਉਹਨਾਂ ਨੇ ਇੰਨਾ ਜ਼ਿਆਦਾ ਇਸ ਦੇ ਉੱਤੇ ਰਿਸਰਚ ਕੀਤਾ ਕਿ ਸ਼ੂਟਿੰਗ ਦੌਰਾਨ ਉਹਨਾਂ ਨੇ ਇਸ ਚੀਜ਼ ਦਾ ਵਰਤ ਵੀ ਰੱਖਿਆ। ਔਰ ਦੇਖ ਲਓ ਕਿੰਨਾ ਵਧੀਆ ਉਹਨਾਂ ਨੇ ਰੋਲ ਇਸ ਫਿਲਮ ਦੇ ਵਿੱਚ ਕੀਤਾ। ਉਸ ਤੋਂ ਇਲਾਵਾ ਇਹਨਾਂ ਨੇ ਹੋਰ ਵੀ ਕਈ ਫਿਲਮਾਂ ਕੀਤੀਆਂ ਜਿਵੇਂ ਕਿ ਸ਼੍ਰੀ ਰਾਮ ਭਰਤ ਮਿਲਾਪ, ਤੁਲਸੀ ਵਿਵਾਹ, ਗੂੰਜ ਉੱਠੀ ਸ਼ਹਿਨਾਈ, ਪੂਰਨਿਮਾ, ਪਿਆਰ ਕੀ ਰਿਹਾ, ਰਾਹੇ, ਗੇਟਵੇ ਆਫ ਇੰਡੀਆ, ਦੇਖ ਕਬੀਰਾ ਰੋਇਆ। ਔਰ ਇਸ ਤੋਂ ਇਲਾਵਾ ਹੋਰ ਵੀ ਕਈ ਇਹਨਾਂ ਦੀ ਫਿਲਮਾਂ ਨੇ ਜਿਵੇਂ ਕਿ ਸਟੈਂਡ, ਮਾਇਆ ਬਾਜ਼ਾਰ, ਫਰਿਸ਼ਤਾ, ਭਲਾ ਆਦਮੀ, ਟੀਪੂ ਸੁਲਤਾਨ, ਸਮਰਾਟ ਪ੍ਰਿਥਵੀਰਾਜ ਚੌਹਾਨ, ਮਹਾਰਾਣੀ ਪਦਮਿਨੀ, ਪਿਆਰ ਕੀ ਰਾਹੇ, ਕਵੀ ਕਾਲੀਦਾਸ। ਉਸ ਤੋਂ ਇਲਾਵਾ ਬਹੁਤ ਬਹੁਤ ਜ਼ਿਆਦਾ ਫਿਲਮਾਂ ਇਹਨਾਂ ਨੇ ਕੀਤੀਆਂ ਹੈ। 1991 ਤੱਕ ਇਹਨਾਂ ਨੇ ਫਿਲਮਾਂ ਜਿਹੜੀਆਂ ਉਹ ਕੀਤੀਆਂ ਸੀ। ਸ਼ੁਰੂਆਤ ਜਿਹੜੀ ਹੈ ਤੁਹਾਨੂੰ ਦੱਸ ਚੁੱਕੇ ਹਾਂ ਕਿ 1953 ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਔਰ ਇਸ ਤੋਂ ਬਾਅਦ ਇਹਨਾਂ ਨੇ 1991 ਤੱਕ ਫਿਲਮਾਂ ਜਿਹੜੀਆਂ ਕੀਤੀਆਂ। ਔਰ ਗੂੰਜ ਉੱਠੀ ਸ਼ਹਿਨਾਈ ਲਈ ਇਹਨਾਂ ਦਾ ਜਿਹੜਾ ਫਿਲਮਫੇਅਰ ਅਵਾਰਡ ਲਈ ਇਹਨਾਂ ਨੂੰ ਨੋਮੀਨੇਟ ਵੀ ਕੀਤਾ ਗਿਆ ਸੀ ਫੋਰ ਸਪੋਰਟਿੰਗ ਐਕਟਰੈਸ ਵਾਸਤੇ। ਸੋ ਗੂੰਜ ਉੱਠੀ ਸ਼ਹਿਨਾਈ ਦੇ ਬਾਰੇ ਗੱਲ ਚੱਲ ਰਹੀ ਹੈ ਤਾਂ ਗੂੰਜ ਉੱਠੀ ਸ਼ਹਿਨਾਈ ਦਾ ਹੀ ਇੱਕ ਗੀਤ ਪਿਆਰਾ ਜਿਹਾ ਸੁਣ ਲੈਂਦੇ ਹਾਂ ਅਤੇ ਇਸ ਤੋਂ ਬਾਅਦ ਫਿਰ ਗੱਲ ਕਰਾਂਗੇ ਇਹਨਾਂ ਦੇ ਬਾਰੇ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਜੀ ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ ਆਪਣੇ ਦੋਸਤ ਕੁਲਦੀਪ ਦੇ ਨਾਲ, ਔਰ ਗੱਲ ਚੱਲ ਰਹੀ ਹੈ ਇੱਕ ਬਹੁਤ ਹੀ ਪ੍ਰਸਿੱਧ ਅਦਾਕਾਰਾ ਜੀ ਅਨੀਤਾ ਗੁਹਾ ਜੀ ਦੇ ਬਾਰੇ। ਜੀ ਮੇਰੇ ਵਾਂਗ ਕਈ ਇਹੋ ਜਿਹੇ ਤੁਸੀਂ ਯਾਨੀ ਲਿਸਨਰਸ ਇਹੋ ਜਿਹੇ ਹੋਣਗੇ ਜਿਹੜੇ ਕਿ ਇਹਨਾਂ ਨੂੰ ਨਹੀਂ ਜਾਣਦੇ, ਪਰ ਇਹਨਾਂ ਨੇ ਕਈ ਫਿਲਮਾਂ ਦੇ ਵਿੱਚ ਸਪੋਰਟਿੰਗ ਐਕਟਰੈਸ ਦੇ ਤੌਰ 'ਤੇ ਵੀ ਕੰਮ ਕੀਤਾ। ਉਸ ਤੋਂ ਸਾਨੂੰ ਸ਼ਾਇਦ ਪਤਾ ਲੱਗ ਜਾਏ ਕਿ ਇਹ ਕੌਣ ਨੇ, ਕਿਉਂਕਿ ਸਿਰਫ ਇਹ ਦੋ ਫਿਲਮਾਂ ਤੋਂ ਨਹੀਂ ਪਤਾ ਲੱਗਣਾ, ਜਿਵੇਂ ਕਿ ਇਹਨਾਂ ਨੇ ਨਾਗਿਨ ਫਿਲਮ ਦੇ ਵਿੱਚ ਵੀ ਕੰਮ ਕੀਤਾ ਹੈ। ਨਾਗਿਨ ਫਿਲਮ ਦੇ ਵਿੱਚ ਇਹਨਾਂ ਨੇ ਸੁਨੀਤਾ ਦੀ ਸਿਸਟਰ ਜਿਹੜੀ ਆ ਉਹਦੇ ਵਿੱਚੋਂ ਰੋਲ ਨਿਭਾਇਆ ਸੀ। ਦੋ ਖਿਲਾੜੀ ਦੇ ਵਿੱਚ ਮਮਤਾ ਸਿੰਘ ਜੋ ਰੋਲ ਸੀਗਾ ਉਹ ਇਹਨਾਂ ਨੇ ਨਿਭਾਇਆ। ਆਨੰਦ ਆਸ਼ਰਮ ਦੇ ਵਿੱਚ ਚੰਦਰਮੁਖੀ ਇਹ ਬਣੇ ਸੀ। ਉਸ ਤੋਂ ਬਾਅਦ ਪੂਰਨਿਮਾ ਫਿਲਮ ਦੇ ਵਿੱਚ ਵੰਦਨਾ ਮਹਿਰਾ ਦੇ ਨਾਂ ਤੋਂ, ਔਰ ਆਰਾਧਨਾ ਫਿਲਮ ਦੇ ਵਿੱਚ ਫੋਸਟਰ ਮਦਰ ਆਫ ਸੂਰਜ ਦੇ ਇਹ ਰੋਲ ਇਹਨਾਂ ਨੇ ਨਿਭਾਏ ਹੋਏ ਨੇ। ਔਰ ਕਾਫੀ ਰੋਲ ਹੈਗੇ ਨੇ ਜਿਹੜੇ ਕਿ ਅਸੀਂ ਜਾਂ ਫਿਰ ਕਈ ਅਜਿਹੇ ਲਿਸਨਰਸ ਹੋਣਗੇ ਜਿਹੜੇ ਇਹਨਾਂ ਨੂੰ ਇਹਨਾਂ ਦੇ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ। ਸੋ ਜਾਣਨਾ ਹੈ ਤਾਂ ਇਹ ਸਾਰੀਆਂ ਫਿਲਮਾਂ ਜਿਹੜੀਆਂ ਤੁਸੀਂ ਦੇਖ ਲਓ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ। ਪਰ ਮੇਰੇ ਤੋਂ ਵੀ ਜ਼ਿਆਦਾ ਕਈ ਅਜਿਹੇ ਇਹਨਾਂ ਨੂੰ ਚਾਹੁਣ ਵਾਲੇ ਲੋਕ ਨੇ ਜਿਹੜੇ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਮੰਨਦੇ ਨੇ, ਔਰ ਇਹ ਹੈ ਹੀ ਅਜਿਹੀ ਅਦਾਕਾਰਾ ਜਿਨ੍ਹਾਂ ਨੇ ਆਪਣੀ ਛਾਪ ਹੀ ਅਜਿਹੀ ਛੱਡੀ ਹੈ ਕਿ ਇਹ ਲੋਕਾਂ ਦੇ ਦਿਲਾਂ ਵਿੱਚ ਵਸ ਚੁੱਕੇ ਨੇ। ਅਨੀਤਾ ਗੁਹਾ ਜੀ ਨੇ ਇਕੱਲੇ ਬੋਲੀਵੁੱਡ ਦੇ ਵਿੱਚ ਕੰਮ ਨਹੀਂ ਕੀਤਾ, ਉਹਨਾਂ ਨੇ ਬੰਗਾਲੀ ਫਿਲਮਾਂ ਵੀ ਕੀਤੀਆਂ ਜਿਵੇਂ ਕਿ ਲੁਕੋ ਚੁਰੀ। ਇਹਦੇ ਵਿੱਚ ਕਈ ਸੌਂਗਸ ਨੇ ਜਿਹੜੇ ਬਹੁਤ ਜ਼ਿਆਦਾ ਫੇਮਸ ਹੋਏ ਨੇ। ਔਰ ਇਸ ਤੋਂ ਬਾਅਦ

ਇੱਕ ਹੋਰ ਗੱਲ ਇਹਨਾਂ ਦੇ ਬਾਰੇ ਬੜੀ ਇੰਟਰਸਟਿੰਗ ਜੀ ਹੈ, ਜਿਵੇਂ ਕਿ ਇਹਨਾਂ ਨੇ ਸ਼ੁਰੂਆਤ ਹੀ ਅਜਿਹੀ ਕੀਤੀ ਕਿ ਰਿਲੀਜੀਅਸ ਫਿਲਮਾਂ ਦੇ ਵਿੱਚ, ਧਾਰਮਿਕ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਅਜਿਹੇ ਰੋਲ ਨਿਭਾਏ ਕਿ ਲੋਕ ਇਹਨਾਂ ਨੂੰ ਪੂਜਣ ਲੱਗ ਪਏ। ਪਰ ਇਹ ਕਿਤੇ ਨਾ ਕਿਤੇ ਇਹਨਾਂ ਦਾ ਡਿਸਐਡਵਾਂਟੇਜ ਵੀ ਬਣ ਗਿਆ, ਕਿਉਂਕਿ ਲੋਕ ਇਹਨਾਂ ਨੂੰ ਕਿਸੇ ਹੋਰ ਰੋਲ ਦੇ ਵਿੱਚ ਦੇਖਣਾ ਹੀ ਨਹੀਂ ਚਾਹੁੰਦੇ ਸੀ। ਅਤੇ ਜਿਹੜੇ ਡਾਇਰੈਕਟਰਸ ਜਾਂ ਨਿਰਦੇਸ਼ਕ ਜਾਂ ਕੋਈ ਵੀ ਹੈ, ਉਹ ਜਦੋਂ ਵੀ ਇਹਨਾਂ ਨੂੰ ਸਾਈਨ ਕਰਨ ਦੇ ਸੋਚਦੇ ਸੀ ਤਾਂ ਉਹ ਸੋਚਦੇ ਸੀ ਕਿ ਸ਼ਾਇਦ ਜਿਹੜੀ ਫਿਲਮ ਹੈ ਫਲੋਪ ਨਾ ਹੋ ਜਾਏ, ਬਿਕੋਜ਼ ਆਫ ਕਿ ਲੋਕ ਇਹਨਾਂ ਨੂੰ ਪੂਜਦੇ ਨੇ, ਤਾਂ ਉਹ ਹੋਰ ਕੋਈ ਫਿਲਮ ਰੋਮਾਂਟਿਕ ਜਾਂ ਕੋਈ ਵੀ ਹੋਰ ਤਰ੍ਹਾਂ ਦੀ ਫਿਲਮ ਜਿਹੜੀ ਬਣਾਉਣ ਤੋਂ ਥੋੜ੍ਹਾ ਜਿਹਾ ਕਤਰਾਉਂਦੇ ਸੀ। ਇਸ ਕਰਕੇ ਹੌਲੀ ਹੌਲੀ ਹੌਲੀ ਹੌਲੀ ਜਿਹੜੇ ਆ ਫੇਮਸ ਤੋਂ ਥੋੜ੍ਹਾ ਜਿਹਾ ਇਹ ਨੀਚੇ ਆ ਗਏ, ਜਿਸ ਕਰਕੇ ਇਹਨਾਂ ਨੂੰ ਸੰਘਰਸ਼ ਬਹੁਤ ਕਰਨਾ ਪਿਆ, ਲੇਕਿਨ ਉਸ ਦੌਰ ਦੇ ਵਿੱਚ ਇਹ ਆਪਣੀ ਛਾਪ ਪਹਿਲਾਂ ਹੀ ਛੱਡ ਚੁੱਕੇ ਸੀ। ਔਰ ਇਹ ਇੰਨੇ ਜ਼ਿਆਦਾ ਸਾਦਗਾ ਭਰਿਆ ਜੀਵਨ, ਜਿਹੜੀ ਸਾਦਗੀ ਭਰਿਆ ਜੀਵਨ ਜੀਂਦੇ ਸੀ, ਕਿ ਇਹ ਜਿਹੜੇ ਕੰਟੈਸਟ ਜਾਂ ਕੁਛ ਵੀ ਹੁੰਦੇ ਸੀ ਉਹਨਾਂ ਦੇ ਵਿੱਚ, ਜਾਂ ਫਿਰ ਜਿੰਨੇ ਵੀ ਲਗਾ ਲਓ ਕਿ ਕੋਈ ਇੰਟਰਵਿਊ ਲੈਣ ਆ ਰਿਹਾ, ਉਹਨਾਂ ਨੂੰ ਵੀ ਇੰਟਰਵਿਊ ਵਗੈਰਾ ਦੇਣ ਤੋਂ ਕਤਰਾਉਂਦੇ ਸੀ ਔਰ ਆਪਣੀ ਲਾਈਫ ਜਿਹੜੀ ਹੈ ਬਿਲਕੁਲ ਸਾਦੀ ਔਰ ਸਿੰਪਲ ਜਿਉਂਦੇ ਸੀ। ਸੋ ਆਓ ਇੱਕ ਹੋਰ ਗੇਟਵੇ ਆਫ ਇੰਡੀਆ ਫਿਲਮ ਦਾ ਗੀਤ ਸੁਣ ਲੈਂਦੇ ਹਾਂ, ਰਫੀ ਸਾਹਿਬ ਔਰ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ। ਉਸ ਤੋਂ ਬਾਅਦ ਮਿਲਦੇ ਹਾਂ ਫਿਰ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ ਫਿਲਮ ਰੇਮੋ ਜਲੰਧਰ, ਦਿਲ ਤੋਂ ਦਿਲ।

ਜੀ ਅਨੀਤਾ ਗੁਹਾ ਇੱਕ ਪ੍ਰਸਿੱਧ ਅਦਾਕਾਰਾ, ਉਹਨਾਂ ਦੇ ਬਾਰੇ ਗੱਲ ਚੱਲ ਰਹੀ ਹੈ, ਪਰ ਇੱਥੇ ਥੋੜ੍ਹਾ ਜਿਹਾ ਸਾਨੂੰ ਉਦਾਸ ਜਿਹਾ ਮੈਸੇਜ, ਜਾਂ ਕਹਿ ਲਓ ਕਿ ਉਦਾਸ ਜਿਹਾ ਗੱਲ ਉਹ ਕਰਨੀ ਪੈਣੀ ਹੈ, ਕਿਉਂਕਿ ਅਸੀਂ ਉਸ ਮੋੜ 'ਤੇ ਪਹੁੰਚ ਗਏ ਹਾਂ ਜਦੋਂ ਇਸ ਦੁਨੀਆ ਨੂੰ ਛੱਡ ਗਏ। 20 June 2007 ਨੂੰ ਮੁੰਬਈ ਵਿੱਚ ਦਿਲ ਦੀ ਬਿਮਾਰੀ ਕਾਰਨ ਅਨੀਤਾ ਗੁਹਾ ਜੀ ਇਸ ਦੁਨੀਆ ਤੋਂ ਔਰ ਸਾਡੇ ਤੋਂ ਵਿਛੋੜਾ ਕਰ ਗਏ। ਉਹਨਾਂ ਦੇ ਜਾਣ ਨਾਲ ਭਾਰਤੀ ਸਿਨੇਮਾ ਨੇ ਇੱਕ ਮਹਾਨ ਅਦਾਕਾਰਾ ਨੂੰ ਖੋ ਦਿੱਤਾ, ਪਰ ਉਹਨਾਂ ਦਾ ਕੀਤਾ ਹੋਇਆ ਕੰਮ, ਉਹਨਾਂ ਦੀ ਫੇਮਸ ਮੂਵੀਜ਼, ਸਭ ਕੁਝ ਦਰਸ਼ਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਿਆ ਹੈ ਔਰ ਹਮੇਸ਼ਾ ਵਸਿਆ ਹੀ ਰਹੇਗਾ। ਅਨੀਤਾ ਜੀ ਭਾਰਤੀ ਸਿਨੇਮਾ ਦੇ ਉਸ ਯੁੱਗ ਦੀ ਨਿਸ਼ਾਨੀ ਨੇ ਜਦੋਂ ਅਦਾਕਾਰੀ ਸਿਰਫ ਮਨੋਰੰਜਨ ਨਹੀਂ ਸਗੋਂ ਲੋਕਾਂ ਦੀ ਆਸਥਾ ਨਾਲ ਵੀ ਜੁੜੀ ਹੁੰਦੀ ਸੀ। ਅਨੀਤਾ ਜੀ ਦਾ ਨਾਂ ਭਾਰਤੀ ਫਿਲਮ ਇਤਿਹਾਸ ਵਿੱਚ ਸਨਮਾਨ ਨਾਲ ਲਿਆ ਜਾਂਦਾ ਹੈ ਔਰ ਹਮੇਸ਼ਾ ਲਿਆ ਜਾਵੇਗਾ।

ਉਹਨਾਂ ਨੇ ਲਗਭਗ 3 ਦਹਾਕਿਆਂ ਤੱਕ ਫਿਲਮ ਉਦਯੋਗ ਨੂੰ ਆਪਣੀ ਕਲਾ ਨਾਲ ਸੰਵਾਰਿਆ ਔਰ ਉਹਨਾਂ ਦੀ ਜਾਂ ਉਹਨਾਂ ਨੂੰ ਮਿਸਾਲ ਬਣਾ ਕੇ ਅੱਗੇ ਵੀ ਕਈ ਜਿਹੜੇ ਕੰਮ ਕਰਨ ਵਾਲੇ ਐਕਟਰ ਐਕਟਰਸ ਆ ਉਹਨਾਂ ਦੇ ਲਈ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਉਹੋ ਜਿਹੀ ਦਿੱਤੀ ਜਾਵੇਗੀ ਜਿਹੋ ਜਿਹਾ ਕੰਮ ਇਹਨਾਂ ਨੇ ਕੀਤਾ ਹੈ ਕਿਉਂਕਿ ਇਹ ਅਦਾਕਾਰੀ ਜਿਹੜੀ ਆ ਔਰ ਜੋ ਮੁਕਾਮ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਬਣਾਇਆ ਉਹ ਕੋਈ ਕੋਈ ਔਰ ਬਹੁਤ ਮੁਸ਼ਕਿਲ ਨਾਲ ਬਣਾਇਆ ਜਾਂਦਾ ਹੈ। ਤਾਂ ਇਹ ਸੀ ਅਨੀਤਾ ਗੁਹਾ ਜੀ ਦੇ ਬਾਰੇ ਕੁਝ ਗੱਲਾਂ ਜੋ ਆਪਾਂ ਤੁਹਾਡੇ ਨਾਲ ਸਾਂਝੇ ਕੀਤੀਆਂ। ਪਰ ਸਮਾਂ ਜਿਹੜਾ ਹੈ ਬਹੁਤ ਥੋੜ੍ਹਾ ਹੀ ਸਾਨੂੰ ਮਿਲਦਾ ਹੈ, ਸੋ ਸਾਰੀਆਂ ਗੱਲਾਂ ਨਹੀਂ ਕਰ ਪਾਉਂਦੇ ਹਾਂ ਕਿਉਂਕਿ ਥੋੜ੍ਹੀਆਂ ਗੱਲਾਂ ਆਪਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਅਗਲੇ ਸਿੰਗਰ ਦੇ ਬਾਰੇ। ਔਰ ਸਿੰਗਰ ਦੱਸਦੇ ਹਾਂ ਜੀ, ਪਰ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।

ਜੀ ਵੈਲਕਮ ਦੋਸਤੋ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਫਿਲਮੀ ਦੁਨੀਆ ਦੇ ਵਿੱਚ। ਔਰ ਫਿਲਮੀ ਦੁਨੀਆ ਪੇਸ਼ ਕਰ ਰਿਹਾ ਜੀ ਤੁਹਾਡਾ ਦੋਸਤ ਕੁਲਦੀਪ ਜੀ। ਬਿਲਕੁਲ ਜੀ, ਔਰ ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਬਹੁਤ ਮਜ਼ੇਦਾਰ ਲੱਗ ਰਿਹਾ ਹੋਵੇਗਾ। ਅਸੀਂ ਯਾਦ ਕੀਤਾ ਜੀ ਇੱਕ ਫੇਮਸ ਅਦਾਕਾਰਾ ਜੀ ਅਨੀਤਾ ਗੁਹਾ ਜੀ ਨੂੰ, ਔਰ ਹੁਣ ਜਿਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਸਿੰਗਰ ਦੀ ਗੱਲ ਕਰਨ ਜਾ ਰਹੇ ਹਾਂ, ਉਹ ਸਿੰਗਰ ਕਮਾਲ ਦਾ ਸਿੰਗਰ ਹੈ ਜੀ। ਪੰਜਾਬੀ ਸੰਗੀਤ ਉਦਯੋਗ ਵਿੱਚ ਜੇਕਰ ਕਿਸੇ ਗਾਇਕ ਨੇ ਆਪਣੀ ਦਰਦ ਭਰੀ ਆਵਾਜ਼, ਰੂਹ ਨੂੰ ਛੂਹਣ ਵਾਲੇ ਗੀਤ ਅਤੇ ਸ਼ਾਨਦਾਰ ਸੰਗੀਤਾਂ ਨਾਲ ਕਰੋੜਾਂ ਦਿਲਾਂ ਵਿੱਚ ਥਾਂ ਬਣਾਈ ਹੈ, ਤਾਂ ਉਹ ਨਾਮ ਨਹੀਂ ਮੈਂ ਦੱਸਦਾ ਉਹ ਵੀ ਦੱਸਦਾ। ਇਹ ਸਿੰਗਰ ਜੋ ਇਕੱਲੇ ਸਿੰਗਰ ਹੀ ਨਹੀਂ, ਸੰਗੀਤਕਾਰ, ਮਿਊਜ਼ਿਕ ਪ੍ਰੋਡਿਊਸਰ ਅਤੇ ਕੰਪੋਜ਼ਰ ਵੀ ਰਹੇ ਨੇ, ਔਰ ਉਹਨਾਂ ਦੇ ਗੀਤਾਂ ਨੇ ਬਹੁਤ ਦਰਦ ਭਰੇ ਇਹੋ ਜਿਹੇ ਗੀਤ ਉਹਨਾਂ ਨੇ ਗਾਏ ਨੇ ਕਿ ਬਹੁਤ ਬਹੁਤ ਲੋਕਾਂ ਨੂੰ ਇਹਨਾਂ ਨੇ ਰਵਾਇਆ ਵੀ ਹੈ, ਉਹਨਾਂ ਨੇ ਕਈਆਂ ਨੂੰ ਆਪਣੇ ਕਈ ਪੁਰਾਣੇ ਦੋਸਤਾਂ ਦੀ ਯਾਦ ਵੀ ਦਵਾਈ ਹੈ ਉਹਨਾਂ ਦੇ ਗੀਤਾਂ ਨੇ ਜੀ। ਬਿਲਕੁਲ ਜਿਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ

ਦੋਸਤੋ, ਇਸ ਆਵਾਜ਼ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਪਹਿਚਾਣਦੇ ਹੋਵੋਗੇ ਜੀ। ਮੈਂ ਖੁਦ ਗਾਉਣ ਲੱਗ ਪਿਆ ਸੀ, ਇਹਨਾਂ ਦੀ ਗਾਇਕੀ ਇੰਨੀ ਖਾਸ ਹੈ ਔਰ ਇੰਨੀ ਵਧੀਆ ਹੈ। ਜੀ ਬਿਲਕੁਲ ਜੀ, ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪ੍ਰਤੀਕ ਬਚਨ ਜੀ ਦੇ ਬਾਰੇ। ਮੈਂ ਕੁਛ ਗਲਤ ਕਹਿਤਾ? ਹਾਂਜੀ ਹਾਂਜੀ ਬਿਲਕੁਲ ਜੀ, ਇਹ ਉਹੀ ਨੇ ਜਿਨ੍ਹਾਂ ਦਾ ਨਾਂ, ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਪ੍ਰਾਕੀ ਬੀਤ ਤੋਂ। ਸ਼ਾਇਦ ਇਹ ਵੀ ਗਲਤ ਹੈ, ਹੈ ਨਾ ਜੀ? ਬਿਲਕੁਲ ਜੀ, ਤੁਸੀਂ ਸਭ ਇਹਨਾਂ ਨੂੰ ਜਾਣਦੇ ਹੋ ਜੀ ਬੀ ਪ੍ਰਾਕ ਦੇ ਨਾਮ ਤੋਂ। ਬਿਲਕੁਲ, ਇੱਕ ਮਿਹਨਤੀ, ਸੰਘਰਸ਼ ਕਰਨ ਵਾਲਾ ਅਤੇ ਲਗਾਤਾਰ ਸਿੱਖਣ ਵਾਲਾ ਇੱਕ ਸਿੰਗਰ ਬੀ ਪ੍ਰਾਕ ਜੀ, ਜਿਨ੍ਹਾਂ ਦਾ ਅਸਲ ਨਾਮ ਜਿਹੜਾ ਹੈ ਉਹ ਹੈ ਜੀ ਪ੍ਰਤੀਕ ਬੱਚਨ ਜੀ। ਜੀ ਬਿਲਕੁਲ ਜੀ, ਉਹਨਾਂ ਦਾ ਜਨਮ ਜਿਹੜਾ ਹੈ 7 ਫਰਵਰੀ 1986 ਨੂੰ ਚੰਡੀਗੜ੍ਹ ਵਿੱਚ ਹੋਇਆ ਔਰ ਉਹਨਾਂ ਦੇ ਪਿਤਾ ਵਰਿੰਦਰ ਬੱਚਨ ਪੰਜਾਬੀ ਅਤੇ ਹਿੰਦੀ ਸੰਗੀਤ ਦੇ ਪ੍ਰਸਿੱਧ ਸੰਗੀਤਕਾਰ ਅਤੇ ਪ੍ਰੋਡਿਊਸਰ ਰਹੇ। ਸੰਗੀਤ ਦਾ ਮਾਹੌਲ ਉਹਨਾਂ ਨੂੰ ਘਰ ਤੋਂ ਹੀ ਮਿਲਿਆ ਔਰ ਬਚਪਨ ਤੋਂ ਹੀ ਪ੍ਰਤੀਕ ਨੂੰ ਸੰਗੀਤ ਨਾਲ ਪਿਆਰ ਸੀ। ਪਰ ਉਹਨਾਂ ਦਾ ਸੁਪਨਾ ਸਿਰਫ ਗਾਇਕ ਬਣਨਾ ਨਹੀਂ ਸੀ, ਉਸ

ਗੀਤ ਬਣਾਉਣ ਦੀ ਕਲਾ ਨੂੰ ਵੀ ਸਿੱਖਣਾ ਚਾਹੁੰਦੇ ਸੀ। ਉਹਨਾਂ ਨੇ ਕੰਪਿਊਟਰ ਉੱਤੇ ਮਿਊਜ਼ੀਕਲ ਪ੍ਰੋਡਕਸ਼ਨ ਸਿੱਖੀ ਅਤੇ ਕਈ ਸਾਲ ਤੱਕ ਆਪਣੇ ਆਪ ਨੂੰ ਤਿਆਰ ਕੀਤਾ। ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਪ੍ਰਾਕੀ ਬੀ ਨਾਮ ਨਾਲ ਸੰਗੀਤ ਬਣਾਉਂਦੇ ਰਹੇ ਜੀ। ਬਿਲਕੁਲ ਜੀ, ਬੀ ਪ੍ਰਾਕ ਪਹਿਲਾਂ ਪ੍ਰਾਕੀ ਬੀ ਸੀ ਔਰ ਉਹਨਾਂ ਨੇ ਕਈ ਗੀਤਾਂ ਨਾਲ ਸੰਗੀਤ ਦਿੱਤਾ ਪਰ ਉਹਨਾਂ ਨੂੰ ਵੱਡੀ ਪਛਾਣ ਨਹੀਂ ਮਿਲੀ ਜੀ। ਮਿਹਨਤ ਲੱਗਦੀ ਹੈ, ਮਿਹਨਤ ਕਰਨੀ ਪੈਂਦੀ ਹੈ ਔਰ ਆਪਣੇ ਆਪ ਨੂੰ ਦਰਸ਼ਕਾਂ ਦੇ ਵਿੱਚ ਜਾਂ ਸੁਣਨ ਵਾਲਿਆਂ ਦੇ ਵਿੱਚ ਜਗ੍ਹਾ ਬਣਾਉਣ ਲਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਔਰ ਕਈ ਵਾਰ ਉਹਨਾਂ ਨੂੰ ਅਸਫਲਤਾਵਾਂ ਵੀ ਮਿਲੀਆਂ ਪਰ ਉਹਨਾਂ ਨੇ ਹਿੰਮਤ ਨਹੀਂ ਛੱਡੀ। ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਉਹਨਾਂ ਦੀ ਮੁਲਾਕਾਤ ਗੀਤਕਾਰ ਜਾਨੀ ਨਾਲ ਹੋਈ। ਇਹ ਜੋੜੀ ਸੀ ਜਿਹੜੀ ਅੱਗੇ ਚੱਲ ਕੇ ਸਭ ਤੋਂ ਸਫਲ ਜੋੜੀਆਂ ਵਿੱਚੋਂ ਇੱਕ ਬਣੀ। ਸਾਲ 2013 ਵਿੱਚ ਹਾੜੀ ਸੰਧੂ ਦਾ ਗੀਤ ਸੋਚ ਰਿਲੀਜ਼ ਹੋਇਆ। ਇਸ ਗੀਤ ਦੇ ਬੋਲ ਜਿਹੜੇ ਨੇ ਉਹ ਜਾਨੀ ਨੇ ਲਿਖੇ ਅਤੇ ਸੰਗੀਤ ਬੀ ਪ੍ਰਾਗ ਨੇ ਦਿੱਤਾ। ਗੀਤ ਬੇਹੱਦ ਫੇਮਸ ਹੋਇਆ, ਹਿੱਟ ਹੋਇਆ ਔਰ ਪੰਜਾਬੀ ਸੰਗੀਤ ਉਦਯੋਗ ਵਿੱਚ ਬੀ ਪ੍ਰਾਗ ਦਾ ਨਾਮ ਹਰ ਜਗ੍ਹਾ ਗੂੰਜਣ ਲੱਗ ਪਿਆ। ਫਿਰ ਜਦੋਂ ਇਹ ਸਿੰਗਰ ਵਾਲੇ ਉਹਦੇ ਲਾਈਨ ਦੇ ਵਿੱਚ ਆਏ, ਉਸ ਤੋਂ ਪਹਿਲਾਂ ਦੱਸ ਦਿੰਦੇ ਹਾਂ ਇੱਕ ਹੋਰ ਚੀਜ਼ ਕਿ ਇਕੱਲਾ ਇਹਨਾਂ ਨੇ ਹਾੜੀ ਸੰਧੂ ਜੀ ਨਾਲ ਕੰਮ ਨਹੀਂ ਕੀਤਾ। ਇਹਨਾਂ ਨੇ ਐਮੀ ਵਿਰਕ, ਦਿਲਜੀਤ ਦੁਸਾਂਝ ਜੀ ਨਾਲ, ਜੱਸੀ ਗਿੱਲ, ਗਿੱਪੀ ਗਰੇਵਾਲ ਅਤੇ ਅਮਰਿੰਦਰ ਗਿੱਲ ਵਰਗੇ ਵੱਡੇ ਸਿੰਗਰਾਂ ਨਾਲ ਇਹਨਾਂ ਨੇ ਕੰਮ ਕੀਤਾ ਹੈ। ਇਹਨਾਂ ਦੇ ਸੰਗੀਤ ਨੇ ਪੰਜਾਬੀ ਗੀਤਾਂ ਵਿੱਚ ਨਵੀਂ ਧੁੰਨ, ਨਵਾਂ ਦਰਦ ਅਤੇ ਨਵਾਂ ਅੰਦਾਜ਼ ਪੇਸ਼ ਕੀਤਾ। ਫਿਰ ਜਦੋਂ ਗਾਇਕ ਬਣੇ ਤਾਂ ਫਿਰ ਆਪਾਂ ਜਿਹੜਾ ਗੀਤ ਇਹਨਾਂ ਨੇ ਗਾਇਆ ਉਹ ਅਸੀਂ ਸੁਣ ਹੀ ਲਿਆ, ਅਤੇ ਜਿਸ ਗੀਤ ਨੂੰ ਸੁਣ ਕੇ ਵੈਸੇ ਹੀ ਮਨ ਜਿਹੜਾ ਭਰ ਜਾਂਦਾ, ਮਨ ਭਰਿਆ। 2018 ਵਿੱਚ ਬੀ ਪ੍ਰਾਗ ਨੇ ਗਾਇਕ ਵਜੋਂ ਆਪਣਾ ਪਹਿਲਾ ਇਹ ਗੀਤ ਜਿਹੜਾ ਮਨ ਭਰਿਆ ਰਿਲੀਜ਼ ਕੀਤਾ। ਇਸ ਗੀਤ ਨੇ ਉਹਨਾਂ ਨੂੰ ਰਾਤੋ ਰਾਤ ਸੁਪਰ ਸਟਾਰ ਬਣਾ ਦਿੱਤਾ। ਦਰਦ ਨਾਲ ਭਰੀ ਆਵਾਜ਼ ਅਤੇ ਜਾਨੀ ਦੇ ਬੋਲਾਂ ਨੇ ਇਸ ਗੀਤ ਨੂੰ ਹਰ ਦਿਲ ਦੀ ਆਵਾਜ਼ ਬਣਾ ਦਿੱਤਾ। ਅੱਜ ਵੀ ਇਹ ਗੀਤ ਕਰੋੜਾਂ ਲੋਕਾਂ ਦੀ ਪਲੇਲਿਸਟ ਦਾ ਹਿੱਸਾ ਹੈ ਜੀ। ਬਿਲਕੁਲ ਜੀ, ਮੈਂ ਜੇ ਝੂਠ ਬੋਲ ਰਿਹਾ ਹਾਂ ਤਾਂ ਆਪਣੀ ਪਲੇਲਿਸਟ ਇੱਕ ਵਾਰੀ ਚੈੱਕ ਕਰ ਲਓ, ਤੁਸੀਂ ਇਹ ਗੀਤ ਆਪਣੀ ਫੇਵਰੇਟ ਲਿਸਟ ਦੇ ਵਿੱਚ ਜ਼ਰੂਰ ਰੱਖਿਆ ਹੋਵੇਗਾ। ਉਸ ਤੋਂ ਬਾਅਦ ਕਈ ਗੀਤ ਇਹਨਾਂ ਨੇ ਜਿਹੜੇ ਆ ਫੇਮਸ ਗੀਤ ਗਾਏ ਨੇ ਔਰ ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਦਿੱਤਾ ਹੈ। ਉਹਦੇ ਵਿੱਚੋਂ ਇੱਕ ਗੀਤ ਅਜਿਹਾ ਹੈ, ਫਿਲਮ ਸ਼ਾਇਦ ਤੁਸੀਂ ਸੁਣੀ ਹੋਣੀ ਹੈ ਐਨੀਮਲ, ਜਿਹੜੀ 2023 ਦੇ ਵਿੱਚ ਆਈ ਸੀ ਔਰ ਉਸ ਦੇ ਵਿੱਚ ਇਹਨਾਂ ਨੇ ਇੱਕ ਗੀਤ ਗਾਇਆ ਸੀ ਔਰ ਇਸ ਗੀਤ ਨੂੰ ਸੁਣ ਕੇ ਚਾਹੇ ਥੀਏਟਰ ਦੇ ਵਿੱਚ ਬੈਠੇ ਸੀ ਲੋਕ, ਅਤੇ ਉਸ ਥੀਏਟਰ ਦੇ ਵਿੱਚ ਬੈਠੇ ਬੈਠੇ ਲੋਕਾਂ ਦੇ ਅੱਖਾਂ 'ਚੋਂ ਹੰਝੂ ਆ ਗਏ ਸੀ। ਆਓ ਦੋ ਲਾਈਨਾਂ ਇਸ ਗੀਤ ਦੀਆਂ ਸੁਣਦੇ ਹਾਂ।

ਇੱਕ ਰੋਂਗਟੇ ਖੜ੍ਹੇ ਕਰਨ ਵਾਲਾ ਗੀਤ ਜਿਹੜਾ ਅਸੀਂ ਸੁਣਿਆ। ਇਸ ਗੀਤ ਦੇ ਵਿੱਚ ਤੁਸੀਂ ਸ਼ਾਇਦ ਦੇਖਿਆ ਵੀ ਹੋਵੇਗਾ ਕਿ ਇੱਕ ਪਿਤਾ ਲਈ ਪਿਆਰ ਜਿਹੜਾ ਆ ਆਪਣੇ ਪੁੱਤਰ ਵੱਲੋਂ ਦਰਸਾਇਆ ਗਿਆ, ਔਰ ਗੀਤ ਦੇ ਬੋਲ ਇੰਨੇ ਜ਼ਬਰਦਸਤ ਨੇ ਕਿ ਸੱਚੀ ਰੋਂਗਟੇ ਖੜ੍ਹੇ ਹੋ ਜਾਂਦੇ ਨੇ, ਔਰ ਜਿਹੜਾ ਸੁਣਨ ਵਾਲਾ ਹੈ ਉਹ ਸੱਚੀ ਇਸ ਗੀਤ ਦੇ ਵਿੱਚ ਖੋ ਜਾਂਦਾ ਹੈ। ਸੱਚੀ ਮੈਂ ਵੀ ਖੋ ਗਿਆ ਸੀ। ਬੀਬ ਰਾਗ ਜੀ ਨੇ ਕਈ ਫਿਲਮਾਂ ਦੇ ਵਿੱਚ ਗੀਤ ਵੀ ਗਾਏ ਨੇ, ਉਸ ਤੋਂ ਇਲਾਵਾ ਇਹਨਾਂ ਨੇ ਕਈ ਰਿਲੀਜੀਅਸ ਗੀਤ ਵੀ ਗਾਏ ਨੇ, ਜਿਵੇਂ ਕਿ ਮਹਾਕਾਲ ਜੀ ਦੇ ਉੱਤੇ ਸ਼੍ਰੀ ਰਾਧਾ ਨਾਮ ਧੁਨੀ, ਉਸ ਤੋਂ ਬਾਅਦ ਸਾਊਂਡਸ ਔਫ ਹਰੀ ਐਲਬਮ ਜਿਹੜੀ ਆ ਇਹਨਾਂ ਨੇ ਰਿਲੀਜ਼ ਕੀਤੀ, ਇਹਦੇ ਵਿੱਚ ਕਈ ਇਹਨਾਂ ਨੇ ਰਿਲੀਜੀਅਸ ਜਿਹੜੇ ਆ ਉਹ ਗੀਤ ਵੀ ਗਾਏ ਨੇ, ਜਿਹੜੇ ਕਿ ਦਰਸ਼ਕਾਂ ਨੂੰ ਲਿਸਨਰਸ ਨੂੰ ਬਹੁਤ ਪਸੰਦ ਆਏ ਨੇ। ਅਵਾਰਡਸ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਅਵਾਰਡਸ ਬਹੁਤ ਜਿੱਤੇ ਨੇ, ਜਿਵੇਂ ਕਿ ਫਿਲਮਫੇਅਰ ਅਵਾਰਡ ਜਿਹੜਾ ਆ ਬੈਸਟ ਮੇਲ ਪਲੇਬੈਕ ਸਿੰਗਰ ਮਨ ਭਰਿਆ ਜਿਹੜਾ ਗੀਤ ਹੈ ਜਿਹੜਾ ਆਪਾਂ ਸਭ ਤੋਂ ਪਹਿਲੇ ਸੁਣਿਆ ਇਹਨਾਂ ਦਾ, ਉਹ ਉਸ ਦੇ ਲਈ ਇਹਨਾਂ ਨੂੰ ਮਿਲਿਆ ਸੀ। ਔਰ ਬੈਸਟ ਮਿਊਜ਼ਿਕ ਡਾਇਰੈਕਟਰ ਡਾਇਰੈਕਟਰ ਲਈ ਮਿਲਿਆ ਇਹਨਾਂ ਨੂੰ ਸ਼ੇਰ ਸ਼ਾਹ ਮੂਵੀ ਦਾ ਸੇਮ ਗੀਤ ਦੇ ਲਈ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਗੀਤ ਹੈ ਤੇਰੀ ਮਿੱਟੀ ਕੇਸਰੀ ਮੂਵੀ ਦਾ ਉਹ ਨੋਮੀਨੇਟ ਕੀਤਾ ਗਿਆ ਸੀਗਾ, ਉਹ ਵੀ ਬਹੁਤ ਹੀ ਪਿਆਰਾ ਗੀਤ ਹੈ। ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡ ਦੇ ਲਈ ਬੈਸਟ ਮੇਲ ਪਲੇਬੈਕ ਸਿੰਗਰ ਕੇਸਰੀ ਇਹ ਫਿਰ ਦੁਬਾਰਾ ਨੋਮੀਨੇਟ ਹੋਇਆ ਸੀ ਤੇਰੀ ਮਿੱਟੀ, ਔਰ ਬੈਸਟ ਮਿਊਜ਼ਿਕ ਡਾਇਰੈਕਟਰ ਸ਼ੇਰ ਸ਼ਾਹ ਇਹ ਫਿਰ ਇਹਨਾਂ ਨੇ ਸੇਮ ਜਿੱਤਿਆ। ਅਤੇ ਲਾਸਟ ਦੇ ਵਿੱਚ ਨੈਸ਼ਨਲ ਫਿਲਮ ਅਵਾਰਡ ਜਿਹੜਾ ਹੈ 2021 ਦੇ ਵਿੱਚ ਬੈਸਟ ਮੇਲ ਪਲੇਬੈਕ ਸਿੰਗਰ ਕੇਸਰੀ ਮੂਵੀ ਦਾ ਤੇਰੀ ਮਿੱਟੀ ਜਿਹੜਾ ਤੀਜੀ ਵਾਰ ਹੋਇਆ ਉਹਨਾਂ ਨੇ ਇਹ ਜਿੱਤਿਆ ਇਹ ਗੀਤ ਜਿਹੜਾ ਆ। ਔਰ ਇਹ ਗੀਤ ਜੇ ਇੰਨਾ ਸਪੈਸ਼ਲ ਹੈ ਤਾਂ ਆਓ ਦੋ ਲਾਈਨਾਂ ਇਸ ਗੀਤ ਦੀਆਂ ਵੀ ਸੁਣਦੇ ਹਾਂ। ਅਤੇ ਜਾਣਾ ਕਿਤੇ ਨਹੀਂ ਹੈ, ਅਸੀਂ ਸੁਣ ਰਹੇ ਹਾਂ ਜੀ FM ਰੇਮੋ 102.7 ਆਕਾਸ਼ਵਾਣੀ ਜਲੰਧਰ ਦੇ ਉੱਤੇ, ਔਰ ਜੁੜੇ ਰਹੋ ਬਣੇ ਰਹੋ ਆਪਣੇ ਦੋਸਤ ਕੁਲਦੀਪ ਦੇ ਨਾਲ। ਔਰ ਗੱਲ ਚੱਲ ਰਹੀ ਹੈ ਜੀ ਬੀ ਪ੍ਰਾਗ ਜੀ ਦੇ ਬਾਰੇ।

ਰਾਈਟਰ, ਕੰਪੋਜ਼ਰ ਔਰ ਮਿਊਜ਼ਿਕ ਡਾਇਰੈਕਟਰ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ, ਉਹ ਹੈਗੇ ਨੇ। ਬੀ ਪ੍ਰਾਗ ਜੀ ਦਾ ਵਿਆਹ ਜਿਹੜਾ ਉਹ ਹੋਇਆ ਸੀ ਮੀਰਾ ਬੱਚਨ ਜੀ ਨਾਲ, ਔਰ ਉਹ ਆਪਣੇ ਪਰਿਵਾਰ ਨਾਲ ਬਹੁਤ ਹੀ ਜ਼ਿਆਦਾ ਜੁੜੇ ਹੋਏ ਨੇ ਔਰ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਪਰਿਵਾਰਕ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਨੇ। ਬੀ ਪ੍ਰਾਗ ਜੀ ਉਹਨਾਂ ਨੇ ਸਿੰਗਰ ਅਤੇ ਮਿਊਜ਼ਿਕ ਡਾਇਰੈਕਟਰ ਵੱਲੋਂ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ, ਜਿਵੇਂ ਮਨ ਭਰਿਆ, ਬੇਵਫਾਈ, ਮਸਤਾਨੀ, ਫਿਲਹਾਲ ਕੁਛ ਵੀ ਹੋ ਜਾਏ, ਮਤਲਬ ਇਹੋ ਜਿਹੇ ਹੋਰ ਵੀ ਕਈ ਸਾਰੇ ਗੀਤ ਨੇ। ਇਸ ਤੋਂ ਇਲਾਵਾ ਐਜ਼ ਏ ਮਿਊਜ਼ਿਕ ਡਾਇਰੈਕਟਰ ਧੋਖਾ, ਸੋਚ, ਜੋਕਰ, ਸਾੜੀ ਵਾਲੀ ਗਰਲ, ਇੱਕ ਸਾਲ, ਤਾਰਾ, ਗੋ ਬੇਬੀ ਗੋ, ਸੁਪਨਾ, ਹੋਰ ਵੀ ਕਾਫੀ ਸਾਰੀ ਜਿਹੜੀਆਂ ਐਲਬਮਸ ਨੇ ਔਰ ਮੂਵੀਜ਼ ਨੇ। ਔਰ ਐਜ਼ ਏ ਸਿੰਗਰ ਜਿਹੜਾ ਉਹਨਾਂ ਨੇ ਕੀਤਾ, ਨੈਣ ਤੇਰੇ, ਕਿਉਂ, ਦਿਲ ਤੋੜ ਕੇ, ਮੌਕਾ ਹੈ, ਧੋਖੇ ਪਿਆਰ ਕੇ, ਕਿਆ ਹੋਤਾ ਔਰ ਹੋਰ ਵੀ ਕਈ ਗੀਤ। ਉਸ ਤੋਂ ਇਲਾਵਾ ਐਜ਼ ਏ ਮਿਊਜ਼ਿਕ ਡਾਇਰੈਕਟਰ ਉਹਨਾਂ ਨੇ ਸ਼ਾਇਰ, ਕਪਤਾਨ, ਸਰਗੀ, ਕਿਸਮਤ, ਕਿਸਮਤ 2, ਜਾਨੀ ਵੇ, ਬਾਲਾ, ਸੁਫਨਾ, ਇੱਕ ਸੰਧੂ ਹੁੰਦਾ ਸੀ, ਸ਼ੇਰ ਸ਼ਾਹ, ਕਿਸਮਤ ਲੇਖ, ਮੋਹ, ਹਨੀਮੂਨ, ਗੋਵਿੰਦਾ, ਨਾਮ ਮੇਰਾ, ਔਰ ਵੀ ਕਈ ਮੂਵੀਜ਼। ਔਰ ਪਲੇਬੈਕ ਸਿੰਗਰ ਲਈ ਵੀ ਇਹਨਾਂ ਨੇ ਐਜ਼ ਏ ਕੰਮ ਕੀਤਾ, ਉਹਦੇ ਵਿੱਚ ਵੀ ਇਹਨਾਂ ਨੇ ਮੂਵੀਜ਼ ਅਤੇ ਐਲਬਮ ਨੇ ਜਿਵੇਂ ਕੇਸਰੀ, ਬਲੈਂਕ, ਬਾਟਲਾ ਹਾਊਸ, ਹੋਟਲ ਮੁੰਬਈ, ਡਾਕਾ, ਗੁੱਡ ਨਿਊਜ਼, ਬਾਲਾ, ਸ਼ੇਰ ਸ਼ਾਹ, ਸੱਤਿਮੇਵ ਜਯਤੇ ਔਰ ਹੋਰ ਵੀ ਕਈ ਮੂਵੀਜ਼ ਨੇ। ਬਹੁਤ ਸਾਰੀ ਲਿਸਟ ਹੈ, ਇਹ ਬਹੁਤ ਲੰਬੀ ਹੈ, ਇਹ ਹੁਣ ਮੈਂ ਸਾਰੀ ਤਾਂ ਦੱਸ ਨਹੀਂ ਸਕਦਾ, ਪਰ ਇਹਨਾਂ ਦੇ ਬਾਰੇ ਕੁਛ ਇੰਟਰਸਟਿੰਗ ਜਿਹੜੇ ਤੱਥ ਨੇ ਉਹ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਾਂਗਾ। ਅਸੀਂ ਸਾਰੇ ਇਹਨਾਂ ਨੂੰ ਜਾਣਦੇ ਹਾਂ ਜੀ ਇੱਕ ਸਿੰਗਰ ਤੋਂ, ਕਿਉਂਕਿ ਇਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਅਲੱਗ ਆ ਜਾਦੂ ਆ, ਜਿਹੜਾ ਵੀ ਇੱਕ ਵਾਰੀ ਇਹਨਾਂ ਨੂੰ ਸੁਣ ਲੈਂਦਾ ਤਾਂ ਬਸ ਕਹਿੰਦਾ ਜੀ ਮੈਂ ਤਾਂ ਜੀ ਬੀ ਪ੍ਰਾਗ ਜੀ ਦੇ ਹੀ ਗਾਣੇ ਸੁਣਨੇ ਆ, ਕਿਉਂਕਿ ਇਹਨਾਂ ਦੀ ਆਵਾਜ਼ ਵਿੱਚ ਇੱਕ ਦਰਦ, ਅਸਲ ਦਰਦ ਹੈ ਜਦੋਂ ਗਾਉਂਦੇ ਹੈ, ਦਰਦ ਜਿਹੜਾ ਆ ਅਗਲੇ ਬੰਦੇ ਨੂੰ ਉਹ ਮਹਿਸੂਸ ਹੁੰਦਾ ਜਦੋਂ ਇਹ ਗਾਉਂਦੇ ਨੇ। ਪਰ ਇਹ ਪਹਿਲਾਂ ਗਾਇਕ ਨਹੀਂ ਸੀ ਸਗੋਂ ਸੰਗੀਤਕਾਰ ਸੀ, ਅਤੇ ਉਹਨਾਂ ਦੇ ਪਿਤਾ ਵੀ ਸੰਗੀਤਕਾਰ ਹੀ ਦੇ। ਜਾਨੀ ਨਾਲ ਉਹਨਾਂ ਦੀ ਜੋੜੀ ਪੰਜਾਬੀ ਸੰਗੀਤ ਦੀ ਸਭ ਤੋਂ ਸਫਲ ਜੋੜੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇੱਕ ਹੋਰ ਚੀਜ਼ ਹੈ ਇਹਨਾਂ ਦੇ ਬਾਰੇ, ਉਹਨਾਂ ਨੂੰ ਘੜੀਆਂ ਇਕੱਠੀਆਂ ਕਰਨ ਦਾ ਬਹੁਤ ਸ਼ੌਂਕ ਹੈ। ਉਹਨਾਂ ਦੀ ਆਵਾਜ਼ ਦੀ ਸਭ ਤੋਂ ਵੱਡੀ ਖਾਸੀਅਤ ਭਾਵਨਾਤਮਕ ਅੰਦਾਜ਼ ਹੈ। ਜੀ ਗੱਲ ਚੱਲ ਰਹੀ ਹੈ ਜੀ ਬੀ ਪ੍ਰਾਗ ਜੀ ਦੇ ਬਾਰੇ, ਤਾਂ ਆਓ ਇੱਕ ਹੋਰ ਗੀਤ ਵੀ ਸੁਣ ਲੈਂਦੇ ਹਾਂ ਇਹਨਾਂ ਦੀ ਆਵਾਜ਼ ਦੇ ਵਿੱਚ। ਆਵਾਜ਼ ਦੇ ਵਿੱਚ ਹੈ ਹੀ ਜਾਦੂ, ਔਰ ਇਹਨਾਂ ਦਾ ਗੀਤ ਨਾ ਸੁਣੀਏ ਤਾਂ ਕਿਵੇਂ ਹੋ ਸਕਦਾ ਹੈ, ਔਰ ਗੀਤ ਤਾਂ ਸੁਣਨੇ ਹੀ ਪੈਣੇ। ਆਓ ਸੁਣਦੇ ਇਹਨਾਂ ਦਾ ਇੱਕ ਹੋਰ ਗੀਤ, ਕਹਿ ਰਹੀ ਹੁਣ ਜੱਟਾ ਮੂਵੀ ਤੋਂ ਰਿਸ਼ਤੇ।

ਐਫਐਮ ਬੈਂਡ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ ਔਰ ਗੱਲ ਚੱਲ ਰਹੀ ਸੀ

ਗੱਲ ਚੱਲ ਰਹੀ ਹੈ ਹਾਲੇ ਬੀ ਬਰਾਗ ਜੀ ਦੇ ਬਾਰੇ। ਸਮਾਂ ਘੱਟ ਹੈ, 7:54 ਹੋ ਚੁੱਕੇ ਨੇ ਔਰ ਪ੍ਰੋਗਰਾਮ ਖਤਮ। ਯਾਰ ਕਿਉਂ ਹੋ ਜਾਂਦਾ ਐਡੀ ਜਲਦੀ ਪ੍ਰੋਗਰਾਮ ਖਤਮ? ਪਰ ਚਲੋ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਕਰ ਲੈਂਦੇ ਹਾਂ ਬੀ ਬਰਾਗ ਜੀ ਦੇ ਬਾਰੇ। ਬੀ ਬਰਾਗ ਜੀ ਦੀ ਗਾਇਕੀ ਬਾਰੇ ਲੋਕਾਂ ਦੇ ਵੱਖ ਵੱਖ ਵਿਚਾਰ ਨੇ। ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਦੀ ਭਾਵਨਾਤਮਕ ਅਤੇ ਦਰਦ ਭਰੀ ਆਵਾਜ਼ ਨੂੰ ਪਸੰਦ ਕਰਦੇ ਨੇ, ਜਦਕਿ ਕੁਝ ਔਨਲਾਈਨ ਚਰਚਾਵਾਂ ਵਿੱਚ ਉਹਨਾਂ ਦੀ ਗਾਇਕੀ ਸ਼ੈਲੀ ਬਾਰੇ ਕੁਝ ਗਲਤ ਵੀ ਬੋਲਦੇ ਨੇ। ਫਿਰ ਵੀ ਉਹਨਾਂ ਦੇ ਗੀਤਾਂ ਦੀ ਲੋਕਪ੍ਰਿਯਤਾ, ਕਰੋੜਾਂ ਜਿਹੜੇ ਸਟ੍ਰੀਮਸ ਕਰਦੇ ਨੇ ਔਰ ਵੱਡੇ ਪੁਰਸਕਾਰ ਉਹਨਾਂ ਦੇ ਪ੍ਰਭਾਵ ਨੂੰ ਦਰਸਾਉਂਦੇ ਨੇ। ਬੀ ਬਰਾਗ ਜੀ ਅੱਜ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਦੇ ਸਭ ਤੋਂ ਪ੍ਰਭਾਵਸ਼ਾਲੀ ਗਾਇਕਾਂ ਅਤੇ ਸੰਗੀਤਕਾਰਾਂ ਵਿੱਚੋਂ ਇੱਕ ਨੇ। ਚੰਡੀਗੜ੍ਹ ਦੇ ਇੱਕ ਨੌਜਵਾਨ ਪ੍ਰਤੀਕ ਬੱਚਨ ਤੋਂ ਲੈ ਕੇ ਰਾਸ਼ਟਰੀ ਪੁਰਸਕਾਰ ਜੇਤੂ ਬੀ ਬਰਾਗ ਬਣਨ ਤੱਕ ਦਾ ਸਫ਼ਰ, ਮਿਹਨਤ, ਲਗਨ ਅਤੇ ਸੰਗੀਤ ਪ੍ਰਤੀ ਸਮਰਪਣ ਦੀ ਇਹ ਮਿਸਾਲ ਨੇ। ਸੋਚ ਮਨ ਭਰਿਆ ਤੇਰੀ ਮਿੱਟੀ, ਫਿਲਹਾਲ ਅਤੇ ਰਾਂਝਾ ਵਰਗੇ ਗੀਤ ਉਹਨਾਂ ਨੂੰ ਪੰਜਾਬੀ ਸੰਗੀਤ ਇਤਿਹਾਸ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਮਤਲਬ ਕਰਦੇ ਨੇ ਔਰ ਸ਼ਾਮਿਲ ਵੀ ਕਰਦੇ ਨੇ, ਮੰਨੇ ਜਾਂਦੇ ਨੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਨੇ ਔਰ ਉਸ ਲਿਸਟ ਦੇ ਵਿੱਚ ਇਹ ਸ਼ਾਮਿਲ ਵੀ ਹੋ ਜਾਂਦੇ ਨੇ। ਸੋ ਦੋਸਤੋ, ਗੱਲ ਕੀਤੀ ਅਸੀਂ ਇੱਕ ਮਹਾਨ ਗੀਤਕਾਰ, ਸੰਗੀਤਕਾਰ ਔਰ ਗਾਇਕ ਬੀ ਬਰਾਗ ਜੀ ਦੇ ਬਾਰੇ। ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਬਹੁਤ ਹੀ ਜ਼ਿਆਦਾ ਪਸੰਦ ਆਇਆ ਹੋਵੇਗਾ। ਸੋ ਆਓ ਇਹਨਾਂ ਦੀ ਆਵਾਜ਼ ਦੇ ਵਿੱਚ ਜਾਂਦੇ ਜਾਂਦੇ ਇੱਕ ਹੋਰ ਗੀਤ ਸੁਣ ਲੈਂਦੇ ਹਾਂ ਅਤੇ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਕਿਉਂਕਿ 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹੈ, ਜਾਣਾ ਕਿਤੇ ਨਹੀਂ ਹੈ। ਅਸੀਂ ਗੱਲਾਂ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਜਿਹੜਾ ਪ੍ਰੋਗਰਾਮ ਦਾ ਨਾਮ ਹੈ ਜੀ ਨੈਟਵਾਣੀ। ਸੋ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.4।

FM 102.7 MHz ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 8 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਕੱਲ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪੰਜਾਬ ਸਮੇਤ ਦੇਸ਼ ਭਰ 'ਚ ਯੋਗ ਸਮਾਗਮਾਂ ਦਾ ਹੋਵੇਗਾ ਆਯੋਜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਅਭਿਆਸ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ 47,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ 'ਚ BJP ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਕਿਹਾ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਹਾਏ ਅਤੇ ਜਲਾਲਾਬਾਦ ਅਤੇ ਮਮਦੋੜ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨਿਸ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਜਲੰਧਰ ਦੇ DAV ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਭਲਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਸੁਣਾਵਾਂਗੇ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਜੇ ਗੀਤ। ਸੋ ਪ੍ਰੋਗਰਾਮ ਨੂੰ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਪਿਆਰੇ ਜਿਹੇ ਗੀਤ ਤੋਂ, ਜਾਣਾ ਕਿਤਨੀ ਸੁਣ ਰਹੇ ਐਫ ਐਮ ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਔਰ ਤੁਹਾਡੇ ਨਾਲ ਜੁੜਿਆ ਜੀ ਇਸ ਪ੍ਰੋਗਰਾਮ ਦੇ ਨਾਲ ਤੁਹਾਡਾ ਦੋਸਤ ਕੁਲਦੀਪ।

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਜੀ। ਬਿਲਕੁਲ ਜੀ, ਇਹ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਜਿਸ ਪ੍ਰੋਗਰਾਮ ਦਾ ਨਾਮ ਹੈ ਜੀ ਨੈਟਵਾਨੀ। ਹਾਂਜੀ, ਮੈਨੂੰ ਪਤਾ ਹੈ ਤੁਸੀਂ ਹਰ ਸ਼ਨੀਵਾਰ ਇਸ ਪ੍ਰੋਗਰਾਮ ਦਾ ਤੇ ਦਿਲੋਂ ਬੜਾ ਇੰਤਜ਼ਾਰ ਕਰਦੇ ਹੋ, ਔਰ ਅਸੀਂ ਇਹ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਤੁਹਾਡਾ ਦੋਸਤ ਕੁਲਦੀਪ ਹਾਜ਼ਰ ਹੈ ਜੀ, ਔਰ 11 ਵਜੇ ਤੱਕ ਤੁਹਾਡੇ ਕੋਲ

ਹਾਂਜੀ ਦੋਸਤੋ ਜੀ, ਅਸੀਂ ਬਹੁਤ ਹੀ ਐਨਰਜੈਟਿਕ ਜਿਹਾ ਇੱਕ ਗੀਤ ਸੁਣਿਆ। ਉਮੀਦ ਕਰਦਾ ਹਾਂ ਜਿਹੜੇ ਮਤਲਬ ਥੋੜ੍ਹੇ ਜਿਹੇ ਢਿੱਲੇ ਜਿਹੇ ਹੋਣਗੇ, ਉਹ ਇਹ ਗੀਤ ਸੁਣ ਕੇ ਇਕਦਮ ਐਨਰਜੀ ਜੀ ਆ ਗਈ ਹੋਏਗੀ ਜੀ। ਬਿਲਕੁਲ ਜੀ, ਇਹ ਪ੍ਰੋਗਰਾਮ ਹੀ ਐਨਰਜੀ ਵਾਲਾ ਔਰ ਧਿਆਨ ਨਾਲ ਸੁਣਨ ਵਾਲਾ ਪ੍ਰੋਗਰਾਮ ਜੀ। ਕੁਝ ਜ਼ਰੂਰੀ ਜਾਣਕਾਰੀ ਨੈੱਟ ਦੇ ਉੱਤੇ ਜਿਹੜੀ ਪਈ ਹੋਈ ਆ ਉਹ ਤੁਹਾਨੂੰ ਸਾਂਝੀ ਕਰਨੀ ਹੈ ਤੁਹਾਡੇ ਨਾਲ ਤੁਹਾਡੇ ਦੋਸਤ ਕੁਲਦੀਪ ਨੇ ਜੀ। ਦੋਸਤੋ ਕੁਝ ਟ੍ਰੈਂਡਿੰਗ ਜਿਹੜੀ ਮੂਵੀਜ਼ ਜਿਹੜੀਆਂ ਟੋਪ 10, ਚਲੋ ਆਪਾਂ ਗੱਲ ਕਰ ਲੈਣੀ ਹੈ, ਸਭ ਤੋਂ ਜਿਹੜੀ ਟੋਪ ਦੇ ਉੱਤੇ ਰਹਿ ਰਹੀਆਂ ਨੇ ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਨੰਬਰ 1 ਚੱਲ ਰਹੀ ਹੈ ਜੀ ਇਸ ਵੇਲੇ ਛਾਵਾ, ਅਲਫਾ, ਭੂਤ ਬੰਗਲਾ, ਪੁਸ਼ਪਾ 2, ਦ ਰੂਲ, ਭੂਲ ਬਲਈਆ 3, ਔਰ ਉਸ ਤੋਂ ਬਾਅਦ ਫਿਰ 29, ਕਾਰਾ, ਉਹ ਕਾਫੀ ਹੋਰ ਜਿਹੜੀਆਂ ਇੱਕ ਦੋ ਮੂਵੀਜ਼ ਹੋਰ ਨੇ, ਬਟ ਇਸ ਤੋਂ ਇਲਾਵਾ ਜਿਹੜੀਆਂ ਟੋਪ 'ਤੇ ਹੈਗੀਆਂ ਪਹਿਲੀਆਂ 3 ਤੁਸੀਂ ਦੇਖ ਸਕਦੇ ਹੋ। ਭੂਤ ਬੰਗਲਾ ਮੈਂ ਦੱਸਾਂਗਾ ਬਹੁਤ ਜ਼ਿਆਦਾ ਟ੍ਰੈਂਡ ਹੋ ਰਹੀ ਹੈ, ਬਹੁਤ ਹੀ ਹਾਸੇ ਵਾਲੀ ਹੈ, ਅਕਸ਼ੇ ਕੁਮਾਰ ਜੀ ਦੀ ਐਕਟਿੰਗ ਕਮਾਲ ਹੈ, ਕਮਾਲ ਹੈ ਜੀ, ਕਮਾਲ ਹੈ। ਪੁਸ਼ਪਾ 2 ਤਾਂ ਮੇਰੇ ਖਿਆਲ ਨਾਲ ਲੱਗਦਾ ਤੁਸੀਂ ਦੋ ਦੋ ਤਿੰਨ ਤਿੰਨ ਵਾਰੀ ਦੇਖ ਲਈ ਹੋਣੀ ਜੀ। ਬਿਲਕੁਲ ਜੀ, ਉਹ ਵੀ ਬਹੁਤ ਵਧੀਆ ਮੂਵੀ ਹੈ। ਉਸ ਤੋਂ ਇਲਾਵਾ ਫਿਰ ਗੱਲ ਕਰ ਲੈਂਦੇ ਹਾਂ ਜੀ ਜਿਹੜੇ ਟੋਪ 10 ਟ੍ਰੈਂਡਿੰਗ ਸੌਂਗਸ ਚੱਲ ਰਹੇ ਨੇ ਇਸ ਵੇਲੇ। ਬੰਦੂ 2.0, ਗਹਿਰਾ ਹੂਆ, ਸਾਹਿਬਾ, ਸਯਾਰਾ, ਜਾਈਏ ਸਜਣਾ, ਬੂਮ ਸ਼ਾਕਾ, ਸ਼ਰਾਰਤ, ਨਾਲ ਨੱਚਣਾ, ਇਸ਼ਕ ਦੇ ਫਨਿਆਰ, ਤੇਰਾ ਹੋ ਕੇ ਰਹੂੰ। ਜੀ ਬਿਲਕੁਲ ਜੀ, ਇਹ ਕੁਝ ਗੀਤ ਜਿਹੜੇ ਆ ਚੱਲ ਰਹੇ ਨੇ ਜੀ, ਗੀਤ ਵੀ ਮੂਵੀਜ਼ ਵੀ ਟ੍ਰੈਂਡਿੰਗ ਹੋ ਰਹੀਆਂ ਨੇ, ਪਰ ਸਾਨੂੰ ਪਤਾ ਹੈ ਕਿ ਇਹਨਾਂ ਗੀਤਾਂ ਲਈ ਜਾਂ ਫਿਰ ਮੂਵੀਜ਼ ਲਈ ਜਿਹੜੀਆਂ ਐਪਸ ਚੱਲ ਰਹੀਆਂ ਨੇ ਉਹਨਾਂ ਦੇ ਲਈ ਸਾਨੂੰ ਸਬਸਕ੍ਰਿਪਸ਼ਨ ਲੈਣਾ ਪੈਂਦਾ ਜੀ। ਇਹ ਬਹੁਤ ਇੱਕ ਜ਼ਰੂਰੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ, ਉਹ ਜ਼ਰੂਰ ਨੋਟ ਜ਼ਰੂਰ ਕਰਨਾ। ਕਿਉਂਕਿ ਇਹ ਜਿਹੜੇ ਸਬਸਕ੍ਰਿਪਸ਼ਨ ਹੈ ਜਿਹੜਾ ਨਾ, ਇਹ ਮੰਥਲੀ ਸਬਸਕ੍ਰਿਪਸ਼ਨ ਜਿਹੜਾ ਥੋੜ੍ਹਾ ਜਿਹਾ ਕਈ ਵਾਰੀ ਮਹਿੰਗਾ ਪੈ ਜਾਂਦਾ। ਕੋਈ ਵੀ ਐਪ ਹੈ, 299, 199 ਜਾਂ 599, ਇੱਦਾਂ ਦਾ ਮਹਿੰਗੇ ਮਹਿੰਗੇ ਸਬਸਕ੍ਰਿਪਸ਼ਨ ਹੁੰਦੇ ਆ, ਟੈਲੀਵਿਜ਼ਨ ਲਈ ਵੱਖਰਾ ਆ, ਮੋਬਾਈਲ ਲਈ ਵੱਖਰਾ ਹੁੰਦਾ। ਬਟ ਜਦੋਂ ਤੁਸੀਂ ਮੋਬਾਈਲ ਲਈ ਰੀਚਾਰਜ ਕਰਦੇ ਹੋ ਜਾਂ ਕਿਸੇ ਐਪ ਲਈ ਜਾਂ ਕੁਛ ਵੀ ਤੁਸੀਂ ਵਾਈਫਾਈ ਲਗਾਇਆ ਆ, ਤਾਂ ਉਹਦੇ ਵਿੱਚ ਤੁਸੀਂ ਨਾ ਪਲੈਨਸ ਜਿਹੜੇ ਆ ਨਾ ਉਹ ਧਿਆਨ ਨਾਲ ਜ਼ਰੂਰ ਪੜਿਆ ਕਰੋ ਰੀਚਾਰਜ ਕਰਨ ਤੋਂ ਪਹਿਲਾਂ। ਬਿਲਕੁਲ ਜੀ, ਇਹ ਗੁੱਡ ਨਿਊਜ਼ ਹੋ ਸਕਦੀ ਹੈ, ਕਿਉਂਕਿ ਕਈਆਂ ਨੂੰ ਨਾ ਪਤਾ ਹੀ ਨਹੀਂ ਹੁੰਦਾ ਵੀ ਰੀਚਾਰਜ ਆਪਾਂ ਕਰ ਰਹੇ ਹਾਂ ਅਤੇ ਉਹਦੇ ਵਿੱਚ ਸਾਨੂੰ ਕੀ ਮਿਲਣਾ। ਅਸੀਂ ਦੇ ਦਾਂ ਜੀ ਹਾਂਜੀ ਫਰੀ ਟੋਕ ਟਾਈਮ, ਫੁੱਲ ਟੋਕ ਟਾਈਮ ਇੰਨੇ ਦਿਨਾਂ ਲਈ, ਅਤੇ ਹਾਂਜੀ ਪਰ ਡੇ ਸਾਨੂੰ 1 GB ਡਾਟਾ, 1.5 GB, 2 GB, 2.5 GB ਜਿੰਨਾ ਵੀ ਉਹ ਮਿਲਣਾ। ਪਰ ਉਹਦੇ ਨਾਲ ਕੁਝ ਸਬਸਕ੍ਰਿਪਸ਼ਨ ਜਾਂ ਪਲੈਨਸ ਸਾਨੂੰ ਇਹੋ ਜਿਹੇ ਮਿਲ ਜਾਂਦੇ ਨੇ ਜਿਹਦੇ ਨਾਲ ਅਸੀਂ ਦੇਖ ਸਕਦੇ ਹਾਂ ਜੀ। ਬਿਲਕੁਲ, ਕਈ ਐਪਸ ਜਿਹੜੇ ਆ ਉਹਨਾਂ ਦੇ ਸਬਸਕ੍ਰਿਪਸ਼ਨ ਸਾਨੂੰ ਉਸ ਪਲੈਨ ਦੇ ਨਾਲ ਬਿਲਕੁਲ ਫਰੀ ਮਿਲ ਜਾਂਦੇ ਨੇ ਜੀ। ਬਿਲਕੁਲ, ਇਹ ਸਹੀ ਗੱਲ ਹੈ ਜੀ। ਤੁਸੀਂ ਆਪਣੇ ਜਿਹੜੀ ਵੀ ਐਪ ਜਿਹੜਾ ਵੀ ਤੁਹਾਡੇ ਕੋਲ ਹੈਗਾ ਪਲੈਨ ਹੈ ਜਾਂ ਕੁਝ ਵੀ ਹੈ, ਜਿਹੜਾ ਵੀ ਤੁਹਾਡੇ ਕੋਲ ਸਿਮ ਹੈ ਜਾਂ ਨੰਬਰ ਹੈਗਾ ਆ, ਉਹਦੀ ਐਪ ਡਾਊਨਲੋਡ ਕਰੋ। ਐਪ ਡਾਊਨਲੋਡ ਕਰਨ ਤੋਂ ਬਾਅਦ ਉਹਦੇ ਰੀਚਾਰਜਿਸ ਦੇ ਵਿੱਚ ਜਾਓ। ਰੀਚਾਰਜਿਸ ਦੇ ਵਿੱਚ ਸਿਰਫ ਐਪ ਦੇ ਉੱਤੇ ਲੱਭਣਗੇ ਤੁਹਾਨੂੰ ਇਹੋ ਜਿਹੀ ਚੀਜ਼ਾਂ। ਐਪ ਦੇ ਵਿੱਚ ਜਾਓਗੇ ਔਰ ਐਪ ਨੂੰ ਜਦੋਂ ਡਾਊਨਲੋਡ ਕਰੋਗੇ ਉਹਦੇ ਵਿੱਚ ਰੀਚਾਰਜਿਸ ਜਿਹੜੇ ਵੀ ਆ ਉਹ ਦੇਖਣੇ ਆ ਤੁਸੀਂ ਤੁਹਾਡੇ ਨੰਬਰ ਦੇ ਲਈ। ਉਹਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਇੱਕ ਨੰਬਰ ਦੇ ਲਈ ਸਪੈਸ਼ਲ ਰੀਚਾਰਜ ਵੀ ਹੁੰਦਾ ਹੈ ਔਰ ਉਸ ਦੇ ਵਿੱਚ ਜਿਹੜਾ ਆ ਤੁਹਾਨੂੰ ਸਬਸਕ੍ਰਿਪਸ਼ਨ ਜਿਹੜੀ ਆ ਫਰੀ OTTs ਜਾਂ ਕੋਈ ਚੈਨਲਸ ਜਿਹੜੇ ਆ ਉਹ ਐਪ ਜਾਂ ਕੁਛ ਵੀ ਤੁਹਾਨੂੰ ਮਿਲ ਸਕਦੇ ਨੇ। ਉਮੀਦ ਕਰਦਾ ਹੈ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਮਤਲਬ ਵਧੀਆ ਵਾਲੀ ਹੋਏਗੀ, ਕਿਉਂਕਿ ਅੱਜ ਕੱਲ੍ਹ ਕਈ ਮੈਚ ਵੀ ਚੱਲ ਰਹੇ ਨੇ, ਕੁਝ ਮੂਵੀਜ਼ ਹੁੰਦੀਆਂ ਨੇ ਜਿਹੜੀਆਂ ਆਪਾਂ ਦੇਖਣਾ ਚਾਹੁੰਦੇ ਪਰ ਸਾਨੂੰ ਨਹੀਂ ਮਿਲਦੀਆਂ ਕਿਉਂਕਿ ਫ੍ਰੀ ਪਲੈਟਫਾਰਮ ਵੀ ਨਹੀਂ ਨੇ। ਫ੍ਰੀ ਪਲੈਟਫਾਰਮ 'ਤੇ ਅਸੀਂ ਜਾਂਦੇ ਨੇ ਤਾਂ ਉਹ ਇੱਕ ਤਰ੍ਹਾਂ ਦਾ ਇਲੀਗਲ ਹੋ ਜਾਂਦਾ ਹੈ, ਅਸੀਂ ਦੂਜੀ ਸਾਈਡ ਦੇ ਉੱਤੇ ਚੱਲ ਜਾਂਦੇ ਨੇ ਔਰ ਉਹ ਜਿਹੜੀ ਸਾਈਟਸ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਸਕੈਮ ਨਾਲ, ਵਾਇਰਸ ਨਾਲ ਭਰੀਆਂ ਹੋਈਆਂ। ਤੁਹਾਡਾ ਸਿਸਟਮ, ਤੁਹਾਡਾ ਫੋਨ ਖਰਾਬ ਤਾਂ ਕਰਨਗੀਆਂ, ਨਾਲ ਹੀ ਨਾਲ ਉਸ ਡਾਟਾ ਨੂੰ ਹੈਕ ਵੀ ਕਰ ਸਕਦੀਆਂ ਨੇ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਹੈ ਵਾਇਰਸ ਵਗੈਰਾ ਔਰ ਹੈਕਰਸ ਬੈਠੇ ਹੋਏ ਨੇ ਜਿਹੜੇ ਤੁਹਾਨੂੰ ਇਹੋ ਜਿਹੇ ਹੀ ਕੰਮ ਕਰਨ ਲਈ ਬੈਠੇ ਹੋਏ ਨੇ। ਕਿਉਂਕਿ ਫ੍ਰੀ ਕੋਈ ਕੀ ਹੁੰਦਾ ਅੱਜ ਕੱਲ੍ਹ? ਅੱਜ ਕੱਲ੍ਹ ਫ੍ਰੀ ਕੁਝ ਵੀ ਨਹੀਂ ਹੁੰਦਾ, ਲੇਕਿਨ ਤੁਸੀਂ ਇਸ ਤਰੀਕੇ ਨੂੰ ਅਪਣਾ ਕੇ ਇਹ ਸਬਸਕ੍ਰਿਪਸ਼ਨ ਜਿਹੜਾ ਲੈ ਸਕਦੇ ਹੋ ਜੀ। ਰੀਚਾਰਜ ਤਾਂ ਕਰਨਾ ਹੀ ਹੈ ਪਰ ਨਾਲ ਦੀ ਨਾਲ ਤੁਸੀਂ ਐਪ ਜਿਹੜਾ ਉਹਦਾ ਵੀ ਲੁਤਫ ਉਠਾ ਸਕਦੇ ਹੋ। ਦੋਸਤੋ ਇੱਕ ਬਹੁਤ ਹੀ ਜਿਹੜਾ ਫੇਮਸ ਹੋ ਰਿਹਾ ਗਾਣਾ ਹੈ ਉਹ ਵੀ ਸੁਣ ਲੈਂਦੇ ਹਾਂ। ਬੜੀਆਂ ਰੀਲਾਂ ਦੇ ਪਿੱਛੇ ਲੱਗਾ ਹੁੰਦਾ ਹੈ ਔਰ ਕਈ ਸਿੰਗਰਸ ਯਾਨੀ ਕਿ ਇੰਸਟਾਗ੍ਰਾਮ ਦੇ ਉੱਤੇ ਅਸੀਂ ਦੇਖਦੇ ਵੀ ਹਾਂ, ਕਈ ਮੈਂ ਦੇਖਿਆ ਆ ਚਾਹੇ ਉਹ ਪੁਲਿਸ ਆਫਿਸਰ ਕਿਉਂ ਨਾ ਹੋਵੇ ਉਹ ਵੀ ਇਸ ਗਾਣੇ ਨੂੰ ਟਰਾਈ ਕਰ ਰਿਹਾ ਗਾਉਣ ਦੇ ਲਈ, ਕਿਉਂਕਿ ਇਹ ਗਾਣਾ ਹੀ ਬੜਾ ਇੰਟਰਸਟਿੰਗ ਔਰ ਮਜ਼ੇਦਾਰ ਔਰ ਸੁਣਨ ਵਾਲਾ ਹੈ ਜੀ। ਅਤੇ ਆਓ ਸੁਣਦੇ ਹਾਂ ਇਹ ਗੀਤ

ਜਿਵੇਂ ਧੁਰੰਧਰ ਮੂਵੀ ਫੇਮਸ ਹੋਈ ਸੀ ਉਵੇਂ ਹੀ ਇਹ ਜਿਹੜਾ ਗਾਣਾ ਬਹੁਤ ਜ਼ਿਆਦਾ ਫੇਮਸ ਹੋਇਆ ਔਰ ਮੂਵੀ ਦੇ ਵਿੱਚ ਸ਼ਾਇਦ ਹੀ ਪੂਰਾ ਪੂਰਾ ਗਾਣਾ ਕੋਈ ਸੁਣਦਾ ਹੈ ਲੇਕਿਨ ਰੀਲਾਂ ਵਿੱਚ 30-30 ਸੈਕਿੰਡ ਤੋਂ ਲੈ ਕੇ 60-60 ਸੈਕਿੰਡ ਦੇ ਗਾਣੇ ਜਿਹੜੇ ਆ ਲਗਾਏ ਜਾਂਦੇ ਨੇ ਇਹ ਗਾਣਾ ਜਿਹੜਾ ਬਹੁਤ ਰੀਲਾਂ ਦੇ ਵਿੱਚ ਯਾਨੀ ਇੰਸਟਾਗ੍ਰਾਮ ਰੀਲਸ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਯੂਜ਼ ਜਿਹੜਾ ਇਹ ਹੋਇਆ ਹੈ। ਉਸ ਤੋਂ ਇਲਾਵਾ ਇੱਕ ਹੋਰ ਇੰਸਟਾਗ੍ਰਾਮ ਰੀਲਸ ਦੇ ਉੱਤੇ ਜਿਹੜੀ ਕਿ ਬਹੁਤ ਜ਼ਿਆਦਾ ਐਡ ਕਹਿ ਲਓ ਜਾਂ ਫਿਰ ਮਤਲਬ ਮਸ਼ਹੂਰੀ ਕਹਿ ਲਓ ਜਾਂ ਫਿਰ ਬਹੁਤ ਜ਼ਿਆਦਾ ਯੂਟਿਊਬ ਦੇ ਉੱਤੇ ਵੀ ਇੱਕ ਐਡ ਜੀ ਆ ਰਹੀ ਹੈ, ਐਡ ਕਹਿ ਲਓ, ਐਡ ਤਾਂ ਨਹੀਂ ਕਹਿ ਸਕਦੇ ਲੇਕਿਨ ਇਹਦੇ ਸ਼ੋਰਟਸ ਜਿਹੜੇ ਆ ਰਹੇ ਨੇ, ਇੱਕ ਤੁਸੀਂ ਮੂਵੀਜ਼ ਸੁਣੀ ਹੋਣੀ ਹੈ ਜ਼ੋਂਬੀਜ਼ ਦੇ ਰਿਲੇਟਿਡ ਜਾਂ ਵਾਰਸ ਜਾਂ ਕੁਛ ਇੱਦਾਂ ਦੀਆਂ ਮੂਵੀਜ਼ ਜਿਹੜੀ ਜਿਹਦੇ ਵਿੱਚ ਜ਼ੋਂਬੀਜ਼ ਦੇ ਉੱਤੇ ਜ਼ੋਂਬੀਜ਼ ਜਿਹੜੇ ਹੁੰਦੇ ਨੇ ਜਿਹੜੇ ਕਿ ਮਰਨ ਤੋਂ ਬਾਅਦ ਫਿਰ ਜਿੰਦਾ ਹੋ ਜਾਂਦੇ ਨੇ ਇਹੋ ਜਿਹੀ ਭੂਤੀਆ ਜੀ ਫਿਲਮ ਜੀ ਹੁੰਦੀ ਹੈ, ਸੁਣਿਆ ਹੋਇਆ ਨਾ ਤੁਸੀਂ? ਸੁਣਿਆ ਨਹੀਂ ਹੋਇਆ, ਤੁਸੀਂ ਦੇਖਿਆ ਹੋਏਗਾ ਜੀ ਬਿਲਕੁਲ।

ਕਾਫੀ ਮੂਵੀਜ਼ ਨੇ, ਮੂਵੀਜ਼ ਜ਼ਿਆਦਾਤਰ ਬਣਦੀਆਂ ਸੀ ਮਤਲਬ ਹੋਲੀਵੁੱਡ ਦੇ ਵਿੱਚ, ਹੋਲੀਵੁੱਡ 'ਚ ਹਾਲੇ ਵੀ ਬਣ ਰਹੀਆਂ ਨੇ, ਪੁਰਾਣੀਆਂ ਵੀ ਬਣੀਆਂ ਹੋਈਆਂ ਨੇ, ਲੇਕਿਨ ਪੰਜਾਬੀ ਇੰਡਸਟਰੀ ਨੇ ਇੱਕ ਅਜਿਹੀ ਮੂਵੀ ਬਣਾਈ ਹੈ ਜ਼ੋਂਬੀ ਲੈਂਡ, ਔਰ ਜਿਹਦੇ ਵਿੱਚ ਬਿਨੂ ਢਿੱਲੋਂ ਨੇ, ਬਿਨੂ ਢਿੱਲੋਂ ਦੀ ਅਦਾਕਾਰੀ ਨੇ ਹਸਾ ਹਸਾ ਕੇ ਸਾਨੂੰ ਇੰਨਾ ਜ਼ਿਆਦਾ ਹਸਾਇਆ ਹੈ ਕਿ ਕੀ ਕਹਿਣੇ। ਔਰ ਇਹ ਮੂਵੀ ਜਿਹੜੀ ਹੈ ਇਹ ਬਹੁਤ ਜ਼ਿਆਦਾ, ਹੁਣ ਇਹਦੇ ਬਾਰੇ ਜਿਹੜੀ ਸ਼ੋਰਟਸ ਨੇ ਜਾਂ ਕੱਟਸ ਨੇ ਉਹ ਆ ਰਹੇ ਨੇ, ਯੂਟਿਊਬ ਦੀ ਸ਼ੋਰਟਸ ਹੋ ਗਏ ਜਾਂ ਇੰਸਟਾਗ੍ਰਾਮ ਸ਼ੋਰਟਸ ਹੋ ਗਏ, ਉਹਦੇ ਉੱਤੇ ਆਉਂਦੇ ਨੇ, ਔਰ ਬਹੁਤ ਮਜ਼ਾ ਆਉਂਦਾ ਉਹਨਾਂ ਨੂੰ ਦੇਖ ਕੇ, ਔਰ ਮੈਂ ਖੁਦ ਦੇਖ ਕੇ ਬੜਾ ਹੱਸਦਾ ਇਹਨਾਂ ਨੂੰ। ਤੋ ਦੋਸਤੋ ਕਾਫੀ ਇਹ ਗੱਲਾਂ ਹੋ ਗਈਆਂ, ਇਸ ਤੋਂ ਇਲਾਵਾ ਇਹ ਕੁਝ ਆਪਾਂ ਕੁਝ ਜ਼ਰੂਰੀ ਜਾਣਕਾਰੀ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ, ਜਿਵੇਂ ਕਿ ਸਾਡਾ UPI ਆਧਾਰ, ਜੀਮੇਲ ਔਰ ਬੈਂਕ ਖਾਤਾ ਜਿਹੜਾ ਹੈ ਇਹ ਆਪਸ ਦੇ ਵਿੱਚ ਇਸ ਵਾਰ ਮਤਲਬ ਇਸ ਵੇਲੇ ਲਿੰਕ ਹੋਇਆ ਹੋਇਆ ਹੈ। ਜੀ ਹਾਂਜੀ ਬਿਲਕੁਲ ਸਹੀ ਗੱਲ ਹੈ, ਇਹ ਇਸ ਵੇਲੇ ਆਪਸ 'ਚ ਲਿੰਕ ਹੋਇਆ ਹੋਇਆ ਹੈ, ਇੱਕ ਦੂਜੇ ਨਾਲ ਇਹ ਜੁੜਿਆ ਹੋਇਆ ਹੈ, ਔਰ ਇੱਥੇ ਇਹ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਤੁਸੀਂ ਇਹਨਾਂ ਖਾਤਿਆਂ ਨੂੰ ਬਹੁਤ ਗੰਭੀਰਤਾ ਨਾਲ ਜਿਹੜਾ ਆ ਉਹ ਦੇਖੋ। ਇਹ ਸਿਰਫ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ 30 ਮਿੰਟ ਲੱਗਣਗੇ ਇਹਨਾਂ ਸਾਰਿਆਂ ਖਾਤਿਆਂ ਦੇ ਉੱਤੇ ਨਜ਼ਰ ਘੁਮਾਉਣ ਦੇ ਲਈ, ਔਰ ਸਾਲ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਇਹਨਾਂ ਖਾਤਿਆਂ ਦੇ ਉੱਤੇ ਜ਼ਰੂਰ ਆਪਣੀ ਨਿਗਾਹ ਜਿਹੜੀ ਆ ਮਾਰੋ, ਔਰ ਉਹਨਾਂ ਦੇ ਪਾਸਵਰਡ ਤੋਂ ਲੈ ਕੇ ਸਭ ਕੁਝ ਚੈੱਕ ਕਰੋ, ਜਿਵੇਂ ਕਿ ਸਭ ਤੋਂ ਪਹਿਲਾਂ ਜੀਮੇਲ ਦੇ ਉੱਤੇ ਅਸੀਂ ਇਹ ਚੈੱਕ ਕਰ ਸਕਦੇ ਹਾਂ ਕੋਈ ਅਣਜਾਣ ਲੌਗਇਨ ਤਾਂ ਨਹੀਂ ਹੋਇਆ ਹੋਇਆ। ਜੀ ਬਿਲਕੁਲ, ਇਹ ਚੈੱਕ ਕਰਨ ਦੇ ਲਈ ਤੁਸੀਂ ਕੁਝ ਨਹੀਂ ਕਰਨਾ, ਜੀਮੇਲ ਖੋਲ੍ਹਣਾ ਹੈ, ਮੈਨੇਜ ਯੂਅਰ ਗੂਗਲ ਅਕਾਊਂਟ 'ਤੇ ਜਾਣਾ ਹੈ। ਜਦੋਂ ਤੁਸੀਂ ਜੀਮੇਲ ਖੋਲ੍ਹੋਗੇ ਉੱਥੇ ਸਾਈਡ ਦੇ ਉੱਤੇ, ਜੇ ਮੋਬਾਈਲ 'ਚ ਖੋਲ੍ਹੋਗੇ ਤਾਂ ਸਾਈਡ 'ਤੇ 3 ਡੋਟਸ ਬਣੀਆਂ ਹੁੰਦੀਆਂ ਨੇ, ਜਾਂ ਫਿਰ ਤੁਸੀਂ ਮੋਰ ਦੇ ਉੱਤੇ ਜਾਓਗੇ ਤਾਂ ਉੱਥੇ ਆ ਜਾਣਾ ਆਪਣੇ ਆਪ ਆ ਜਾਏਗਾ। ਇਹ ਖੋਲ੍ਹਣ ਤੋਂ ਬਾਅਦ ਤੁਸੀਂ ਜਾਣਾ ਹੈ ਜੀ ਸਿਕਿਉਰਿਟੀ ਟੈਬ, ਸਿਕਿਉਰਿਟੀ ਟੈਬ ਜਦੋਂ ਕਲਿੱਕ ਕਰੋਗੇ ਉੱਥੇ ਆ ਜਾਣਾ ਯੂਅਰ ਡਿਵਾਈਸਿਸ, ਇਹਦੇ ਵਿੱਚ ਚੈੱਕ ਕਰੋ ਕੋਈ ਅਣਜਾਣ ਫੋਨ, ਲੈਪਟੋਪ ਜਾਂ ਮਤਲਬ ਕੋਈ ਅਜਿਹੀ ਡਿਵਾਈਸ ਜਿਹੜੀ ਉਹ ਲੌਗਇਨ ਤਾਂ ਨਹੀਂ ਹੈ, ਜੇ ਹੈ ਜਿਹਨਾਂ ਨੂੰ ਜਿਸ ਨੂੰ ਤੁਸੀਂ ਨਹੀਂ ਜਾਣਦੇ ਜਾਂ ਤੁਹਾਡੇ ਬਾਰੇ ਉਹ ਜਾਣਕਾਰੀ ਨਹੀਂ ਹੈ ਤਾਂ ਉਸਨੂੰ ਰਿਮੂਵ ਕਰ ਦਿਉ, ਜੇ ਹੈ ਵੀ ਹੈ ਮਤਲਬ ਜਾਣਦੇ ਵੀ ਹੋ ਤੁਸੀਂ ਤਾਂ ਵੀ ਉਸਨੂੰ ਰਿਮੂਵ ਕਰ ਦਿਉ। ਉਸ ਤੋਂ ਬਾਅਦ ਇਹ ਚੈੱਕ ਕਰੋ ਕਿ ਉਹਦੇ ਵਿੱਚ ਰਿਕਵਰੀ ਫੋਨ ਨੰਬਰ ਜਾਂ ਫਿਰ ਈਮੇਲ ਜਿਹੜੀ ਤੁਸੀਂ ਸੀ ਪਹਿਲੇ ਦਿੱਤੀ ਹੋਈ ਸੀ ਉਹ ਸਹੀ ਹੈ ਜਾਂ ਨਹੀਂ, ਇਹ ਚੈੱਕ ਕਰੋ, ਜੇ ਸਹੀ ਹੈ ਤਾਂ ਠੀਕ ਹੈ, ਜੇ ਨਹੀਂ ਹੈ ਤਾਂ ਫਿਰ ਉਸਨੂੰ ਜਿਹੜਾ ਦੁਬਾਰਾ ਰਿਕਵਰੀ ਨੰਬਰ ਜਿਹੜਾ ਉਹ ਕਰੈਕਟ ਕਰੋ, ਉਸਦੇ ਵਿੱਚ ਐਡ ਕਰੋ। ਉਸ ਤੋਂ ਬਾਅਦ ਇਹਦੇ ਉੱਤੇ ਇੱਕ ਆ ਜਾਂਦੀ ਹੈ 2-step ਵੈਰੀਫਿਕੇਸ਼ਨ, ਇਹ ਔਨ ਕਰਨੀ ਬਹੁਤ ਜ਼ਰੂਰੀ ਹੈ, ਜੇ ਔਨ ਕੀਤੀ ਹੋਈ ਤਾਂ ਵਧੀਆ, ਜੇ ਨਹੀਂ ਕੀਤੀ ਤੁਸੀਂ ਕਰ ਲਓ ਤਾਂ ਬੈਟਰ ਰਹੇਗਾ, ਕਿਉਂਕਿ ਤੁਹਾਡੀ ਡਿਵਾਈਸ ਤੋਂ ਹੀ ਲੌਗਇਨ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕੋਈ ਹੋਰ ਡਿਵਾਈਸ ਦੇ ਉੱਤੇ ਲੌਗਇਨ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ। ਤੋ ਦੋਸਤੋ ਇਸ ਤੋਂ ਬਾਅਦ ਆ ਜਾਂਦੀ ਹੈ ਜੀ ਆਧਾਰ ਕਾਰਡ, ਜਿਹੜਾ ਕਿ ਸਾਡੇ ਜੀਮੇਲ ਦੇ ਨਾਲ ਨਾਲ ਸਾਡੇ ਫੋਨ ਨੰਬਰ ਦੇ ਨਾਲ ਵੀ ਕਨੈਕਟ ਹੁੰਦਾ, ਇਹਦੀ ਸਾਈਟ ਤੁਹਾਨੂੰ ਪਤਾ ਹੀ ਹੈ, ਜੇ ਨਹੀਂ ਪਤਾ ਤਾਂ ਤੁਸੀਂ ਲਿਖ ਲਓ, ਕਾਪੀ ਪੈੱਨ ਨੋਟ ਕਰ ਲਓ ਜੀ, ਚੱਕ ਲਿਆ ਕਾਪੀ ਪੈੱਨ ਤਾਂ, ਹਾਂਜੀ ਉਸ ਤੋਂ ਬਾਅਦ ਇਹ ਤਾਂ ਦੱਸ ਦਿੰਦੇ ਹਾਂ UIDAI ਜਾਂ ਫਿਰ ਇੱਕ ਹੋਰ ਪੂਰੀ ਵੈਬਸਾਈਟ ਦੱਸ ਦਿੰਦਾ HTTPS ਉਸ ਤੋਂ ਬਾਅਦ ਕੋਲਨ ਫਿਰ ਸਲੈਸ਼ਿਸ ਜਿਹੜੀਆਂ ਕਿ ਲੈਫਟ ਸਾਈਡ ਵਾਲੀਆਂ ਹੁੰਦੀਆਂ ਨੇ, ਮਤਲਬ ਥੋੜ੍ਹੀ ਜਿਹੀ ਲੈਫਟ ਸਾਈਡ ਵੱਲ ਨੂੰ ਟਿਲਟਡ ਹੁੰਦੀਆਂ, ਟੇਢੀਆਂ ਹੁੰਦੀਆਂ ਨੇ, ਉਹ ਸਲੈਸ਼ ਦੂਸਰੀ ਸਲੈਸ਼ ਨਹੀਂ, myadhar.uidai.gov.in ਇੱਥੇ ਤੁਸੀਂ ਜਾਣਾ ਹੈ, OTP ਨਾਲ ਲੌਗਇਨ ਕਰਨਾ, ਉੱਥੇ ਲੌਗਇਨ ਦੀ ਆਪਸ਼ਨ ਆਏਗੀ, ਆਪਣਾ ਆਧਾਰ ਕਾਰਡ ਨੰਬਰ ਪਾਉਣਾ ਹੈ ਜਾਂ ਮੋਬਾਈਲ ਨੰਬਰ ਪਾ ਸਕਦੇ ਹੋ, ਉੱਥੇ ਆਪਸ਼ਨਸ ਹੋਣਗੀਆਂ, ਤੁਸੀਂ ਚੈੱਕ ਕਰ ਲੈਣਾ, OTP ਨਾਲ ਲੌਗਇਨ ਕਰ ਲਉਂਗੇ ਆਪਣੀ ਅਥੈਂਟੀਕੇਸ਼ਨ ਹਿਸਟਰੀ ਜਿਹੜੀ ਆ ਉਹ ਚੈੱਕ ਕਰਨੀ ਹੈ। ਉਸ ਤੋਂ ਬਾਅਦ ਕੋਈ ਅਜਿਹੀ ਐਂਟਰੀ ਦੇਖਣੀ ਹੈ ਜੋ ਤੁਸੀਂ ਨਹੀਂ ਕੀਤੀ, ਜੇ ਉਹ ਦੇਖਦੇ ਹੋ ਕਿ ਐਂਟਰੀ ਤੁਸੀਂ ਨਹੀਂ ਕੀਤੀ ਹੋਈ ਤਾਂ ਉਸ ਦੀ ਤੁਰੰਤ ਸ਼ਿਕਾਇਤ ਜਿਹੜੀ ਆ ਇਸ ਸਾਈਟ ਦੇ ਉੱਤੇ ਕਰਨੀ ਹੈ, ਜਾਂ ਫਿਰ ਤੁਸੀਂ ਸੁਵਿਧਾ ਸੈਂਟਰ ਦੇ ਉੱਤੇ ਵੀ ਜਾ ਸਕਦੇ ਹੋ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਮਾਈ ਆਧਾਰ, ਉੱਤੇ ਕਲਿੱਕ ਕਰੋਗੇ ਤਾਂ ਲੌਕ ਅਨਲੌਕ ਬਾਇਓਮੈਟ੍ਰਿਕਸ ਵਿੱਚ ਜਾ ਕੇ ਬਾਇਓਮੈਟ੍ਰਿਕ ਲੌਕ ਲਗਾ ਦਿਓ, ਇਸ ਨਾਲ ਕੋਈ ਫਿੰਗਰਪ੍ਰਿੰਟ ਨਾਲ ਆਧਾਰ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ। ਆਪਾਂ ਜੀਮੇਲ ਅਤੇ ਆਧਾਰ ਕਾਰਡ ਦੇ ਬਾਰੇ ਤਾਂ ਗੱਲ ਕਰ ਲਈ, ਪਰ ਨਾਲ ਹੀ UPI, ਵਟਸਐਪ ਔਰ ਸਿਮ ਕਾਰਡ ਦੇ ਬਾਰੇ ਵੀ ਗੱਲ ਕਰਨੀ ਹੈ, ਪਰ ਜ਼ਿਆਦਾ ਗੱਲਾਂ ਵੀ ਨਹੀਂ ਨਾ ਕਰਨੀਆਂ, ਗਾਣੇ ਵੀ ਤਾਂ ਸੁਣਨੇ ਹੈ ਜੀ, ਆਓ ਸੁਣਦੇ ਹਾਂ ਜੀ ਇੰਦਰਮਾਨ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ।

ਜੀ ਦੋਸਤੋ, ਜੀਮੇਲ ਔਰ ਆਧਾਰ ਕਾਰਡ ਦੇ ਰਿਲੇਟਿਡ ਤੁਹਾਨੂੰ ਛੋਟੀ ਜਿਹੀ ਇੱਕ ਮਹੱਤਵਪੂਰਨ ਜਾਣਕਾਰੀ ਆਪਾਂ ਸਾਂਝੀ ਕੀਤੀ ਹੈ ਤੁਹਾਡੇ ਨਾਲ, ਪਰ ਉਸ ਤੋਂ ਬਾਅਦ ਕੁਝ ਹੋਰ ਵੀ ਜਾਣਕਾਰੀ ਹੈ ਜਿਹੜੀ ਕਿ ਤੁਸੀਂ ਸੁਰੱਖਿਅਤ ਰੱਖਣੀ ਹੈ। ਕਿਹੜੀ ਕਿਹੜੀ ਹੈ? ਆ ਜਾਂਦਾ ਜੀ UPI, ਇਹਦਾ ਆਟੋਮੈਟਿਡ ਚੈੱਕ ਕਰਨਾ ਬਹੁਤ ਜ਼ਰੂਰੀ ਹੈ। UPI ਜਿਵੇਂ ਕਿ ਫੋਨਪੇ, ਜੀਪੇ, ਪੇਟੀਐਮ, ਕਾਫੀ ਹੋਰ ਵੀ ਸਾਰੀ ਐਪਸ ਨੇ ਜਿਹੜੇ ਕਿ UPI ਯੂਜ਼ ਕਰਦੀਆਂ ਨੇ, ਪਰ ਤੁਸੀਂ ਉਹੀ UPI ਐਪ ਯੂਜ਼ ਕਰੋ ਜਿਹੜੀ ਕਿ ਕੋਮਨ ਹੈ ਔਰ ਭਰੋਸੇਮੰਦ ਹੈ। ਕੋਈ ਵੀ ਐਪ ਦੇ ਵਿੱਚ ਆਪਣੀ ਬੈਂਕ ਡਿਟੇਲਸ ਐਵੇਂ ਨਾ ਭਰ ਦਿਓ। ਕੋਈ ਵੀ ਐਪ ਆਉਂਦੀ ਹੈ ਜੀ, ਹਾਂਜੀ ਤੁਹਾਨੂੰ ਇਹਦੇ ਵਿੱਚ ਆਹ ਚੀਜ਼ ਫ੍ਰੀ ਮਿਲੂਗੀ ਜਾਂ ਫਿਰ ਆਹ ਚੀਜ਼ ਫ੍ਰੀ ਮਿਲੂਗੀ, ਪਰ ਤੁਹਾਡੇ ਫ੍ਰੀ ਕਰਦੇ ਕਰਦੇ ਨਾ ਤੁਹਾਡਾ ਬੈਂਕ ਖਾਤਾ ਵੀ ਉਹ ਫ੍ਰੀ ਕਰ ਦਿੰਦੀ ਹੈ ਜੀ। ਤੁਸੀਂ ਬਸ ਜਿਹੜੀ ਐਪਸ ਨੇ ਜਿਹਦੇ ਵਿੱਚ ਤੁਸੀਂ UPI ਯੂਜ਼ ਕਰ ਰਹੇ ਹੋ, ਕੋਈ ਵੀ ਐਪ ਹੈ, ਉਹਦੇ ਵਿੱਚ ਕੀ ਕਰਨਾ ਹੈ, ਚੈੱਕ ਕਰਨਾ ਹੈ ਕਿ ਕਿਹੜੇ ਕਿਹੜੇ ਬੈਂਕ ਅਕਾਊਂਟ ਲਿੰਕ ਨੇ। ਪੁਰਾਣਾ ਅਕਾਊਂਟ ਜੁੜਿਆ ਹੈ ਤਾਂ ਉਸ ਨੂੰ ਹਟਾ ਦਿਓ ਜੀ ਬਿਲਕੁਲ, ਉਹ ਜੇ ਯੂਜ਼ 'ਚ ਨਹੀਂ ਹੈ, ਬੰਦ ਕਰ ਦਿੱਤਾ ਹੋਇਆ ਤਾਂ ਉਸ ਨੂੰ ਬਿਲਕੁਲ ਬੰਦ ਕਰ ਦਿਓ। ਅਤੇ UPI ਪਿੰਨ ਜਿਹੜਾ ਤੁਸੀਂ ਲਾਸਟ ਟਾਈਮ ਕਦੋਂ ਬਦਲਿਆ ਸੀ ਉਹ ਵੀ ਵੇਖੋ, ਔਰ UPI ਪਿੰਨ ਜਿਹੜਾ ਨਾ ਇਹ ਤੁਸੀਂ ਕੋਸ਼ਿਸ਼ ਕਰੋ ਕਿ ਹਰ 3 ਮਹੀਨਿਆਂ ਦੇ ਵਿੱਚ ਚੇਂਜ ਕਰੋ। ਜੇ ਤੁਸੀਂ, ਤੁਹਾਨੂੰ ਯਾਦਾਸ਼ ਤੁਹਾਡੀ ਕਮਜ਼ੋਰ ਹੈ, ਭੁੱਲਣ ਦੀ ਜਿਹੜੀ ਕਿ ਕਹਿ ਸਕਦੇ ਬਿਮਾਰੀ ਹੈ, ਮਤਲਬ ਭੁੱਲ ਜਾਂਦੇ ਆ ਚੀਜ਼ਾਂ, ਮਤਲਬ ਅਲੱਗ ਅਲੱਗ ਪਾਸਵਰਡ ਰੱਖ ਕੇ ਭੁੱਲ ਜਾਂਦੇ ਹੋ, ਤਾਂ ਉਹਦੇ ਲਈ ਤੁਸੀਂ ਇਹ ਕਰਨਾ ਕਿ ਹਰ 6 ਮਹੀਨਿਆਂ ਦੇ ਬਾਅਦ ਵੀ ਉਸਨੂੰ ਯੂਜ਼, ਮਤਲਬ ਚੇਂਜ ਕਰ ਸਕਦੇ ਹੋ। ਔਰ ਜੇ ਫਿਰ ਵੀ ਭੁੱਲ ਜਾਂਦੇ ਹੋ ਤਾਂ ਉਸਨੂੰ ਕਿਸੇ ਅਜਿਹੀ ਚੀਜ਼ 'ਤੇ ਲਿਖ ਕੇ ਉਸਨੂੰ ਰੱਖੋ ਤਾਂ ਕਿ ਜਦੋਂ ਵੀ ਤੁਹਾਨੂੰ ਜੇ ਭੁੱਲ ਜਾਂਦੇ ਹੋ ਜਾਂ ਨਹੀਂ ਯਾਦ ਰਹਿੰਦਾ ਤਾਂ ਤੁਸੀਂ ਉਸ ਚੀਜ਼ 'ਚੋਂ ਦੇਖ ਕੇ ਉਸਦਾ UPI ਪਿੰਨ ਬਾਅਦ ਵਿੱਚ ਬਦਲ ਸਕੋ ਜਾਂ ਫਿਰ ਉਸਨੂੰ ਲੌਗਇਨ ਕਰ ਸਕੋ। ਆਟੋ ਪੇ ਮੈਂਡੇਟਸ ਚੈੱਕ ਕਰੋ, ਨੈੱਟਫਲਿਕਸ, ਸਿਪ, ਲੋਨ ਦੀ EMI ਬਿਨਾਂ ਤੁਹਾਡੀ ਜਾਣਕਾਰੀ ਤੋਂ ਚਾਲੂ ਹੈ ਜਾਂ ਨਹੀਂ, ਫਰਜ਼ੀ ਮੈਂਡੇਟ ਨੂੰ ਤੁਰੰਤ ਜਿਹੜਾ ਆ ਉਹ ਬੰਦ ਕਰ ਦਿਓ। ਇਹ ਤਾਂ ਹੋ ਗਿਆ ਜੀ UPI, ਔਰ UPI ਤੋਂ ਬਾਅਦ ਆ ਜਾਂਦੀ ਜੀ ਬਾਰੀ ਵਟਸਐਪ ਦੀ, ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਯੂਜ਼ ਹੁੰਦਾ ਜੀ, ਯੂਜ ਹੁੰਦਾ ਜਿਹੜਾ ਜੀ ਕਹਿ ਸਕਦੇ, ਬਿਲਕੁਲ ਅੱਜ ਕੱਲ੍ਹ ਵਟਸਐਪ ਦੇ ਉੱਤੇ ਸਾਰੇ ਹੀ ਚੀਜ਼ਾਂ ਜਿਹੜੀਆਂ ਯੂਜ਼ ਹੋ ਰਹੀਆਂ ਨੇ। ਵਟਸਐਪ ਨੂੰ ਵੀ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਉਹਦੇ ਲਈ ਕੀ ਕਰਨਾ ਜੀ, ਤੁਸੀਂ 2-step ਵੈਰੀਫਿਕੇਸ਼ਨ ਸਭ ਤੋਂ ਜ਼ਰੂਰੀ ਹੈ ਔਨ ਕਰਨੀ ਹੈ। ਵਟਸਐਪ ਦੀ ਸੈਟਿੰਗਸ 'ਚ ਜਾਣਾ, ਲਿੰਕ ਡਿਵਾਈਸਿਸ ਚੈੱਕ ਕਰਨੀ ਹੈ, ਕੋਈ ਅਣਜਾਣ ਕੰਪਿਊਟਰ ਜਾਂ ਕੋਈ ਵੀ ਲੌਗਇਨ ਤੁਹਾਨੂੰ ਦਿਸਦਾ ਹੈ ਤਾਂ ਉਸਨੂੰ ਤੁਰੰਤ ਲੌਗਆਊਟ ਕਰਨਾ ਹੈ ਜੀ। ਵੈਸੇ ਤਾਂ ਹਮੇਸ਼ਾ ਲਿੰਕਡ ਡਿਵਾਈਸਿਸ ਦੇ ਵਿੱਚ ਜਾ ਕੇ ਵੈਸੇ ਹੀ ਚੈੱਕ ਕਰ ਲਓ, ਕੋਈ ਵੀ ਲੌਗਇਨ ਚਾਹੇ ਤੁਹਾਡੇ ਆਪਣੇ ਸਿਸਟਮ 'ਤੇ ਹੋਵੇ ਤਾਂ ਉਸਨੂੰ ਲੌਗਆਊਟ ਕਰ ਦਿਓ, ਕਿਉਂਕਿ ਇਹ ਜਾਣਕਾਰੀ ਜਿਹੜੀ ਹੈ ਬੜੀ ਛੇਤੀ ਸ਼ੇਅਰ ਹੁੰਦੀ ਹੈ ਜੀ। ਸੈਟਿੰਗ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ, ਸੈਟਿੰਗਸ ਦੇ ਵਿੱਚ ਜਾਣਾ, ਅਕਾਊਂਟਸ ਦੇ ਵਿੱਚ ਜਾਣਾ, 2-step ਵੈਰੀਫਿਕੇਸ਼ਨ ਔਨ ਕਰਨੀ ਹੈ। ਇੱਥੇ ਆਪਣਾ 6 ਅੰਕਾਂ ਦਾ ਪਿੰਨ ਸੈੱਟ ਕਰਨਾ ਹੈ। ਕੋਸ਼ਿਸ਼ ਕਰਿਓ ਕਿ ਇਹ ਪਿੰਨ ਜਿਹੜਾ ਥੋੜ੍ਹਾ ਜਿਹਾ

0: ਹੋਵੇ, ਇਹੀ ਨਾ ਹੋਵੇ ਤੁਸੀਂ ਸਾਰੀ ਚੀਜ਼ਾਂ ਲਈ ਇੱਕੋ ਹੀ ਪਿੰਨ ਵਰਤਦੇ ਰਹੋ। ਇਸ ਨਾਲ ਹੋਵੇਗਾ ਕਿ ਤੁਹਾਡਾ ਕੋਈ ਵੀ ਨੰਬਰ ਲੈ ਸਕਦਾ ਹੈ ਪਰ ਉਹ ਵਟਸਐਪ ਹੈਕ ਨਹੀਂ ਕਰ ਪਾਏਗਾ। ਫਿਲਹਾਲ ਆ ਜਾਂਦੇ ਜੀ ਸਿਮ ਕਾਰਡ, ਤੁਹਾਡੇ ਨਾਂ 'ਤੇ ਕਿੰਨੇ ਮੋਬਾਈਲ ਨੰਬਰ ਨੇ, ਇਹਦੇ ਵੀ ਲਈ ਇੱਕ ਜਿਹੜੀ ਐਪ ਹੈ ਉਹ ਹੈਗੀ ਹੈ ਜੀ। ਕਿਹੜੀ ਐਪ ਹੈ? TAFCOP ਪੋਰਟਲ ਹੈ ਇੱਕ, ਸਾਈਟ ਜਿਹੜੀ ਹੈ ਥੋੜ੍ਹੀ ਜਿਹੀ ਲੰਬੀ ਹੈ ਦੱਸ ਦਿੰਦਾ ਫਿਰ ਵੀ, TAFCOP.DGTELECOM ਯਾਨੀ DGTELECOM.GOV.IN 'ਤੇ ਜਾਣਾ ਹੈ, ਮੋਬਾਈਲ ਨੰਬਰ ਪਾਉਣਾ ਹੈ, OTP ਨਾਲ ਲੌਗਇਨ ਕਰਨਾ ਹੈ ਅਤੇ ਤੁਹਾਡੇ ਨਾਂ 'ਤੇ ਕਿੰਨੇ ਵੀ ਸਿਮ ਨੇ ਉਹਦੀ ਲਿਸਟ ਆ ਜਾਵੇਗੀ, ਅਤੇ ਜੇ ਉਹ ਸਹੀ ਹੈ ਤਾਂ ਠੀਕ ਹੈ, ਜੇ ਨਹੀਂ ਹੈ ਤਾਂ ਉਸ ਨੂੰ ਨੰਬਰ ਨੂੰ ਰਿਪੋਰਟ ਕਰੋ ਜਾਂ ਫਿਰ ਉਸ ਓਪਰੇਟਰ ਕੋਲ ਜਾਓ ਔਰ ਉਸ ਨੂੰ ਤੁਰੰਤ ਬੰਦ ਕਰੋ ਜਾਂ ਫਿਰ ਦੇਖ ਲਓ ਕਿ ਉਹ ਕੋਈ ਫਰੋਡ ਤਾਂ ਨਹੀਂ ਕਰ ਰਿਹਾ, ਜਾਂ ਫਿਰ ਇਹ ਵੀ ਹੋ ਸਕਦਾ ਕਿ ਤੁਹਾਡਾ ਸਿਮ ਜਿਹੜਾ ਹੈ ਫਰੋਡ ਵਿੱਚ ਵੀ ਵਰਤਿਆ ਜਾ ਸਕਦਾ। ਫਿਰ ਲਾਸਟ ਆ ਜਾਂਦੀ ਜੀ ਪਾਸਵਰਡ ਔਡਿਟ, ਜਿਹੜਾ ਪਾਸਵਰਡ ਹੈ ਉਹ ਵੀ ਤੁਸੀਂ ਦੇਖਣਾ ਹੈ ਜੀ। ਉਹਦੇ ਲਈ ਕੀ ਕਰਨਾ ਹੈ ਜੀ, ਗੂਗਲ ਪਾਸਵਰਡ ਮੈਨੇਜਰ ਹੁੰਦਾ ਹੈ, passwords.google.com ਖੋਲ੍ਹਣਾ ਹੈ, ਪਾਸਵਰਡ ਚੈੱਕਅਪ ਲਗਾਓ, ਵੀਕ ਜਾਂ ਕੰਪਰੋਮਾਈਜ਼ਡ ਪਾਸਵਰਡ ਤੁਰੰਤ ਬਦਲੋ, ਹਰ ਅਕਾਊਂਟ ਲਈ ਵੱਖਰਾ ਪਾਸਵਰਡ ਰੱਖੋ, ਜਿੱਥੇ ਸੰਭਵ ਹੋਵੇ ਉੱਥੇ ਪਾਸ ਕੀ ਜਾਂ 2-ਫੈਕਟਰ ਓਥੈਂਟੀਕੇਸ਼ਨ ਚਾਲੂ ਕਰੋ। ਇਹ ਤੁਹਾਡਾ ਪਾਸਵਰਡ ਔਡਿਟ ਹੈ ਜਿਹੜਾ, ਇਹ ਹਮੇਸ਼ਾ ਤੁਸੀਂ ਕਰਨਾ ਹੈ ਜੀ, ਕੋਸ਼ਿਸ਼ ਕਰੋ ਹਰ 3 ਮਹੀਨਿਆਂ ਦੇ ਵਿੱਚ ਕਰੋ, ਜੇ ਨਹੀਂ ਕਰ ਸਕਦੇ 6 ਮਹੀਨਿਆਂ 'ਚ ਤਾਂ ਕਰਨਾ ਹੀ ਕਰਨਾ, ਜੇ ਉਹ ਵੀ ਨਹੀਂ ਕਰ ਸਕਦੇ ਤਾਂ ਸਾਲ ਦੇ ਵਿੱਚ 1 ਵਾਰ ਜ਼ਰੂਰ ਕਰੋ। ਅਤੇ ਇਹ ਸਭ ਚੀਜ਼ਾਂ ਕਰਨੀਆਂ ਕਿਉਂ ਜ਼ਰੂਰੀ ਹੈ, ਆਧਾਰ ਬੈਂਕ ਪੈਨ ਜੀਮੇਲ ਸਭ ਇੱਕ ਦੂਜੇ ਨਾਲ ਲਿੰਕ ਨੇ, ਇੱਕ ਵੀ ਹੈਕ ਹੋ ਗਿਆ ਨਾ ਪੂਰੀ ਜ਼ਿੰਦਗੀ ਦੀ ਕਮਾਈ ਅਤੇ ਪਛਾਣ ਜਿਹੜੀ ਆ ਉਹ ਖਤਰੇ ਵਿੱਚ ਪੈ ਸਕਦੀ ਹੈ। ਸਾਈਬਰ ਠੱਗ ਰੋਜ਼ ਨਵੇਂ ਤਰੀਕੇ ਕੱਢਦੇ ਨੇ। ਤੁਸੀਂ ਲੋਕ ਓਫੀਸ਼ੀਅਲ ਈਮੇਲ ਸੰਪੰਨ ਪੈਨਸ਼ਨ GPF ਸਭ ਡਿਜੀਟਲ ਵਰਤਦੇ ਹੋ, ਹਰ 3 ਮਹੀਨੇ ਬਾਅਦ ਇਹ 6 ਸਟੈਪ ਜ਼ਰੂਰ ਦੁਹਰਾਓ। 30 ਮਿੰਟ ਅੱਜ ਦਿਓ, ਲੱਖਾਂ ਦਾ ਨੁਕਸਾਨ ਕੱਲ੍ਹ ਨੂੰ ਬਚਾਓ। ਇਹੀ ਮੈਸੇਜ ਜਿਹੜਾ ਆ ਸਾਡੀ ਆਕਾਸ਼ਵਾਣੀ ਟੀਮ ਔਰ FM ਜਲੰਧਰ ਦੀ ਟੀਮ ਤੁਹਾਡੇ ਨਾਲ ਸਾਂਝਾ ਕਰਦੀ ਹੈ। ਉਮੀਦ ਕਰਦਾ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਜਿਹੜੀ ਹੈ ਮਹੱਤਵਪੂਰਨ ਰਹੀ ਹੋਏਗੀ ਔਰ ਤੁਸੀਂ ਸਾਰਾ ਨੋਟ ਕੀਤਾ ਹੋਏਗਾ। ਜੇ ਨੋਟ ਨਹੀਂ ਕੀਤਾ ਤਾਂ ਕੋਈ ਗੱਲ ਨਹੀਂ, ਅਸੀਂ ਫਿਰ ਹਾਜ਼ਰ ਹੋ ਜਾਵਾਂਗੇ ਨੋਟ ਕਰਾਉਣ ਦੇ ਲਈ। ਸੋ ਲੱਗਦਾ ਗੱਲਾਂ ਬਹੁਤ ਹੋ ਗਈਆਂ, ਗੀਤ ਵੀ ਜਿਹੜਾ ਆ ਉਹ ਜਿਹੜਾ ਚੱਲਣਾ ਜ਼ਰੂਰੀ ਹੈ ਕਿਉਂਕਿ ਮੈਂ ਲੱਗਦਾ ਗੱਲਾਂ ਕਰਦੇ ਕਰਦੇ ਕਿਤੇ ਵੀ ਬ੍ਰੇਕ ਨਹੀਂ ਲਾਈ, ਲੱਗਦਾ ਬ੍ਰੇਕਾਂ ਫੇਲ ਹੋ ਗਈਆਂ। ਅਤੇ ਉਹ ਜੇ ਹੈ ਗੀਤ ਜਿਹੜੇ ਆ ਜੈਸਮੀਨ ਜੀ ਲੈ ਕੇ ਆ ਗਏ ਜੀ ਰਾਜਵੀਰ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਅਤੇ ਆ ਜੀ ਸੁਣਦੇ ਹਾਂ ਜੀ ਆ ਗੀਤ।
1: All right.

ਇਹ ਪਰੇ ਹੋ ਜੀ, ਪਰੇ ਹੋ ਜਾਓ, ਜਲਦੀ ਜਲਦੀ ਪਰੇ ਹੋ ਜਾਓ। ਬਿਲਕੁਲ ਜੀ, ਇਹ ਅੱਜ ਕੱਲ੍ਹ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਹਰ ਪਾਸੇ, ਜਿੱਥੇ ਦੇਖੋ ਹੋਰਨ ਵੱਜਦੇ ਹੀ ਰਹਿੰਦੇ ਨੇ, ਕੋਈ ਅਜਿਹਾ ਹੋਰਨ ਵੱਜਦਾ ਹੈ, ਕੋਈ ਪੀਪੀ ਵਾਲਾ ਹੁੰਦਾ ਅਤੇ ਕੋਈ ਅਲੱਗ ਜਿਹੇ ਤਰੀਕੇ ਦਾ ਵੀ ਹੁੰਦਾ ਹੈ। ਔਰ ਜਿਹੜਾ ਟ੍ਰੈਫਿਕ ਦੇ ਵਧਣ ਕਰਕੇ ਜਿਹੜਾ ਪੋਲਿਊਸ਼ਨ ਵੀ ਹੈ ਉਹ ਵੀ ਵੱਧ ਰਿਹਾ ਜੀ। ਬਿਲਕੁਲ ਜੀ, ਕੁਝ ਇੱਕ ਚੀਜ਼ ਦੱਸਣ ਜਾ ਰਿਹਾ, ਬਹੁਤ ਕਹਿ ਲਓ ਕਿ ਜ਼ਰੂਰੀ ਵੀ ਹੈ, ਕਈਆਂ ਲਈ ਨਹੀਂ ਵੀ ਜ਼ਰੂਰੀ ਹੈ, ਪਰ ਜਿਹੜੇ ਨਵਾਂ ਵਹੀਕਲ ਟੂ ਵੀਲਰ ਜਾਂ ਥ੍ਰੀ ਵੀਲਰ ਜਾਂ ਫੋਰ ਵੀਲਰ ਲੈਣ ਦੀ ਸੋਚ ਰਹੇ ਨੇ, ਤਾਂ ਉਹਨਾਂ ਦੇ ਲਈ ਇੱਕ ਛੋਟੀ ਜਿਹੀ ਸੁਜੈਸ਼ਨ ਜਿਹੜੀ ਆ ਉਹ ਹੈ ਜੀ। ਜੀ ਪੈਟਰੋਲ ਦੇ ਬਾਰੇ ਤੁਸੀਂ ਕਈ ਗੱਲਾਂ ਸੁਣ ਰਹੇ ਹੋ ਜੀ, ਪੈਟਰੋਲ ਮਹਿੰਗਾ ਵੀ ਹੋ ਰਿਹਾ, ਪੈਟਰੋਲ ਘੱਟ ਵੀ ਰਿਹਾ ਹੈ, ਕੋਈ ਕਹਿ ਰਿਹਾ ਜੀ ਪੈਟਰੋਲ ਸ਼ਹਿਰ ਬੰਦ ਹੋ ਜਾਏਗਾ, E20 ਪੈਟਰੋਲ ਆ ਰਿਹਾ, ਪੈਟਰੋਲ ਦੇ ਬਾਰੇ ਬਹੁਤ ਸਾਰੀਆਂ ਉੱਪਰ ਥੱਲੇ ਚੀਜ਼ਾਂ ਚੱਲ ਰਹੀਆਂ ਨੇ, ਪਰ ਕੁਝ ਮਿੱਥ ਨੇ, ਕੁਝ ਸਹੀ ਨੇ, ਕੁਝ ਗਲਤ ਨੇ, ਸੋ ਸਾਰੀਆਂ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਵਿਸ਼ਵਾਸ ਜਿਹੜਾ ਉਹ ਨਹੀਂ ਕਰਨਾ ਤੁਸੀਂ, ਠੀਕ ਹੈ ਜੀ। ਆਪਣੀ ਜਿਸ ਜੋ ਵੀ ਤੁਸੀਂ ਵਹੀਕਲ ਲਿਆ ਹੋਇਆ ਹੈ ਜਿਸ ਕੰਪਨੀ ਦਾ, ਤੁਸੀਂ ਉਹਨਾਂ ਨਾਲ ਹੀ ਵਾਰਤਾਲਾਪ ਕਰਨੀ ਹੈ, ਗੱਲਬਾਤ ਕਰਨੀ ਹੈ। ਪਰ ਜਿਹੜਾ ਨਵਾਂ ਵਹੀਕਲ ਲੈਣ ਦੀ ਬਾਰੇ ਸੋਚ ਰਹੇ ਹਾਂ ਤਾਂ ਉਹਨਾਂ ਦੇ ਲਈ ਇੱਕ ਇਹੀ ਹੈ ਕਿ ਤੁਸੀਂ ਇਲੈਕਟ੍ਰਿਕ ਵਹੀਕਲ ਜਿਹੜੇ ਈਵੀਜ਼ ਨੇ ਉਹ ਲਓ, ਉਹ ਤੁਹਾਡੇ ਲਈ ਬੈਟਰ ਹੋਵੇਗਾ। ਉਹ ਕਿਉਂ ਬੈਟਰ ਹੈ, ਉਹਦੇ ਕੁਝ ਐਡਵਾਂਟੇਜਸ ਹੈ, ਹਰ ਇੱਕ ਚੀਜ਼ ਦੇ ਐਡਵਾਂਟੇਜਸ ਔਰ ਡਿਸਐਡਵਾਂਟੇਜਸ ਦੋਨੇ ਹੀ ਹੁੰਦੇ ਨੇ, ਔਰ ਦੋਨੇ ਹੀ ਤੁਹਾਡੇ ਨਾਲ ਸਾਂਝੇ ਕਰਾਂਗਾ। ਇਹ ਬੈਟਰ ਕਿਉਂ ਨੇ, ਸਭ ਤੋਂ ਪਹਿਲਾਂ ਤਾਂ ਇਹਦਾ ਚਲਾਉਣ ਦਾ ਖਰਚਾ ਜਿਹੜਾ ਉਹ ਘੱਟ ਆਉਂਦਾ, ਜਿਵੇਂ ਪੈਟਰੋਲ ਜਾਂ ਫਿਰ ਡੀਜ਼ਲ ਵਗੈਰਾ ਆਉਂਦੇ ਨੇ ਤਾਂ ਉਹਨਾਂ ਦੀ ਵੱਧਦੀਆਂ ਕੀਮਤਾਂ ਦੇ ਮੁਕਾਬਲੇ ਬੈਟਰੀ ਨੂੰ ਚਾਰਜ ਕਰਨ ਦਾ ਖਰਚਾ ਥੋੜ੍ਹਾ ਜਿਹਾ ਘੱਟ ਹੈ ਜੀ। ਅਤੇ ਇਹ ਤੁਸੀਂ ਜੇ ਚਾਹੋ ਤਾਂ, ਜੇ ਤੁਹਾਡੇ ਸੋਲਰ ਪੈਨਲ ਲੱਗਿਆ ਹੋਇਆ ਤਾਂ ਈਵੀ ਇਸ ਨੂੰ ਚਾਰਜ ਕਰ ਸਕਦੇ ਹੋ, ਤਾਂ ਇਹ ਬਿਲਕੁਲ ਤੁਹਾਨੂੰ ਨਾ ਦੇ ਬਰਾਬਰ ਹੀ ਖਰਚਾ ਪਵੇਗਾ, ਯਾਨੀ ਕਿ ਸੋਲਰ ਚਾਰਜ ਆ, ਫ੍ਰੀ ਐਨਰਜੀ ਤੁਸੀਂ ਵਰਤ ਰਹੇ ਹੋ ਅਤੇ ਫ੍ਰੀ ਐਨਰਜੀ ਤੁਸੀਂ ਯੂਜ਼ ਅੱਗੇ ਵੀ ਕਰ ਸਕਦੇ ਹੋ ਜੀ।

ਸਭ ਤੋਂ ਇੰਪੋਰਟੈਂਟ ਇਹਦੀ ਜਿਹੜੀ ਹੈ ਲੋ ਮੇਨਟੇਨੈਂਸ ਕੋਸਟ ਹੈ। ਇਲੈਕਟ੍ਰਿਕ ਗੱਡੀਆਂ ਵਿੱਚ ਪੈਟਰੋਲ ਇੰਜਨ ਵਾਂਗ ਮੂਵਿੰਗ ਪਾਰਟਸ ਨਹੀਂ ਹੁੰਦੇ, ਇਸ ਲਈ ਇਸ ਵਿੱਚ ਕੋਈ ਇੰਜਨ ਆਇਲ, ਕਲੱਚ ਅਸੈਂਬਲੀ ਜਾਂ ਸਪਾਰਕ ਪਲੱਗ ਹੁੰਦਾ ਹੀ ਨਹੀਂ। ਔਰ ਇਹਦੀ ਸਰਵਿਸ ਜਿਹੜੀ ਆ ਉਹ ਵੀ ਜਿਹੜੀ ਆ ਘੱਟ ਖਰਚੇ ਵਾਲੀ ਹੁੰਦੀ ਹੈ। ਮਤਲਬ ਇਹਦਾ ਏਅਰ ਪ੍ਰੈਸ਼ਰ ਹੋ ਗਿਆ ਜਾਂ ਕੁਛ ਅਜਿਹੀਆਂ ਚੀਜ਼ਾਂ ਹੀ ਚੈੱਕ ਕਰਨੀਆਂ ਹੁੰਦੀਆਂ ਨੇ, ਔਰ ਟਾਇਰ ਵਗੈਰਾ ਦੀ ਸਰਵਿਸ ਹੋ ਗਈ, ਜਾਂ ਫਿਰ ਜਿਹੜੀ ਇਹਦੀ ਡਿਵਾਈਸ ਲੱਗੀ ਹੋਈ ਆ ਜੋ ਵੀ ਇਸਦੇ ਵਿੱਚ, ਗੂਗਲ ਮੈਪਸ ਹੋ ਗਿਆ ਜਾਂ ਕੁਛ ਹੋਰ ਚੀਜ਼ਾਂ ਚੱਲਦੀਆਂ ਨੇ, ਲੋਕ ਵਾਲੀ ਹੋ ਗਈ ਕੋਈ ਚੀਜ਼ ਜਾਂ ਕੁਛ ਹੋਰ ਚੀਜ਼ਾਂ, ਅਤੇ ਉਹ ਜਿਹੜੀਆਂ ਉਹਨਾਂ ਦੀ ਮੇਨਟੇਨੈਂਸ ਕੋਸਟ ਆਉਂਦੀ ਹੈ ਸਾਲ ਬਾਅਦ ਜਮੇ ਵੀ 6 ਮਹੀਨੇ ਬਾਅਦ ਉਹਦੀ ਕੋਸਟ ਹੁੰਦੀ ਹੈ, ਇੱਕ ਸਬਸਕ੍ਰਿਪਸ਼ਨ ਹੁੰਦੀ ਆ ਉਹ ਜਿਹੜੀ ਤੁਸੀਂ ਸਾਲ ਬਾਅਦ ਲੈ ਸਕਦੇ ਹੋ। ਸੋ ਉਹ ਥੋੜ੍ਹੀ ਜਿਹੀ ਮਤਲਬ ਮੇਨਟੇਨੈਂਸ ਆਉਂਦੀ ਹੈ, ਉਹਦੀ ਕੋਸਟ ਜਿਹੜੀ ਆ ਉਹ ਆਉਂਦੀ ਹੈ। ਔਰ ਸਭ ਤੋਂ ਜ਼ਰੂਰੀ, ਈਵੀਜ਼ ਚਲਾਓਗੇ ਤਾਂ ਜਿਹੜਾ ਤੁਹਾਡਾ ਪ੍ਰਦੂਸ਼ਣ, ਜੋ ਵੀ ਵਾਤਾਵਰਣ ਹੈ ਜਿਹੜਾ ਪ੍ਰਦੂਸ਼ਿਤ ਨਹੀਂ ਰਹੇਗਾ, ਪ੍ਰਦੂਸ਼ਿਤ ਰਹਿਤ ਹੋਏਗਾ, ਇਹ ਜ਼ੀਰੋ ਪ੍ਰਦੂਸ਼ਣ ਇਹਦੇ ਉੱਤੋਂ ਆਉਂਦਾ, ਕੋਈ ਧੂੰਆਂ ਨਹੀਂ ਹੈ, ਜਿਸ ਨਾਲ ਸਾਫ਼ ਹਵਾ ਤੁਹਾਨੂੰ ਮਿਲਦੀ ਰਹੇਗੀ, ਅਤੇ ਸ਼ੋਰ ਸ਼ਰਾਬਾ ਵੀ ਨਹੀਂ ਆਉਂਦਾ, ਇਹਦੀ ਆਵਾਜ਼ ਵੀ ਨਹੀਂ ਹੁੰਦੀ ਹੈ। ਦੇਖੋ ਜੀ, ਦੋ ਤਰ੍ਹਾਂ ਦੇ ਪੋਲਿਊਸ਼ਨ ਨੂੰ ਇਹ ਖਤਮ ਕਰਦਾ, ਇੱਕ ਜਿਹੜਾ ਏਅਰ ਪੋਲਿਊਸ਼ਨ, ਇੱਕ ਨੋਇਸ ਪੋਲਿਊਸ਼ਨ ਨੂੰ। ਔਰ ਪੰਜਾਬ ਸਰਕਾਰ ਜਿਹੜਾ ਪੰਜਾਬ ਈਵੀ ਪੋਲਿਸੀ ਦੁਆਰਾ ਤੁਸੀਂ ਈਵੀ ਖਰੀਦਦਾਰਾਂ ਨੂੰ ਇਹ ਕੁਝ ਸਬਸਿਡੀ ਵੀ ਪ੍ਰੋਵਾਈਡ ਕਰਦੇ ਆ। ਇਹ ਤੁਸੀਂ ਸਾਈਟ ਦੇ ਉੱਤੇ, ਪੰਜਾਬ ਸਰਕਾਰ ਦੀ ਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਕਿਹੜੀ ਕਿਹੜੀ ਈਵੀਜ਼ ਦੇ ਉੱਤੇ ਤੁਹਾਨੂੰ ਸਬਸਿਡੀਜ਼ ਮਿਲ ਰਹੀਆਂ ਨੇ, ਕਿਹਨਾਂ ਦੇ ਲਈ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ, ਔਰ ਇਸ ਦਾ ਲਾਭ ਜਿਹੜਾ ਉਹ ਲੈ ਸਕਦੇ ਹੋ। ਟੈਕਸ ਵਿੱਚ ਵੀ ਤੁਹਾਨੂੰ ਇਹਦੀ ਜਿਹੜੀ ਆ ਛੂਟ ਮਿਲਦੀ ਹੈ, ਨਵੇਂ ਵਾਹਨਾਂ 'ਤੇ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ ਵਿੱਚ ਵੀ ਭਾਰੀ ਛੂਟ ਮਿਲਦੀ ਹੈ। ਅਤੇ ਇੱਕ ਹੋਰ ਗੱਲ, GST, ਇਲੈਕਟ੍ਰਿਕ ਵਹੀਕਲ ਜਿਹੜੇ ਆ ਉਹਨਾਂ ਦੇ ਉੱਤੇ GST ਜਿਹੜੀ ਆ ਹੁਣ ਘੱਟ ਕੇ 5% ਤੱਕ ਹੋ ਗਈ ਹੈ। ਇਹ ਇੱਕ ਤਰ੍ਹਾਂ ਦੀ ਕਹਿ ਲਓ ਕਿ ਖੁਸ਼ਖਬਰੀ ਹੀ ਹੈ ਜੀ। ਅਤੇ ਸਭ ਤੋਂ ਜ਼ਰੂਰੀ, ਈਵੀਜ਼ ਨੂੰ ਚਲਾਉਣਾ ਬੜਾ ਸੌਖਾ ਹੈ। ਹਾਂ ਠੀਕ ਹੈ, ਸਟਾਰਟਿੰਗ ਦੇ ਵਿੱਚ ਜਿਸ ਨੂੰ ਕਿਸ਼ਤ ਵੀ ਨਹੀਂ ਚਲਾਉਣਾ ਆਉਂਦਾ ਉਸ ਦੇ ਲਈ ਇਹ ਥੋੜ੍ਹਾ ਜਿਹਾ ਔਖਾ ਹੁੰਦਾ ਹੈ, ਲੇਕਿਨ ਹੌਲੀ ਹੌਲੀ ਜਦੋਂ ਆਦੀ ਹੋ ਜਾਂਦਾ ਬੰਦਾ ਤਾਂ ਇਸ ਨੂੰ ਚਲਾਉਣ ਲਈ ਕੋਈ ਗੇਅਰ ਜਾਂ ਕੁਛ ਇੱਦਾਂ ਦੀ ਸ਼ਿਫਟਰ ਦੀ ਉਹਦੇ ਵਿੱਚ ਹੁੰਦਾ ਨਹੀਂ ਹੈ, ਆਟੋਮੈਟਿਕ ਹੈ। ਸੋ ਇਸ ਨੂੰ ਬੜੇ ਆਰਾਮ ਨਾਲ ਤੁਸੀਂ ਸਿਰਫ ਚਾਰਜ ਕਰੋ ਬਸ, ਨਾਲ ਹੀ ਨਾ ਕਿੱਕ ਮਾਰਨੀ ਹੈ ਤਾਂ ਨਾ ਕੁਛ ਕਰਨਾ, ਬਟਨ ਔਨ ਕਰਨਾ ਬਸ, ਲੈ ਜਾਓ ਭਜਾ ਕੇ। ਸੋ ਦੋਸਤੋ, ਜੇ ਤੁਸੀਂ ਨਵੇਂ ਵਾਹਨ ਨੂੰ ਖਰੀਦਣ ਦੇ ਬਾਰੇ ਕੁਛ ਵੀ ਕਰ ਰਹੇ ਹੋ, ਪਲੈਨਿੰਗ ਕਰ ਰਹੇ ਹੋ, ਤਾਂ ਤੁਸੀਂ ਈਵੀ ਲੈ ਸਕਦੇ ਹੋ ਜੀ। ਔਰ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ PME Drive ਕਰਕੇ ਇੱਕ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ, ਉਹਦੇ ਲਈ ਵੀ ਤੁਸੀਂ ਦੇਖ ਸਕਦੇ ਹੋ ਜੀ ਸੈਂਟਰਲ ਗੌਰਮੈਂਟ ਦੀ ਸਾਈਟ ਦੇ ਉੱਤੇ ਜਾ ਕੇ। ਸੋ ਦੋਸਤੋ, ਇਹ ਗੱਲ ਕੀਤੀ ਆਪਾਂ ਇਲੈਕਟ੍ਰਿਕ ਵਹੀਕਲ ਦੇ ਬਾਰੇ। ਸੋ ਕਿਉਂਕਿ ਇਹ ਵਹੀਕਲਸ ਜਿਹੜੇ ਨੇ ਇਹ ਬੇਵਫਾ ਨਹੀਂ ਹੁੰਦੇ ਨਾ, ਹੈ ਨਾ, ਬਿਲਕੁਲ ਜੀ, ਇਹ ਆਪਣਾ ਜਿਹੜਾ ਓਨਰ ਹੈ ਨਾ ਉਹਦੇ ਲਈ ਹਮੇਸ਼ਾ ਵਫਾ ਰੱਖਦੇ ਨੇ। ਸੋ ਗਾਣਾ ਥੋੜ੍ਹਾ ਜਿਹਾ ਇੱਦਾਂ ਦਾ ਹੀ ਹੈ, ਅੱਜ ਸੁਣਦੇ ਹਾਂ ਬੀਪ ਰਾਗ ਜੀ ਦੀ ਆਵਾਜ਼ ਵਿੱਚ, ਸਾਰੇ ਬੋਲੋ।

ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਨੈੱਟਵਾਣੀ ਆਪਣੇ ਦੋਸਤ ਕੁਲਦੀਪ ਦੇ ਨਾਲ। ਔਰ ਅਗਲੀ ਜਿਹੜੀ ਖਬਰ ਜਾਂ ਇਨਫੋਰਮੇਸ਼ਨ ਲੈ ਕੇ ਆ ਗਏ ਹਾਂ ਜੀ ਅਸੀਂ ਤੁਹਾਡੇ ਕੋਲ, ਔਰ ਗੱਲ ਕਰਦੇ ਹਾਂ ਇੱਕ ਬਹੁਤ ਹੀ ਸਪੋਰਟਸ ਦੇ ਰਿਲੇਟਡ ਇਹ ਨਿਊਜ਼ ਹੈ ਜਿਹੜੀ ਕਿ ਬਹੁਤ ਜ਼ਿਆਦਾ ਵੱਡੀ ਹੈ ਜੀ। 2026 ਫੀਫਾ ਵਰਲਡ ਕੱਪ 3 ਦੇਸ਼ਾਂ ਵਿੱਚ ਇਹ ਹੋ ਰਿਹਾ ਹੈ ਜੀ, ਯੂਨਾਈਟਿਡ ਸਟੇਟਸ, ਕੈਨੇਡਾ ਔਰ ਮੈਕਸੀਕੋ ਦੇ ਵਿੱਚ ਇਹ ਟੂਰਨਾਮੈਂਟ ਜਿਹੜਾ ਹੈ ਹੋ ਰਿਹਾ ਹੈ। ਔਰ ਇਹ ਫੀਫਾ ਜਿਹੜਾ ਵਰਲਡ ਕੱਪ ਹੈ ਇਹ ਇਤਿਹਾਸ ਦਾ ਸਭ ਤੋਂ ਵੱਡਾ ਵਰਲਡ ਕੱਪ ਹੈ ਜਿਸ ਵਿੱਚ ਕੁੱਲ 48 ਟੀਮਾਂ ਹਿੱਸਾ ਲੈ ਰਹੀਆਂ ਨੇ ਅਤੇ ਮੌਜੂਦਾ ਗਰੁੱਪ ਸਟੇਡੀਅਮ ਜਿਹੜੇ ਹੈ ਗਰੁੱਪ ਲੀਡਰ 20 ਜੂਨ ਤੱਕ ਜਿਹੜੇ ਡਿਸਾਈਡ ਕੀਤੇ ਹੋਏ ਨੇ। ਗਰੁੱਪ ਜਿਹੜੇ ਸਥਾਨ ਜਿਹੜਾ ਹੈ ਜਿਨ੍ਹਾਂ ਨੇ ਅੰਕਾਂ ਦੇ ਨਾਲ ਲਿਆ ਹੋਇਆ ਉਹਦੇ ਬਾਰੇ ਦੱਸ ਦਿੰਦੇ ਹਾਂ। ਗਰੁੱਪ ਏ ਦੇ ਵਿੱਚ ਮੈਕਸੀਕੋ 6 ਅੰਕਾਂ ਦੇ ਨਾਲ ਹੈ, ਬੀ ਜਿਹੜਾ ਕੈਨੇਡਾ 4 ਅੰਕਾਂ ਦੇ ਨਾਲ, ਸੀ ਬ੍ਰਾਜ਼ੀਲ 4 ਅੰਕਾਂ ਦੇ ਨਾਲ, ਔਰ ਗਰੁੱਪ ਤਕਰੀਬਨ ਏ ਬੀ ਸੀ ਡੀ ਈ ਐੱਫ ਜੀ ਐੱਚ ਆਈ ਜੇ ਕੇ ਐੱਲ ਤੱਕ ਹੈਗੇ ਨੇ ਜੀ। ਜੂਨ ਨੂੰ ਬ੍ਰਾਜ਼ੀਲ ਜਿਹੜੀ ਆ ਉਹ ਜਿੱਤੀ ਸੀ 3-0 ਨਾਲ, ਹੈਤੀ ਜਿਹੜਾ ਸੀਗਾ ਉਹ ਹਾਰ ਗਿਆ। ਔਰ ਉਸ ਤੋਂ ਬਾਅਦ ਇੱਕ ਮੈਚ ਹੋਇਆ ਸੀ ਮੋਰੱਕੋ ਜਿਹੜਾ ਆ ਉਹ 1-0 ਦੇ ਨਾਲ ਸਕੋਟਲੈਂਡ ਤੋਂ ਜਿੱਤ ਗਿਆ ਜੀ। ਅਮਰੀਕਾ ਵੀ 2-0 ਦੇ ਨਾਲ ਆਸਟ੍ਰੇਲੀਆ ਤੋਂ ਜਿੱਤ ਗਈ, ਔਰ ਪੈਰਾਗਵੇ 1-0 ਤੋਂ ਤੁਰਕੀ ਤੋਂ ਜਿੱਤ ਗਿਆ। ਅਤੇ ਅੱਜ ਦੀ ਜਿਹੜੀ ਹੈ ਗਰੁੱਪ ਐੱਫ ਜਿਹੜਾ ਆ ਨੀਦਰਲੈਂਡ ਵਰਸਿਸ ਸਵੀਡਨ, ਗਰੁੱਪ ਈ ਜਿਹੜਾ ਜਰਮਨੀ ਵਰਸਿਸ ਕੋਟ ਡਿਵੋਆਰ, ਔਰ ਇੱਕ ਵੇਡਰ ਵਰਸਿਸ ਕੁਰਾਕਾਓ ਦੇ ਵਿੱਚ ਮੈਚ ਚੱਲ ਰਿਹਾ ਹੈ। ਉਮੀਦ ਕਰਦਾ ਤੁਸੀਂ ਸ਼ਾਇਦ ਦੇਖ ਰਹੇ ਹੋਗੇ ਮੈਚ ਨੂੰ। ਆਉਣ ਵਾਲੇ ਕੁਝ ਮੈਚ ਨੇ ਜਿਵੇਂ ਕੱਲ੍ਹ ਜਿਹੜਾ ਆ ਸਪੇਨ ਵਰਸਿਸ ਸਾਊਦੀ ਅਰਬ, ਬੈਲਜੀਅਮ ਵਰਸਿਸ ਈਰਾਨ ਹੈ, ਉਰੂਗਵੇ ਵਰਸਿਸ ਕੈਪ ਵਰਡੇ ਹੈ, ਨਿਊਜ਼ੀਲੈਂਡ ਵਰਸਿਸ ਮਿਸਰ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮੈਚ ਚੱਲ ਰਹੇ ਨੇ, ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ, ਥੋੜ੍ਹੀ ਜਾਣਕਾਰੀ ਦਿੰਦੇ ਹਾਂ ਜੀ। ਔਰ ਨਾਲ ਦੀ ਨਾਲ ਇੱਕ ਗੀਤ ਵੀ ਸੁਣਦੇ ਹਾਂ, ਜਾਣਾ ਕਿਤੇ ਨਹੀਂ ਸੁਣਦੇ ਰਹਿਣਾ ਐਫ ਐਮ ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਆਓ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਰੇਡੀਓ ਸੈੱਟ ਦੇ ਉੱਤੇ, ਇਹ ਰੇਡੀਓ ਵਾਲਾ ਗੀਤ ਹੈ ਜੀ।

ਜੀ ਗੱਲ ਚੱਲ ਰਹੀ ਹੈ ਜੀ ਫੀਫਾ ਵਰਲਡ ਕੱਪ ਦੀ, ਔਰ ਇੱਥੇ ਇੱਕ ਅਜਿਹਾ ਇਤਿਹਾਸ ਰਚਣ ਵਾਲਾ ਮੈਚ ਹੋਇਆ ਜੀ ਜਿਹਦੇ ਵਿੱਚ ਕੈਨੇਡਾ ਨੇ 6-0 ਨਾਲ ਕਤਰ ਦੇ ਉੱਤੇ ਜਿੱਤ ਹਾਸਿਲ ਕੀਤੀ ਹੈ। ਇਹ ਇਤਿਹਾਸਿਕ ਜਿੱਤ ਰਹੀ ਹੈ ਜੀ, ਜੋਨਾਥਨ ਡੇਵਿਡ ਦੀ ਹੈਟ੍ਰਿਕ ਰਹੀ ਹੈ ਇਹਦੇ ਵਿੱਚ, ਔਰ ਇਸ ਤੋਂ ਇਲਾਵਾ ਇਸਮਾਇਲ ਕੌਨ ਦੀ ਜਿਹੜੀ ਸੱਟ ਨੇ ਮੈਚ ਦਾ ਜਿਹੜਾ ਆ ਮਤਲਬ ਜਿੱਤਣ ਦੇ ਵਿੱਚ ਥੋੜ੍ਹਾ ਜਿਹਾ ਮਜ਼ਾ ਜਿਹੜਾ ਉਹ ਕਿਰਕਿਰਾ ਜਿਹਾ ਕਰ ਦਿੱਤਾ, ਕਿਉਂਕਿ ਜਦੋਂ ਪਲੇਅਰ ਨੂੰ ਸੱਟ ਲੱਗਦੀ ਹੈ ਨਾ ਤਾਂ ਦਿਲ ਨੂੰ ਬਹੁਤ ਜ਼ਿਆਦਾ ਉਹ ਬੁਰਾ ਜਿਹਾ ਫੀਲ ਹੁੰਦਾ। ਸੋ ਇਸ ਮਤਲਬ ਮੈਚ ਬਹੁਤ ਵਧੀਆ ਚੱਲ ਰਿਹਾ ਸੀ, ਲੇਕਿਨ ਸਿਰਫ ਸੱਟ ਕਰਕੇ ਜਿਹੜਾ ਨਾ ਉਹ ਮੈਚ ਥੋੜ੍ਹਾ ਜਿਹਾ ਜਿਹੜਾ ਆ ਦਰਸ਼ਕਾਂ ਲਈ ਥੋੜ੍ਹਾ ਜਿਹਾ ਉਹ ਬੁਰਾ ਜਿਹਾ ਹੋ ਗਿਆ। ਅਤੇ ਇੱਕ ਚੀਜ਼ ਹੋਰ ਕੀਤੀ ਆ, ਆਲਮਨਾਈ ਦਾ ਜਿਹੜਾ ਆ ਉਹਨਾਂ ਨੇ ਕਤਰ ਦੇ ਖਿਡਾਰੀ ਨੇ ਆਪਣੇ ਹੀ ਜਾਲ ਵਿੱਚ ਉਹ ਗੋਲ ਕਰ ਬੈਠੇ। ਇਹ ਥੋੜ੍ਹੀ ਜਿਹੀ ਇੰਟਰਸਟਿੰਗ ਜਿਹੀ ਗੱਲ ਹੋ ਗਈ ਇਸ ਮੈਚ ਦੇ ਵਿੱਚ। ਔਰ ਬ੍ਰਾਜ਼ੀਲ ਜਿਹੜਾ ਆ ਹੈਤੀ ਦੇ ਖਿਲਾਫ਼ ਉਹ ਆਸਾਨ ਜਿੱਤ ਹਾਸਿਲ ਕੀਤੀ ਗਰੁੱਪ ਸੀ ਦੇ ਵਿੱਚ, ਉਹ ਮਜ਼ਬੂਤ ਦਾਅਵੇਦਾਰੀ ਉਹਨਾਂ ਦੀ ਬਣ ਗਈ ਹੈ, ਔਰ ਫੈਂਸੀ ਦੀਵਾਨਗੀ ਜਿਹੜੀ ਉਹ ਬੜੀ ਹੀ ਜ਼ਿਆਦਾ ਮਜ਼ੇਦਾਰ ਰਹੀ ਹੈ। ਬ੍ਰਾਜ਼ੀਲ ਵਰਸਿਜ਼ ਹੈਤੀ, USA ਵਰਸਿਜ਼ ਆਸਟ੍ਰੇਲੀਆ ਜਿਹੜੇ ਮੈਚ ਹੋਏ ਨੇ ਉਹਨਾਂ ਲਈ ਸੋਸ਼ਲ ਮੀਡੀਆ 'ਤੇ ਭਾਰੀ ਉਤਸ਼ਾਹ ਜਿਹੜਾ ਉਹ ਵੇਖਿਆ ਗਿਆ ਹੈ। ਕੈਨੇਡਾ ਦੇ ਕਤਰ ਦੇ ਜਿਹੜੇ ਮੈਚ ਤੋਂ ਬਾਅਦ ਨਾ ਖਿਡਾਰੀਆਂ ਦੇ ਵਿਚਾਲੇ ਲੜਾਈ ਵੀ ਹੋਈ, ਕਿਉਂਕਿ ਜਿਹੜੀ ਇਹ ਜਿਹੜੀ ਕੌਨ ਨੇ ਜਿਹੜੇ ਪਲੇਅਰ ਸੀ ਉਹਨਾਂ ਦੀ ਜਿਹੜੀ ਲੱਤ ਜਿਹੜੀ ਉਹ ਸੱਟ ਕਰਕੇ ਟੁੱਟ ਗਈ ਸੀ। ਸੋ ਦੋਸਤੋ ਇਹ ਸੀ ਥੋੜ੍ਹੀ ਜਿਹੀ ਫੀਫਾ ਦੇ ਉੱਤੇ ਗੱਲਾਂ। ਸੋ ਇਹ ਗੱਲਾਂ ਚੱਲਦੀਆਂ ਰਹਿਣਗੀਆਂ, ਤੁਸੀਂ ਫੀਫਾ ਵਰਲਡ ਕੱਪ ਦੇਖੋ ਜਿਹੜਾ ਕਿ ਇਤਿਹਾਸਿਕ ਮੈਚ ਜਿਹੜੇ ਉਹਦੇ ਵਿੱਚ ਚੱਲ ਰਹੇ ਨੇ, ਵਰਲਡ ਕੱਪ ਜਿਹੜਾ ਆ ਇਹ ਸਭ ਤੋਂ ਵੱਡਾ ਟੂਰਨਾਮੈਂਟ ਹੋ ਰਿਹਾ। ਸੋ ਇੰਜੋਏ ਕਰੋ ਫੀਫਾ ਵਰਲਡ ਕੱਪ ਨੂੰ, ਨਾਲ ਹੀ ਇੰਜੋਏ ਕਰੋ ਜੀ ਇਸ ਗਾਣੇ ਨੂੰ ਜੀ, ਜਿਵੇਂ ਅਸੀਂ ਮਿਲ ਜੁਲ ਕੇ ਰਹਿੰਦੇ ਹਾਂ ਉਵੇਂ ਇਹ ਮਿਲ ਜੁਲ ਕੇ ਵਾਲਾ ਗਾਣਾ ਤੁਹਾਡੇ ਰੇਡੀਓ ਸੈੱਟ ਦੇ ਉੱਤੇ।

ਜੀ ਦੋਸਤੋ, ਇੱਕ ਹੋਰ ਨੈੱਟ ਦੇ ਉੱਤੇ ਖਬਰ ਜਿਹੜੀ ਹੈ ਤੁਹਾਨੂੰ ਦੱਸ ਦਿੰਦੇ, ਅਪਡੇਟਸ ਆ ਰਹੀਆਂ ਨੇ। ਜਿਹੜੇ ਵੀ ਦੋਸਤ ਮੇਰੇ ਯਾਤਰਾ ਕਰਨ ਦੇ ਸ਼ੌਕੀਨ ਨੇ, ਅਲੱਗ ਅਲੱਗ ਯਾਤਰਾਵਾਂ 'ਤੇ ਜਾਣ ਦੇ, ਟਰੈਕਿੰਗ ਕਰਨ ਦੇ ਸ਼ੌਕੀਨ ਨੇ, ਉਹਨਾਂ ਦੇ ਲਈ ਵੀ ਹੈ। ਪਰ ਇਹ ਧਾਰਮਿਕ ਯਾਤਰਾ ਜਿਹੜੀ ਹੈ, ਜਿਵੇਂ ਕਿ ਮਾਨਸਰੋਵਰ ਯਾਤਰਾ ਜਿਹੜਾ ਹੈ, ਉਹਦਾ ਪਹਿਲਾ ਜੱਥਾ ਜਿਹੜਾ ਹੈ ਉਹ 2026 ਦਾ ਪਹਿਲਾ ਯਾਤਰਾ ਜਿਹੜਾ ਹੈ ਉਹ ਜਾ ਚੁੱਕਿਆ ਹੈ ਜੀ, ਔਰ ਮੇ ਵੀ ਸ਼ਾਇਦ ਕੁਝ ਹੀ ਦਿਨਾਂ ਦੇ ਵਿੱਚ ਉਹ ਦਰਸ਼ਨ ਵੀ ਕਰ ਲੈਣਗੇ। ਉਸ ਤੋਂ ਇਲਾਵਾ ਜਿਹੜੀ ਹੈ ਕਿਨੌਰ ਕੈਲਾਸ਼, ਜਿਹੜੇ ਕਿ ਕਿਨੌਰ ਦੇ ਵਿੱਚ ਹੈਗੇ ਆ, ਜਗ੍ਹਾ ਆ ਸ਼ਿਮਲੇ ਤੋਂ ਅੱਗੇ ਜਿਹੜਾ ਵਿਲੇਜ ਹੈ, ਉੱਥੇ ਵੀ ਯਾਤਰਾ ਨੈਕਸਟ ਮੰਥ ਤੋਂ ਸ਼ੁਰੂ ਹੋ ਰਹੀ ਹੈ। ਉਸ ਤੋਂ ਬਾਅਦ ਜਿਹੜੀ ਹੈ ਮਨੀਮਹੇਸ਼ ਜੀ ਦੀ ਯਾਤਰਾ ਜਿਹੜੀ ਟਰੈਕਿੰਗ ਹੈ, ਉਹ ਵੀ ਤਕਰੀਬਨ ਸਤੰਬਰ ਦੇ ਵਿੱਚ ਸ਼ੁਰੂ ਹੋ ਜਾਵੇਗੀ। ਉਹ ਵੀ ਯਾਤਰਾ ਅਪਡੇਟਸ ਜਿਹੜੀਆਂ ਨੈੱਟ ਦੇ ਉੱਤੇ ਆਉਂਦੇ ਰਹਿਣਗੇ। ਸੋ ਜਿਹੜੇ ਮੇਰੇ ਵੀਰ, ਮੇਰੇ ਦੋਸਤ ਇਹਨਾਂ ਯਾਤਰਾਵਾਂ 'ਤੇ ਜਾਣਾ ਚਾਹੁੰਦੇ ਨੇ, ਉਹ ਅਪਡੇਟਸ ਜਿਹੜੇ ਨੈੱਟ ਦੇ ਉੱਤੇ ਦੇਖਦੇ ਰਹਿਣ, ਔਰ ਗੌਰਮੈਂਟ ਨਾਲ, ਸਰਕਾਰ ਨਾਲ ਤਾਲਮੇਲ ਰੱਖ ਕੇ, ਔਰ ਉੱਥੇ ਦੀ ਸਾਰੀ ਸੁਰੱਖਿਆ ਜਿਹੜੀ ਆ ਉਹਦੇ ਬਾਰੇ ਜਾਣ ਨੂੰ ਹੋ ਕੇ ਹੀ ਅੱਗੇ ਜਾਣ, ਰਜਿਸਟ੍ਰੇਸ਼ਨ ਕਰਕੇ ਹੀ ਜਾਣ। ਸੋ ਦੋਸਤ, ਇਸ ਪ੍ਰੋਗਰਾਮ ਦਾ ਆਖਰੀ ਗੀਤ ਆਓ ਸੁਣਦੇ ਹਾਂ। ਸੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਤੁਹਾਡਾ ਫੇਵਰੇਟ ਵਾਲਾ ਹੈ, ਮੈਨੂੰ ਪਤਾ ਹੈ, ਦਿਲ ਚਾਹਤਾ ਹੈ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਸੋ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ। ਸੋ ਮਿਲਦੇ ਹਾਂ ਇਸ ਗੀਤ ਤੋਂ ਬਾਅਦ, ਜਾਣਾ ਕਿਤੇ ਨਹੀਂ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ ਜੀ।

ਰਾਤ ਦੇ 9 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ, ਕਿਹਾ ਉਹਨਾਂ ਵਿਸ਼ਵ ਨੇਤਾਵਾਂ ਨਾਲ ਉਸਾਰੂ ਸੰਬੰਧਾਂ ਰਾਹੀਂ ਆਲਮੀ ਪੱਧਰ 'ਤੇ ਭਾਰਤ ਦੇ ਮਾਣ ਅਤੇ ਪ੍ਰਭਾਵ ਨੂੰ ਕਾਫ਼ੀ ਵਧਾਇਆ ਹੈ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸਡ ਡੋਜ਼ ਕੋਂਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਾਈ ਹੈ। ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਦੇਸ਼ ਵਿਆਪੀ ਮੌਕ ਡਰਿੱਲ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੂ ਲਾ ਦਰੇ ਰਾਹੀਂ ਚੀਨ ਪਹੁੰਚਿਆ। ਕੱਲ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪੰਜਾਬ ਸਮੇਤ ਦੇਸ਼ ਭਰ 'ਚ ਯੋਗ ਸਮਾਗਮਾਂ ਦਾ ਹੋਵੇਗਾ ਆਯੋਜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਅਭਿਆਸ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ 'ਚ BJP ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਹਾਏ ਅਤੇ ਜਲਾਲਾਬਾਦ ਅਤੇ ਮਮਦੋੜ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2437 ਅਪ੍ਰੈਂਟਿਸ ਟ੍ਰੇਨਿਸ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਜਲੰਧਰ ਦੇ DAV ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਾਇਆ। ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਭਲਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

FM 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਜੀ ਤੁਹਾਡਾ ਸਾਰਿਆਂ ਦਾ ਮਨਪਸੰਦ ਕਿਉਂਕਿ 9 ਵੱਜ ਚੁੱਕੇ ਨੇ ਔਰ ਤੁਹਾਡਾ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਕਿਹੜਾ ਜੀ ਦਿਲ ਚਾਹਤਾ ਹੈ ਔਰ ਤੁਹਾਡਾ ਦਿਲ ਕੀ ਚਾਹੁੰਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਭੇਜਣਾ ਹੈ ਵਟਸਐਪ ਰਾਹੀਂ ਨੰਬਰ ਨੋਟ ਕਰ ਲਓ ਜੀ 9855101027 9855101027 ਇਹ ਸਾਡਾ ਵਟਸਐਪ ਨੰਬਰ ਹੈ ਇਸ ਨੂੰ ਆਪਣੇ ਵਟਸਐਪ 'ਚ ਖੋਲ੍ਹੋ ਔਰ ਆਪਣੀ ਫਰਮਾਇਸ਼ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਜੇ ਕੋਸ਼ਿਸ਼ ਕਰੋ ਪੁਰਾਣੇ ਹੋਣ ਤਾਂ ਵਧੀਆ ਹੈ ਵਧੀਆ ਵਧੀਆ ਗੀਤ ਸਾਡੇ ਕੋਲ ਭੇਜੋ ਔਰ ਕਾਪੀ ਪੇਸਟ ਨਾ ਕਰੋ ਨਵੇਂ ਨਵੇਂ ਗੀਤ ਸਾਨੂੰ ਭੇਜੋ ਔਰ ਉਹਦੇ ਵਿੱਚ ਕੋਈ ਸੰਦੇਸ਼ ਤੁਸੀਂ ਆਪਣੇ ਲਈ ਆਪਣੇ ਜਿਹੜੇ ਚਾਹਣ ਵਾਲਿਆਂ ਲਈ ਜਾਂ ਕੁਛ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਕੁਛ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਉਹਦੇ ਵਿੱਚ ਲਿਖੋ ਤਾਂ ਜੋ ਬਾਕੀ ਲਿਸਨਰਸ ਨਾਲ ਮੈਂ ਉਹ ਸਾਂਝਾ ਕਰਾਂ ਔਰ ਤੁਹਾਨੂੰ ਪਿਆਰੇ ਪਿਆਰੇ ਜੀ ਗੀਤ ਤੁਹਾਡੀ ਫਰਮਾਇਸ਼ ਜਿਹੜੀ ਆ ਉਹ ਸੁਣਾਵਾਂ ਸੋ ਪਹਿਲੀ ਫਰਮਾਇਸ਼ ਮੇਰੀ ਬਾਕੀ ਸਾਰੀਆਂ ਤੁਹਾਡੀਆਂ ਚਲੋ ਆਓ ਸੁਣਦੇ ਹਾਂ ਜੀ ਇਸ ਪ੍ਰੋਗਰਾਮ ਦਾ ਪਹਿਲਾਂ ਗੀਤ ਸੋ ਜਾਣਾ ਕਿਤੇ ਨਹੀਂ ਸੁਣਦੇ ਰਹਿਣਾ FM ਰੇਨਬੋ ਜਲੰਧਰ ਦਿਲ ਤੋਂ ਦਿਲ ਤੱਕ।

ਦੋਸਤੋ ਜੀ ਜਿਹੜੀ ਪਹਿਲੀ ਫਰਮਾਇਸ਼ ਸਾਡੇ ਕੋਲ ਆ ਚੁੱਕੀ ਹੋਈ ਹੈ ਜੀ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਤੋਂ ਨਾਈਟ ਇਨ ਲੰਡਨ ਜਿਹੜੀ ਮੂਵੀ ਦਾ ਗੀਤ ਸੁਣਨਾ ਚਾਹ ਰਹੇ ਨੇ, ਨਜ਼ਰ ਨਾ ਲੱਗ ਜਾਏ ਕਿਸੇ ਕੀ ਰਾਹੋਂ ਮੇਂ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇੱਕ ਮੈਸੇਜ ਆਇਆ ਜੀ ਸਾਡੇ ਕੋਲ, ਔਰ ਦਿਲ ਚਾਹਤਾ ਹੈ ਸ਼ੋ ਐਨੀ ਸੌਂਗ ਟੂ ਰੀਡ ਆਊਟ ਅਵਰ ਨੇਮ ਪਲੀਜ਼ ਆਰ ਜੇ ਜੀ। ਜੀ ਜ਼ਰੂਰ ਜੀ, ਹਿਤੇਂਦਰ ਦਾਸ, ਮਾਨਸ ਦਾਸ, ਮਾਧਵ ਦਾਸ, ਸ਼ਿਫਾਲੀ ਦਾਸ, ਵਰਸ਼ਾ ਦਾਸ ਜੀ ਨੇ ਮੈਸੇਜ ਕੀਤਾ, ਔਰ ਸੋਨਬਿਲ ਕੁਦਾਲੀ ਆਸਮ ਅਸਾਮ ਤੋਂ ਇਹਨਾਂ ਨੇ ਮੈਸੇਜ ਕੀਤਾ ਜੀ। ਤੁਹਾਡਾ ਜਿਹੜਾ ਮੈਸੇਜ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਲਿਆ ਹੈ ਜੀ। ਅਤੇ ਆਓ ਜੀ ਪਹਿਲੀ ਫਰਮਾਇਸ਼ ਨੂੰ ਅਸੀਂ ਕਰਦੇ ਹਾਂ ਜੀ ਪਲੇ, ਔਰ ਤੁਹਾਡੀ ਫਰਮਾਇਸ਼ ਦਾ ਵੇਟ ਕਰਾਂਗੇ। ਨੰਬਰ ਨੋਟ ਕਰ ਲਓ ਜੀ ਦੁਬਾਰਾ ਜੀ, 9855 10 10 27, 9855 10 10 27। ਔਰ ਆਪਣੀ ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਫਰਮਾਇਸ਼ ਜਿਹੜੀ ਆ ਉਹ ਸਾਡੇ ਕੋਲ ਭੇਜ ਦਿਓ। ਇਹ ਫਰਮਾਇਸ਼ ਜਿਵੇਂ ਪੂਰੀ ਕਰਨ ਲੱਗਿਆ ਉਵੇਂ ਹੀ ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗਾ ਜੀ।

ਜੀ ਦੋਸਤੋ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਤੁਸੀਂ? ਕਿਹੜੇ ਵਾਲਾ ਜੀ? ਦਿਲ ਚਾਹਤਾ ਹੈ ਜੀ, ਬਿਲਕੁਲ ਜੀ। ਦਿਲ ਤੁਹਾਡਾ ਕੀ ਚਾਹੁੰਦਾ ਮੈਨੂੰ ਪਤਾ ਹੈ ਜੀ, ਕਿਉਂਕਿ ਮੈਸੇਜਿਸ ਰਾਹੀਂ ਤੁਸੀਂ ਆਪਣਾ ਜਿਹੜਾ ਦਿਲ ਕੀ ਚਾਹੁੰਦਾ ਫਰਮਾਇਸ਼ ਭੇਜ ਰਹੇ ਹੋ ਜੀ ਮੈਨੂੰ। ਇੱਕ ਮੈਸੇਜ ਆਇਆ ਸਾਡੇ ਕੋਲ ਜੀ, ਨਮਸਕਾਰ ਜੀ, ਨਿਊ ਦਿੱਲੀ ਸੇ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਖੋਰਵਾਲ, ਦੀਪਾਂਸ਼ੂ ਖੋਰਵਾਲ ਜੀ, ਔਰ ਫਰਮਾਇਸ਼ ਲਿਖੀ ਸੀ ਇਹਨਾਂ ਨੇ ਇੱਕ, ਔਰ ਕਹਿ ਰਹੇ ਨੇ ਆਪ ਹਮਾਰਾ ਮੈਸੇਜ ਦੇਖ ਲੇ ਤੇ ਹੋ ਲੇਕਿਨ ਸ਼ਾਮਿਲ ਨਹੀਂ ਕਰਤੇ ਜੀ, ਆਪਕੋ ਪਾਸ ਅਗਰ ਇਹ ਗੀਤ ਨਾ ਹੋ ਤੋ ਸ਼ਾਮਿਲ, ਨਾਮ ਸ਼ਾਮਿਲ ਕਰ ਲੈਣਾ ਜੀ, ਆਪਕਾ ਨਾਮ ਜ਼ਰੂਰ ਸ਼ਾਮਿਲ ਹੋਤਾ ਹੋਗਾ, ਐਸਾ ਨਹੀਂ ਹੈ ਜੀ, ਔਰ ਹਮ ਆਪਕੇ ਨਾਮ ਜਾਂ ਮੈਸੇਜਿਸ ਸ਼ਾਮਿਲ ਨਾ ਕਰੇ, ਐਸਾ ਕੈਸੇ ਹੋ ਸਕਤਾ ਹੈ? ਪਰ ਸਮਾਂ ਆਪਕੋ ਵੀ ਪਤਾ ਹੈ, ਜੈਸੇ ਚਲੋ ਮੈਂ ਪੰਜਾਬੀ 'ਚ ਆ ਜਾਂਦਾ, ਕਿ ਜਿਹੜਾ ਸਮਾਂ ਹੈ ਨਾ ਇੱਕ ਘੰਟੇ ਦਾ ਹੁੰਦਾ, ਇੱਕ ਘੰਟੇ ਦੇ ਵਿੱਚ ਸਾਰੀ ਫਰਮਾਇਸ਼ਾਂ ਸਾਰੇ ਮੈਸੇਜਿਸ ਦੇਖਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ, ਪਰ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡੇ ਜਿਹੜੇ ਸ਼ਰੋਤਾ ਹੈ ਉਹ ਨਾਰਾਜ਼ ਨਹੀਂ ਹੋਣੇ ਚਾਹੀਦੇ, ਸੋ ਤੁਸੀਂ ਵੀ ਨਾਰਾਜ਼ ਨਾ ਹੋਇਓ ਸਾਡੇ ਤੋਂ, ਕਿਉਂਕਿ ਮੈਂ ਜਾਂ ਫਿਰ ਕੱਲ੍ਹ ਕੋਈ ਹੋਰ ਜਾਂ ਕੋਈ ਵੀ ਹੋਰ ਜਿਹੜਾ ਆਊਗਾ ਉਹ ਤੁਹਾਡਾ ਜਿਹੜਾ ਨਾਮ ਹੈ ਜਾਂ ਫਰਮਾਇਸ਼ ਹੈ ਉਹ ਜ਼ਰੂਰ ਪੂਰੀ ਕਰੇਗਾ। ਸੋ ਦਿਲ ਨਹੀਂ ਛੱਡਣਾ, ਪ੍ਰੋਗਰਾਮ ਰੋਜ਼ ਸੁਣਨਾ ਹੈ ਔਰ ਰੋਜ਼ ਮੈਸੇਜ ਕਰਨਾ ਹੈ, ਬਸ ਹਾਂ ਇੱਕ ਮੈਸੇਜ ਕਰ ਦਿਉ, ਬਸ ਵੇਟ ਕਰੋ, ਤੁਹਾਡੀ ਫਰਮਾਇਸ਼ ਜਾਂ ਤੁਹਾਡਾ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕੀਤਾ ਜਾਏਗਾ। ਸੋ ਅਗਲਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਪ੍ਰੋਗਰਾਮ ਦਿਲ ਚਾਹਤਾ ਹੈ ਕਿ ਉਦਘੋਸ਼ਕ ਜੀ ਕੋ ਹਮਾਰਾ ਪਿਆਰ ਭਰਾ ਨਮਸਕਾਰ, ਹਾਰਦਿਕ ਅਭਿਨੰਦਨ, ਸਤਿ ਸ਼੍ਰੀ ਅਕਾਲ ਜੀ। ਜੀ ਨਮਸਕਾਰ ਜੀ, ਔਰ ਆਸ਼ਾ ਫਿਲਮ ਦਾ ਗੀਤ ਸੁਣਨਾ ਚਾਹ ਰਹੇ ਨੇ, ਜਾਣੇ ਹਮ ਸੜਕ ਕੇ ਲੋਗੋ ਸੇ ਦੋ ਮਹਿਲੋ ਵਾਲੇ ਕਿਉਂ ਜਲਤੇ ਹੈ। ਅੱਛਾ ਜੀ, ਵਾਹ ਜੀ ਵਾਹ, ਬੜਾ ਹੀ ਚੁਣ ਕੇ ਇਹਨਾਂ ਨੇ ਗੀਤ ਜਿਹੜੇ ਫਰਮਾਇਸ਼ ਕੀਤੀ ਹੈ। ਗਾਂਵ ਹਾੜੀਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇਸ਼ਿਆਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਜੀ ਨੇ ਮੈਸੇਜ ਕੀਤਾ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇੱਕ ਮੈਸੇਜ ਹੋਰ ਪੜ੍ਹ ਲੈਂਦੇ ਹਾਂ, ਜਿਹਨਾਂ ਨੇ 9 ਵਜੇ ਤੋਂ ਪਹਿਲਾਂ ਮੈਸੇਜ ਕੀਤੇ ਸੀ ਉਹਨਾਂ ਦੀ ਫਰਮਾਇਸ਼ ਤਾਂ ਨਹੀਂ ਪੂਰੀ ਕਰ ਪਾਊਂਗਾ, ਲੇਕਿਨ ਮੈਸੇਜ ਜਿਹੜੇ ਉਹ ਸ਼ਾਮਿਲ

ਲੈਣਾ, ਕਿਉਂਕਿ ਪ੍ਰੋਗਰਾਮ 9 ਵਜੇ ਸ਼ੁਰੂ ਹੁੰਦੇ, ਤੁਸੀਂ 9 ਵਜੇ ਕਰੋ, ਥੋੜ੍ਹਾ ਇੰਟਰਸਟਿੰਗ ਜਿਹਾ ਮੈਸੇਜ ਕਰੋ, ਕਾਪੀ ਪੇਸਟ ਵਾਲਾ ਮੈਸੇਜ ਇੱਦਾਂ ਲੱਗਦਾ ਜਿੱਦਾਂ ਤੁਸੀਂ ਬਸ ਉਦਾਂ ਕੱਲ੍ਹ ਵਾਲਾ ਕਾਪੀ ਪੇਸਟ ਕੀਤਾ ਸਾਨੂੰ ਭੇਜ ਤਾਂ, ਸਾਨੂੰ ਵੀ ਪੜ੍ਹਨ 'ਚ ਥੋੜ੍ਹਾ ਜਿਹਾ ਜਿਹੜਾ ਮਜ਼ਾ ਹੈ ਉਹ ਨਹੀਂ ਆਉਂਦਾ ਗਾ ਯਾਰ। ਸੋ ਤੁਸੀਂ ਥੋੜ੍ਹਾ ਜਿਹਾ ਕਰੋਗੇ ਤਾਂ ਇੰਟਰਸਟਿੰਗ ਜਿਹਾ ਲੱਗੂਗਾ, ਹੈ ਨਾ। ਸੋ ਮੈਸੇਜ ਜਿਹੜਾ ਭੇਜਿਆ ਹੈ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ ਜੀ ਨੇ, ਔਰ ਲਿਖਿਆ ਜੀ ਖੁਸ਼ ਰਹੋ, ਖੁਸ਼ੀਆਂ ਬਾਟੋ ਜੀ, ਨਮਸਕਾਰ ਜੀ, ਔਰ ਸੇਮ ਟੂ ਯੂ। ਔਰ ਇੱਕ ਮੈਸੇਜ ਜੀ ਜਿਹੜਾ ਭੇਜਿਆ ਜੀ, ਪਿੰਡ ਵੜਿੰਗਖੇੜਾ ਜ਼ਿਲ੍ਹਾ ਮਿਸ਼ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ ਜਲੰਧਰ ਤੋਂ ਮਾਸਟਰ ਸੋਨ ਮੋਹਨ ਲਾਲ ਸ਼ੱਕੀ, ਅਰਵਿੰਦ ਕੁਮਾਰ ਜੀ ਨੇ ਮੈਸੇਜ ਭੇਜਿਆ ਜੀ। ਚਲੋ ਇਹਨਾਂ ਦੇ ਮੈਸੇਜ ਆਪਾਂ ਸ਼ਾਮਿਲ ਕਰ ਲਏ ਹਾਂ, ਪਰ

ਐਫਐਮ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਕਿਹੜਾ ਜੀ ਦਿਲ ਜਾਤਾ ਹੈ ਜੀ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ ਔਰ ਮੈਸੇਜਸ ਆਏ ਨੇ ਸਾਡੇ ਕੋਲ ਜੀ ਆਓ ਜੀ ਪੜ੍ਹਦੇ ਹਾਂ ਜੀ ਕਿਹੜਾ ਮੈਸੇਜ ਜੀ ਜੀ ਬਿਲਕੁਲ ਜੀ ਇੱਕ ਮੈਸੇਜ ਆਇਆ ਸਾਡੇ ਕੋਲ ਜੀ ਸੁਪਰੇਮ ਨਮਸਕਾਰ ਹਾਰਦਿਕ ਅਭਿਨੰਦਨ ਜੀ ਗੀਤ ਵਾਦਾ ਨਾ ਤੋੜ ਤੂੰ ਵਾਦਾ ਨਾ ਤੋੜ ਦਿਲ ਤੁਝਕੋ ਦੀਆ ਫਿਲਮ 1987 ਦੇ ਵਿੱਚ ਆਈ ਸੀ ਔਰ ਆਵਾਜ਼ ਲਤਾ ਮੰਗੇਸ਼ਕਰ ਜੀ ਦੀ ਨਾਈਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਅਲਕਾ ਮਿੱਡਾ ਜੀ ਨੇ ਮੈਸੇਜ ਕੀਤੇ ਐਂਡ 'ਚ ਧੰਨੇਵਾਦ ਲਿਖਿਆ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਤੁਹਾਡੀ ਫਰਮਾਇਸ਼ ਰੇਡੀ ਹੈ ਜੀ ਪਰ ਇੱਕ ਦੋ ਮੈਸੇਜਿਸ ਹੋਰ ਦੇਖ ਲੈਂਦੇ ਹਾਂ ਜੀ ਜਿਨ੍ਹਾਂ ਦੇ ਆਏ ਨੇ ਔਰ ਰਾਮ ਰਾਮ ਜੀ ਕੋਈ ਵੀ ਗੀਤ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ ਜੀ ਨੇ ਮੈਸੇਜ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਦਿਲ ਚਾਹਤਾ ਹੈ ਸੁਪਰੇਮ ਨਮਸਕਾਰ ਜੀ ਆਪ ਕੈਸੇ ਹੈ ਜੀ ਔਰ ਇੱਕ ਫਰਮਾਇਸ਼ ਲਿਖੀ ਹੈ ਔਰ ਨਰਗੋੜਾ ਛੱਤੀਸਗੜ੍ਹ ਤੋਂ ਮਹਾਰਾਜ ਕੀਰਤਨਪੁਰੀ ਗੋਸਵਾਮੀ ਲਕਸ਼ਮੀਨ ਦੇਵੀ ਗੋਸਵਾਮੀ ਜੋਗੇਸ਼ਪੁਰੀ ਟਵਿੰਕਲ ਡਿੰਪਲ ਮੀਨਾਕਸ਼ੀ ਨਿਸ਼ਾ ਤੁਲਸੀ ਔਰ ਦਿਸ਼ਾ ਗੋਸਵਾਮੀ ਜੀ ਔਰ ਲਿਖਿਆ ਜੀ ਮਾਈ ਰੇਡੀਓ ਮਾਈ ਲਾਈਫ ਔਰ ਐਂਡ 'ਚ ਧੰਨਵਾਦ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਔਰ ਤੁਹਾਡਾ ਮੈਸੇਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜੀ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਨਮਸਕਾਰ ਜੀ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਜੀ ਨੇ ਮੈਸੇਜ ਕੀਤਾ ਕਹਿ ਰਹੇ ਨੇ ਕੋਈ ਵੀ ਗੀਤ ਜਿਹੜਾ ਹੈ ਉਹ ਸੁਣਾ ਦਿਓ ਜੀ ਔਰ ਗੀਤ ਅਸੀਂ ਪਿਆਰੇ ਪਿਆਰੇ ਸੁਣਾ ਰਹੇ ਹਾਂ ਜੀ ਔਰ ਤੁਹਾਡੀ ਫਰਮਾਇਸ਼ ਤਾਂ ਮੰਨ ਲਓ ਹਰ ਵਾਰੀ ਪੂਰੀ ਹੀ ਹੋ ਰਹੀ ਹੈ ਜੀ ਤਾਂ ਦੋਸਤੋ ਤੁਸੀਂ ਵੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ ਕਰਨਾ ਕੀ ਹੈ ਜੀ 9855 10 10 27 9855 10 0 27 ਜਿਹੜਾ ਇਹ ਸਾਡਾ ਵਟਸਐਪ ਨੰਬਰ ਹੈ ਇਸ 'ਤੇ ਆਪਣੀ ਫਰਮਾਇਸ਼ ਕਰਨੀ ਹੈ ਜੀ ਹਿੰਦੀ ਅਤੇ ਪੰਜਾਬੀ ਪੁਰਾਣੇ ਫਿਲਮੀ ਗੀਤਾਂ ਦੀ ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨ ਦੀ ਪੂਰੀ ਪੂਰੀ ਜਿਹੜੀ ਹੈ ਉਹ ਕੋਸ਼ਿਸ਼ ਕਰੇਗਾ ਜੀ ਆਓ ਜੀ ਇਸ ਫਰਮਾਇਸ਼ ਨੂੰ ਕਰਦੇ ਹਾਂ ਜੀ ਪੂਰਾ

ਜੀ ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ 'ਚ ਆਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ, ਔਰ ਪਿਆਰੇ ਪਿਆਰੇ ਜਿਹੇ ਮੈਸੇਜ ਜਿਹੜੇ ਆ ਤੁਸੀਂ ਭੇਜ ਰਹੇ ਹੋ ਸਾਡੇ ਕੋਲ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਲੱਗਦਾ ਇਹਨਾਂ ਨੇ ਅੱਜ ਹੀ ਯਾਨੀ ਕਿ ਇਸ ਪ੍ਰੋਗਰਾਮ ਨੂੰ ਸੁਣਿਆ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ। ਇਹਨਾਂ ਨੇ ਮੈਸੇਜ ਕੀਤਾ ਜੀ, ਹੈਲੋ ਸਰ, ਮਾਈਸੈਲਫ ਕਨਿਸ਼ਕ ਫਰੋਮ ਪੰਜਾਬ। ਕਨਿਸ਼ਕ ਜੀ ਪੂਰਾ ਨਾਮ ਲਿਖ ਦਿੰਦੇ ਤਾਂ ਵਧੀਆ ਸੀ। ਔਰ ਕਹਿ ਰਹੇ ਨੇ, ਪਲੀਜ਼ ਪਲੇ ਦਾ ਸੌਂਗ ਔਨ ਦੋਸਤੀ ਯਾਰੀ ਡੈਡੀਕੇਟਿਡ ਟੂ ਮਾਈ ਮੁਸਾਫਿਰਸ ਗਰੁੱਪ ਮੈਂਬਰ। ਓਕੇ ਜੀ, ਅੱਛਾ ਇਹ ਮੁਸਾਫਿਰ ਕੋਈ ਗਰੁੱਪ ਹੈ ਇਹਨਾਂ ਦਾ ਜਿਹੜੇ ਲਈ ਇਹ ਡੈਡੀਕੇਟ ਕਰਨਾ ਚਾਹੁੰਦੇ ਇਸ ਸੌਂਗ ਨੂੰ, ਔਰ ਜਿਹੜੇ ਵੀ ਮੁਸਾਫਿਰ ਗਰੁੱਪ ਦੇ ਮੈਂਬਰਸ ਨੇ ਉਹ ਧਿਆਨ ਨਾਲ ਇਹ ਮੈਸੇਜ ਜਿਹੜਾ ਹੈ ਸੁਣ ਲੈਣ। ਕਨਿਸ਼ਕ ਜੀ ਨੇ ਮੈਸੇਜ ਕੀਤਾ ਔਰ ਇਸ ਪ੍ਰੋਗਰਾਮ ਨੂੰ ਜਿਹੜਾ ਆ ਸੁਣ ਰਹੇ ਨੇ, ਤਾਂ ਜੇ ਸੁਣ ਰਹੇ ਹੋਣਗੇ ਤਾਂ ਇਹ ਗਾਣਾ ਜਿਹੜਾ ਆ ਕਨਿਸ਼ ਜੀ ਨੇ ਤੁਹਾਡੇ ਲਈ ਡੈਡੀਕੇਟ ਕੀਤਾ ਹੈ ਜੀ। ਸੋ ਦੋਸਤੀ ਦੇ ਉੱਤੇ ਇੱਕ ਗੀਤ ਮੇਰੇ ਵੱਲ, ਚਲੋ ਮੈਂ ਦੇਖਦਾ ਜੀ, ਬਿਲਕੁਲ ਜੀ ਆਹ ਮਿਲ ਗਿਆ ਜੀ ਗੀਤ। ਸੋ ਇਸ ਗੀਤ ਨੂੰ ਮੈਂ ਕਰ ਦਿੰਦਾ ਪਲੇ ਔਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ। ਕਰਨਾ ਕੀ ਹੈ, 9855-10-10-27 9855-10-10-27 ਦੇ ਉੱਤੇ ਹਿੰਦੀ ਦੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਹੈ ਔਰ ਤੁਹਾਡਾ ਦੋਸਤ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰੇਗਾ ਜੀ। ਆਓ ਜੀ ਸੁਣਦੇ ਹਾਂ ਦੋਸਤੀ ਦੇ ਉੱਤੇ ਪਿਆਰਾ ਜਿਹਾ ਗੀਤ।

ਹਾਂਜੀ ਦੋਸਤੋ, ਦੋਸਤੀ ਦੇ ਉੱਤੇ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ, ਉਮੀਦ ਕਰਦਾ ਤੁਹਾਨੂੰ ਬਹੁਤ ਹੀ ਪਿਆਰਾ ਵਧੀਆ ਲੱਗਿਆ ਹੋਏਗਾ। ਔਰ ਕਨਿਸ਼ਕ ਜੀ, ਥੈਂਕ ਯੂ ਇੰਨਾ ਪਿਆਰਾ ਜਿਹਾ ਗੀਤ ਪਲੇ ਕਰਵਾਉਣ ਦੇ ਲਈ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਜੀ ਆਰ ਪੌਲ ਦੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ, ਫਿਲਮ ਰਾਣੀ ਰੂਪਮਤੀ ਦਾ ਗੀਤ ਆ ਲੋਟ ਕੇ ਆ ਜਾ ਮੇਰੇ ਮੀਤ ਗੀਤ ਸੁਣਨਾ ਚਾਹ ਰਹੇ ਨੇ। ਔਰ ਚਲੋ ਇਹਨਾਂ ਦੀ ਫਰਮਾਇਸ਼ ਕਰ ਦਿੰਦੇ ਹਾਂ ਪੂਰੀ, ਪਰ ਇੱਕ ਦੋ ਮੈਸੇਜਸ ਹੋਰ ਪੜ੍ਹ ਲੈਂਦੇ ਹਾਂ ਜੀ। ਸਾਡੇ ਕੋਲ ਮੈਸੇਜ ਆਇਆ, ਨਮਸਕਾਰ ਜੀ, ਹਾਰਦਿਕ ਅਭਿਨੰਦਨ ਰੇਨਬੋ ਜਲੰਧਰ ਕੇ ਕਾਇਲ ਹੋ ਚੁੱਕੇ ਹੈ ਜੋ ਇਤਨਾ ਸਨੇਹ ਬਾਂਟ ਰਹੇ ਹੈ। ਅੱਛਾ ਜੀ, ਜੀ ਬਹੁਤ ਬਹੁਤ ਸ਼ੁਕਰੀਆ। ਔਰ ਮੈਸੇਜ ਕੀਤਾ ਹੈ ਜੀ ਸਤੀਸ਼ ਨੇ ਜਾਂ ਬਿਮਲਾ ਨੇ ਜੀ ਨੇ ਫਰਮਾਇਸ਼ ਕੀਤੀ ਹੈ ਜੀ, ਜੇ ਸਮਾਂ ਰਿਹਾ ਜ਼ਰੂਰ ਪੂਰੀ ਕਰਾਂਗੇ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਜੀ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਔਰ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਜੀ ਨੇ ਮੈਸੇਜ ਕੀਤਾ ਹੈ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਤਾਰ ਸਿੰਘ ਸ਼ੇਖਾਵਤ, ਸੰਗੀਤ ਕੰਵਰ ਤੁਸ਼ਾਰ ਸਿੰਘ ਰਿੰਕੀ ਸ਼ੇਖਾਵਤ ਜੀ ਨੇ ਮੈਸੇਜ ਕੀਤਾ ਹੈ, ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇੱਕ ਫਰਮਾਇਸ਼ ਵੀ ਭੇਜੀ, ਉਹ ਵੀ ਦੇਖ ਲੈਂਦੇ ਹਾਂ ਜੀ, ਜ਼ਰੂਰ ਹੋਏਗੀ, ਆਪਾਂ ਜ਼ਰੂਰ ਪਲੇ ਕਰਾਂਗੇ। ਪਹਾੜਗੰਜ ਮੁਲਤਾਨੀ ਡਾਂਡਾ ਤੋਂ ਮੈਸੇਜ ਕੀਤਾ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ ਜੀ ਨੇ, ਔਰ ਐਨੀ ਸੌਂਗ ਦੀ ਫਰਮਾਇਸ਼ ਕੀਤੀ ਹੈ ਜੀ। ਐਨੀ ਸੌਂਗ, ਐਨੀ ਵਾਲਾ ਜਿਹੜਾ ਸੌਂਗ ਹੈ ਨਾ, ਸਾਨੂੰ ਲੱਗਦਾ ਬਣਾਉਣਾ ਪੈਣਾ ਹੈ ਜੀ। ਬਿਲਕੁਲ ਜੀ, ਔਰ ਚਲੋ ਆਪਾਂ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰ ਲੈਂਦੇ, ਉਸ ਤੋਂ ਬਾਅਦ ਫਿਰ ਮਿਲਾਂਗੇ ਫਰਮਾਇਸ਼ ਤੋਂ ਬਾਅਦ। ਲੇਕਿਨ ਨੰਬਰ ਦੱਸ ਦਿੰਦਾ ਦੁਬਾਰਾ, 9855102715 07 ਉੱਤੇ ਤੁਸੀਂ ਆਪਣੀ ਫਰਮਾਇਸ਼ ਜਿਹੜੀ ਆ ਭੇਜਣੀ ਆ, ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼, ਔਰ ਤੁਹਾਡਾ ਦੋਸਤ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ ਜੀ। ਜਿਵੇਂ ਆਹ ਵਾਲੀ ਫਰਮਾਇਸ਼ ਅਸੀਂ ਪੂਰੀ ਕਰਨ ਜਾ

ਜੀ ਦੋਸਤੋ, ਇੱਕ ਮੈਸੇਜ ਆਇਆ ਸਾਡੇ ਕੋਲ ਜੀ, ਕਾਰਜਕ੍ਰਮ ਫਰਮਾਇਸ਼ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ ਜੀ। ਪੇਸ਼ਕ ਅੱਛਾ ਜਿਨ੍ਹਾਂ ਨੇ ਭੇਜਿਆ ਮੈਸੇਜ, ਉਹ ਹੈ ਜੀ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਜੀ ਨੇ ਮੈਸੇਜ ਕੀਤਾ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਇਹਨਾਂ ਦੀ ਫਰਮਾਇਸ਼ ਰੈਡੀ ਕਰ ਲਈ ਹੈ ਜੀ ਗੁਰਦਾਸ ਮਾਨ ਜੀ ਦੀ ਆਵਾਜ਼ 'ਚ। ਕਰਨਵੀਰ ਹਾਊਸ ਪੂਚੋ ਕੈਂਚੀਆ ਬਠਿੰਡਾ ਪੰਜਾਬ ਤੋਂ, ਨਮਸਕਾਰ ਜੀ। ਨਮਸਕਾਰ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ, ਅਭਿਜੀਤ ਜੀ ਨੇ ਮੈਸੇਜ ਕੀਤਾ ਔਰ ਕਹਿ ਰਹੇ ਨੇ ਕੋਈ ਵੀ ਗੀਤ ਜਿਹੜਾ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਹੋਰ ਇੱਕ ਮੈਸੇਜ ਆਇਆ ਸੀ ਸਾਡੇ ਕੋਲ, ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰ ਮਣੀ ਵਰਮਾ, ਨੋਖੇ ਲਾਲ ਵਰਮਾ ਜੀ ਨੇ ਛੱਤੀਸਗੜ੍ਹ ਤੋਂ ਮੈਸੇਜ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਸਾਡੇ ਕੋਲ ਮੈਸੇਜ ਆਇਆ ਜੀ ਇੱਕ ਹੋਰ, ਪ੍ਰੋਗਰਾਮ ਦਿਲ ਚਾਹਤਾ ਹੈ ਜੀ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ ਜੀ ਨੇ ਮੈਸੇਜ ਕੀਤਾ ਹੈ ਜੀ ਔਰ ਕਹਿ ਰਹੇ ਨੇ ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਹੀ ਚੰਗਾ ਲੱਗ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਇਹਨਾਂ ਮਾਨ ਦੇਣ ਦੇ ਲਈ ਔਰ ਇੰਨਾ ਪਿਆਰ ਕਰਨ ਦੇ ਲਈ ਆਕਾਸ਼ਵਾਣੀ ਨੂੰ। ਔਰ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਜੌਨ ਡੀਕੈਸਟਰੋ, ਰੋਜ਼ੀ ਡੀਕੈਸਟਰੋ, ਪਰਲ ਡੀਕੈਸਟਰੋ, ਵਿਲਿਸ ਡੀਕੈਸਟਰੋ ਜੀ ਨੇ ਮੈਸੇਜ ਕੀਤਾ ਸਾਡੇ ਕੋਲ ਔਰ ਕਹਿ ਰਹੇ ਨੇ ਜੀ ਫਰਮਾਇਸ਼ ਲਿਖੀ ਜਾਂ ਫਿਰ ਕਹਿ ਰਹੇ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਓ ਜੀ, ਜ਼ਰੂਰ ਜੀ। ਔਰ ਇੱਕ ਹੋਰ ਮੈਸੇਜ ਹੈ ਸਾਡੇ ਕੋਲ, ਇਹਨਾਂ ਨੇ ਘੱਟੋ ਘੱਟ 7-8 ਮੈਸੇਜ ਭੇਜੇ ਸਾਡੇ ਕੋਲ। ਪ੍ਰੇਮਪੁਰ ਨਮਸਕਾਰ ਜੀ, ਗ੍ਰਾਮ ਪੰਚਾਇਤ ਕਾਲੇਗਾਂਵ ਜਾਫਰਾਬਾਦ ਤੋਂ, ਸ਼੍ਰੀ ਸੁਧਾਕਰ ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਰਾਜੇ ਯਾਦਵ ਕੁਮਾਰ, ਸੰਚਿਤ ਵਾਇਆਲ ਕੁਮਾਰ, ਪ੍ਰਥਮੇਸ਼ ਦੇਸ਼ਮੁਖ ਕੁਮਾਰ, ਸਰਵਤ ਦੇਸ਼ਮੁਖ ਕੁਮਾਰੀ, ਪ੍ਰਣਾਲੀ ਦੇਸ਼ਮੁਖ ਕੁਮਾਰੀ, ਸਾਨਵੀ ਦੇਸ਼ਮੁਖ ਕੁਮਾਰੀ, ਹਰਸ਼ਦਾ ਦੇਸ਼ਮੁਖ ਜੀ ਨੇ ਔਰ ਸਮਸਤ ਰਾਜੇ ਯਾਦਵ ਦੇਸ਼ਮੁਖ ਵਾਇਆਲ ਪਰਿਵਾਰ ਜੀ ਤੋਂ ਮੈਸੇਜ ਆਏ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇੱਕ ਫਰਮਾਇਸ਼ ਲਿਖੀ ਹੈ, ਕੋਸ਼ਿਸ਼ ਕਰਾਂਗੇ ਇਹਨਾਂ ਦੀ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰਨ ਦੀ। ਔਰ ਇੱਕ ਹੋਰ ਮੈਸੇਜ ਸਾਡੇ ਕੋਲ, ਗਾਂਵ ਨਥਾਣਾ ਪੰਜਾਬ ਤੋਂ, ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਔਰ ਇਹਨਾਂ ਨੇ ਫਰਮਾਇਸ਼ ਵੀ ਲਿਖੀ ਸੀ ਲੇਕਿਨ ਨਾਲ ਹੀ ਲਿਖਿਆ ਹੈ ਕੋਈ ਵੀ ਸੌਂਗ ਦੇ ਵਿੱਚ ਵੀ ਸ਼ਾਮਿਲ ਕਰ ਸਕਦੇ ਹੋ ਜੀ, ਆਪਕਾ ਹਰ ਪਲ ਖੁਸ਼ੀਓ ਸੇ ਭਰਾ ਰਹੇ ਜੀ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਸਾਡੇ ਲਈ ਕਰਨ ਦੇ ਲਈ। ਸੰਦੀਪ ਮੱਕੜ ਜੀ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ, ਪੀਂਗਾ ਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ ਵੀ ਮੈਸੇਜ ਹੈ ਸਾਡੇ ਕੋਲ ਜੀ। ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਜੀ। ਔਰ ਬਾਕੀ ਅਸੀਂ ਫਰਮਾਇਸ਼ ਪਲੇ ਕਰ ਦਿੰਦੇ ਹਾਂ ਜੀ, ਤੁਸੀਂ ਵੀ ਆਪਣੀ ਫਰਮਾਇਸ਼ ਸਾਡੇ ਕੋਲ ਭੇਜ ਸਕਦੇ ਹੋ ਜੀ। ਕਰਨਾ ਕੀ ਹੈ ਜੀ, 9855-10-10-27-9855-10-10-27 ਦੇ ਉੱਤੇ ਆਪਣੀ ਹਿੰਦੀ ਅਤੇ ਪੰਜਾਬੀ ਜਿਹੜੇ ਪੁਰਾਣੇ ਫਿਲਮੀ ਗੀਤ ਆ ਉਹਨਾਂ ਨੂੰ ਭੇਜਣਾ ਹੈ ਜੀ। ਆਓ ਜੀ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ ਇਹਨਾਂ ਦੀ ਕਰਦੇ ਹਾਂ ਫਰਮਾਇਸ਼ ਪੂਰੀ।

ਜੀ ਦੋਸਤੋ, ਇੱਕ ਮੈਸੇਜ ਆ ਗਿਆ ਜੀ ਸਾਡੇ ਕੋਲ। ਮੈਸੇਜਿਸ ਦਾ ਸਿਲਸਿਲਾ ਤਾਂ ਵੈਸੇ ਕਾਫੀ ਦੇਰ ਤੋਂ ਚੱਲ ਰਿਹਾ ਹੈ ਜੀ, ਔਰ ਮੈਸੇਜਿਸ ਕਾਫੀ ਜ਼ਿਆਦਾ ਆ ਰਹੇ ਨੇ ਸਾਡੇ ਕੋਲ। ਔਰ ਇੱਕ ਹੋਰ ਮੈਸੇਜ ਆ ਸਾਡੇ ਕੋਲ, ਫਿਲਮ ਗੋਰਾ ਔਰ ਕਾਲਾ ਬੋਲ ਜੂਮ ਸਾਥੀ ਜੂਮ ਜੂਮ ਧੂਮ ਮੱਚ ਗਈ ਧੂਮ ਸਾਥੀ ਜੂਮ ਸਾਥੀ ਕਿ ਸਾਰਾ ਹੀ ਇਹ ਮੈਸੇਜ ਲਿਖਤਾ। ਔਰ ਚਲੋ, ਫਿਲਮ ਹੈ ਜੀ ਗੋਰਾ ਔਰ ਕਾਲਾ, ਗਾਇਕ ਹੈ ਜੀ ਮੁਹੰਮਦ ਰਫੀ, ਊਸ਼ਾ ਮੰਗੇਸ਼ਕਰ ਜੀ, ਸੰਗੀਤ ਹੈ ਜੀ ਲਕਸ਼ਮੀਕਾਂਤ ਪਿਆਰੇ ਲਾਲ, ਗੀਤ ਆਨੰਦ ਬਖਸ਼ੀ ਜੀ ਨੇ, ਸਾਰਾ ਵੇਰਵਾ ਜਿਹੜਾ ਇਹਨਾਂ ਨੇ ਇਹਦੇ ਵਿੱਚ ਲਿਖ ਦਿੱਤਾ ਹੈ। ਔਰ ਪਾਰਸਮਣੀ ਰੇਡੀਓ ਸ਼੍ਰੋਤਾ ਕਲੱਬ ਦੇ ਇਹ ਮੈਂਬਰ ਸ਼ਾਇਦ ਹੈਗੇ ਨੇ, ਗਾਂਧੀ ਚੌਂਕ ਬਾੜਮੇਰਾ ਰਾਜਸਥਾਨ ਤੋਂ ਇਹਨਾਂ ਨੇ ਮੈਸੇਜ ਕੀਤਾ ਜੀ। ਬਬਲੇਸ਼ ਪੰਵਾਰ, ਡੈਣੀ ਪੰਵਾਰ, ਮਨੀਸ਼ ਪੰਵਾਰ ਔਰ ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਸੇ ਬਾਬੂ ਰਾਮ ਜੈਪਾਲ ਔਰ ਖਲੀਫੋ ਕੀ ਬਾਵੜੀ ਸੇ ਖੁਦਾ ਬਖਸ਼ ਖਲੀਫਾ ਜੀ, ਇਹਨਾਂ ਨੇ ਮੈਸੇਜ ਕੀਤਾ। ਰੇਡੀਓ ਦੀਵਾਨਾ ਇਹਦੇ ਵਿੱਚ ਲਿਖਿਆ ਐਂਡ ਦੇ ਵਿੱਚ, ਔਰ ਚਲੋ ਰੇਡੀਓ ਦੀਵਾਨੇ ਹੋਣੇ ਚਾਹੀਦੇ ਨੇ ਕਿਉਂਕਿ ਰੇਡੀਓ ਦੀਵਾਨੇ ਹੀ ਤਾਂ ਸਾਨੂੰ ਚਾਹੀਦੇ ਨੇ। ਇੱਕ ਹੋਰ ਸਾਡੇ ਕੋਲ ਮੈਸੇਜ ਆਇਆ ਜੀ, ਪਿੰਡ ਦੇ ਡਾਕਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ, ਔਰ ਕਿਹਾ ਹੈ ਜੀ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਓ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇੱਕ ਹੋਰ ਮੈਸੇਜ ਸਾਡੇ ਕੋਲ, ਕਹਿ ਰਹੇ ਨੇ 3 ਦਿਨ ਤੋਂ ਸਾਡਾ ਮੈਸੇਜ ਜਿਹੜਾ ਉਹ ਸ਼ਾਮਿਲ ਨਹੀਂ ਕੀਤਾ ਗਿਆ ਜੀ। ਅੱਜ ਮੈਸੇਜ ਅਸੀਂ ਤੁਹਾਡਾ ਸ਼ਾਮਿਲ ਕਰ ਲਿਆ ਜੀ, ਔਰ ਮੈਸੇਜ 'ਚ ਇਹਨਾਂ ਨੇ ਫਿਲਮ ਫਰਮਾਇਸ਼ ਲਿਖੀ ਹੈ ਜੀ, ਕਿਸੀ ਕਾ ਭਾਈ ਕਿਸੀ ਕੀ ਜਾਨ ਔਰ ਫਰਮਾਇਸ਼ ਇੱਕ ਲਿਖੀ ਹੈ। ਚਲੋ ਕੋਸ਼ਿਸ਼ ਕਰਦੇ ਹਾਂ, ਜੇ ਮਿਲ ਜਾਂਦੀ ਹੈ ਮੈਂ ਜ਼ਰੂਰ ਪਲੇ ਕਰਾਂਗਾ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ, ਭਾਨੂ ਪ੍ਰਕਾਸ਼ ਜੀ ਇਹਨਾਂ ਨੇ ਮੈਸੇਜ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ, ਤੁਹਾਡਾ ਮੈਸੇਜ ਜਿਹੜਾ ਅਸੀਂ ਸ਼ਾਮਿਲ ਕਰ ਲਿਆ ਹੋਇਆ ਜੀ। ਵੈਸੇ ਲੱਗਦਾ 2 ਵਾਰੀ ਸ਼ਾਮਿਲ ਹੋ ਚੁੱਕੇ, ਤੁਸੀਂ ਵਾਰ ਵਾਰ ਮੈਸੇਜ ਕਰ ਦਿੰਦੇ ਹੋ ਨਾ, ਇਸ ਵਾਰੀ ਵੀ ਇਸ ਕਰਕੇ ਪ੍ਰੋਬਲਮ ਆ ਜਾਂਦੀ ਹੈ। ਤੁਸੀਂ ਸਿਰਫ 1 ਵਾਰੀ ਮੈਸੇਜ ਕਰਨਾ ਸਾਡੇ ਕੋਲ ਔਰ ਸਿਰਫ ਉਸਦੀ ਵੇਟ ਕਰਨੀ, ਕਿਉਂਕਿ ਅਸੀਂ ਸਭ ਇਹੀ ਚਾਹੁੰਦੇ ਹਾਂ ਕਿ ਸਾਰੇ ਹੀ ਸਾਰੇ ਮੈਸੇਜਸ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਅਸੀਂ ਸ਼ਾਮਿਲ ਕਰੀਏ, ਲੇਕਿਨ ਸਮਾਂ 1 ਘੰਟੇ ਦੇ ਵਿੱਚ ਬਹੁਤ ਮੁਸ਼ਕਿਲ ਹੈ ਤੁਹਾਡੇ ਸਾਰਿਆਂ ਦਾ ਮੈਸੇਜ ਸ਼ਾਮਿਲ ਕਰਨਾ। ਲੇਕਿਨ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਨਵੇਂ ਲਿਸਨਰਸ ਨੇ ਉਹਨਾਂ ਨੂੰ ਆਪਾਂ ਲੈ ਕੇ ਆਈਏ, ਔਰ ਤੁਹਾਡੇ ਵੀ ਜਿਹੜੇ ਵੀ ਬਾਕੀ ਹੋਰ ਵੀ ਲਿਸਨਰ ਨੇ ਸਾਰਿਆਂ ਦੇ ਮੈਸੇਜਸ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਪਰ ਮਜ਼ਾ ਤਾਂ ਹੀ ਆਏਗਾ ਜਦੋਂ ਦੋਨਾਂ ਪਾਸੋਂ ਇੰਟਰਸਟਿੰਗ ਜਿਹੜਾ ਆ ਪ੍ਰੋਗਰਾਮ ਚੱਲੇਗਾ, ਔਰ ਤੁਹਾਡਾ ਵੀ ਇੰਟਰਸਟ ਵਧੇਗਾ, ਸਾਡਾ ਵੀ ਇੰਟਰਸਟ ਵਧੇਗਾ, ਔਰ ਪ੍ਰੋਗਰਾਮ ਹੋਰ ਵੀ ਵਧੀਆ ਜਿਹੜਾ ਉਹ ਚੱਲੇਗਾ। ਇੱਕ ਹੋਰ ਮੈਸੇਜ ਆ ਸਾਡੇ ਕੋਲ।

ਰਾਜ ਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪੇਂਦਰ ਕੁਮਾਰ ਡੂਡੀ, ਗਾਮ ਫਰਾਸੀ, ਜ਼ਿਲ੍ਹਾ ਹਿਸਾਰ ਤੋਂ ਦਿਲ ਚਾਹਤਾ ਹੈ ਔਰ ਕਹਿ ਰਹੇ ਨੇ ਕੋਈ ਵੀ ਗੀਤ ਜੀ, ਕੋਈ ਵੀ ਗੀਤ, ਕੋਈ ਵੀ ਗੀਤ ਅਸੀਂ ਪਲੇਅ ਕਰ ਹੀ ਰਹੇ ਹਾਂ ਜੀ। ਔਰ ਇੱਕ ਹੋਰ ਮੈਸੇਜ ਹੈ ਸਾਡੇ ਕੋਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਦਿਲ ਚਾਹਤਾ ਹੈ ਵਿੱਚ ਚਲੋ ਬਲਵਿੰਦਰ ਸਰਾਂ, ਗੁਤਨਾ ਗੁਨਦਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜਨ, ਸਿੱਖਾਂ ਹਨੂੰਮਾਨਗੜ੍ਹ, ਫਿਲਮ ਚਾਂਦਨੀ ਦਾ ਇਹ ਗੀਤ ਸੁਣਨਾ ਚਾਹ ਰਹੇ ਨੇ। ਔਰ ਐਂਡ 'ਚ ਲਿਖਿਆ ਲੋਕ ਕਹਿ ਰਹੇ ਨੇ ਕਿ ਸ਼ਾਇਦ ਗਲਤੀ ਨਾਲ ਇੱਕ ਨਾਮ ਕੋਈ ਹੋਰ ਲਿਖਤਾ ਸੀਗਾ। ਦੇਖਿਆ ਮੈਂ ਪਹਿਲੇ ਕਿਹਾ ਸੀ ਕਿ ਕੱਟ ਕਾਪੀ ਪੇਸਟ ਨਹੀਂ ਮਾਰਨਾ, ਮੈਸੇਜ ਆਪਣਾ ਦੁਬਾਰਾ ਲਿਖ ਕੇ ਕਰੋਗੇ ਤਾਂ ਉਹ ਜ਼ਿਆਦਾ ਵਧੀਆ ਲੱਗੇਗਾ। ਸੋ ਹੋਰ ਮੈਸੇਜਿਸ ਜਿਹੜੇ ਆਏ ਨੇ ਆਪਾਂ ਉਹ ਪਲੇ ਕਰ ਲੈਂਦੇ ਹਾਂ ਜੀ ਮੈਸੇਜਿਸ ਸਾਡੇ ਕੋਲ। ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਜੀ, ਆਦਰਨੀਯ ਜੀ ਅਦਾਬ ਜੀ, ਜੀ ਅਦਾਬ, ਐਨੀ ਸੌਂਗ, ਸ਼੍ਰੋਤਾ ਰਘਬੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਇਬ ਔਰ ਲੱਡੂ ਜੀ, ਇਹਨਾਂ ਨੇ ਮੈਸੇਜ ਕੀਤਾ ਜੀ। ਔਰ ਬਾਕੀ ਜਿਹੜੀ ਫਰਮਾਇਸ਼ ਪਹਿਲੇ ਕੀਤੀ ਹੋਈ ਸੀ ਆਓ ਉਹ ਫਰਮਾਇਸ਼ ਪੂਰੀ ਕਰਦੇ ਹੋ, ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ 9855102027 ਦੇ ਉੱਤੇ ਹਿੰਦੀ ਅਤੇ ਪੰਜਾਬੀ ਫਿਲਮਿੰਗ ਗੀਤਾਂ ਦੀ। ਅਤੇ ਆਓ ਇਸ ਫਰਮਾਇਸ਼ ਨੂੰ ਕਰਦੇ ਹਾਂ ਜੀ ਪੂਰਾ।

ਜੀ ਦੋਸਤੋ, ਦਿਲ ਚਾਹਤਾ ਇਹਦੇ ਵਿੱਚ ਹੋਰ ਮੈਸੇਜਿਸ ਆ ਰਹੇ ਨੇ, ਅਤੇ ਆਓ ਜੀ ਅਸੀਂ ਸੁਣਦੇ ਹਾਂ, ਮਤਲਬ ਪੜ੍ਹਦੇ ਹਾਂ ਜੀ ਮੈਸੇਜਿਸ ਔਰ ਸੁਣਦੇ ਹਾਂ ਜੀ ਉਹਨਾਂ ਦੇ ਫਰਮਾਇਸ਼ ਕੀਤੇ ਹੋਏ ਗੀਤ। ਔਰ ਮੈਸੇਜ ਆਇਆ ਜੀ ਸਾਡੇ ਕੋਲ, ਕਾਰਿਕ੍ਰਮ ਆਪਕੀ ਫਰਮਾਇਸ਼ ਫਿਲਮ ਬਗਾਵਤ, ਗੀਤ ਮੇਰੇ ਮਹਿਬੂਬ ਤੁਝੇ ਸਲਾਮ, ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਪਾ, ਕਪਿਲ ਛੀਪਾ, ਈਸ਼ਾਨ ਛੀਪਾ ਔਰ ਪੂਜਾ ਪਰਿਹਾਰ ਜੀ ਨੇ ਮੈਸੇਜ ਕੀਤੇ, ਮੈਸੇਜ ਜ਼ਰੂਰ ਯਾਨੀ ਸ਼ਾਮਿਲ ਕਰੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਆਪਕਾ ਵੀ ਮੈਸੇਜ ਕਰਨੇ ਕੇ ਲੀ। ਔਰ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਸਾਡੇ ਕੋਲ ਮੈਸੇਜ ਆਇਆ, ਬਹੁਤ ਵੱਡਾ ਮੈਸੇਜ ਕੀਤਾ ਇਹਨਾਂ ਨੇ, ਕਿਹਨਾਂ ਨੇ ਕੀਤਾ ਜੀ, ਗਾਓ ਸ਼ੋਭਾ।

ਔਰ ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਜੀ ਨੇ ਮੈਸੇਜ ਕੀਤਾ ਹੈ ਜੀ, ਔਰ ਘੱਟੋ ਘੱਟ 15-16 ਫਿਲਮਾਂ ਦੇ ਗੀਤ ਇਹਨਾਂ ਨੇ ਭੇਜੇ ਹੈ ਜੀ ਸਾਡੇ ਕੋਲ। ਚਲੋ ਕੋਸ਼ਿਸ਼ ਕਰਦਾ ਜੇ ਸ਼ਾਮਿਲ ਕਰ ਸਕੇ ਤਾਂ ਜ਼ਰੂਰ ਅਸੀਂ ਸ਼ਾਮਿਲ ਕਰਾਂਗੇ। ਇੱਕ ਹੋਰ ਮੈਸੇਜ ਹੈ ਸਾਡੇ ਕੋਲ, ਬਹੁਤ ਲੰਬਾ ਇਹਨਾਂ ਨੇ ਵੀ ਮੈਸੇਜ ਕੀਤਾ ਜੀ, ਕੀਤਾ ਕਿ ਇਹਨਾਂ ਨੇ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਧਰਮਪਤਨੀ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ, ਪਰਵ ਪ੍ਰਵੀਨ ਧੀਮਾਨ, ਚਿਰਾਗ ਧੀਮਾਨ, ਰਜਤ ਧੀਮਾਨ, ਰਾਜੇਸ਼ ਧੀਮਾਨ, ਸਰ ਜੀ ਨਮਸਕਾਰ, ਦਿਲ ਚਾਹਤਾ ਹੈ ਪ੍ਰੋਗਰਾਮ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਔਰ ਆਪ ਦੋ ਇਸਕੋ ਬਹੁਤ ਹੀ ਅੱਛੇ ਤਰ੍ਹਾਂ ਸੇ ਆਪਣੇ ਸਟਾਈਲ ਸੇ ਪੇਸ਼ ਕਰਤੇ ਹੈ, ਵੈਸੇ ਤੋ ਸਭੀ ਪ੍ਰੋਗਰਾਮ ਅਬ ਅੱਛੇ ਪੇਸ਼ ਕਰਤੇ ਹੈ, ਪਰੰਤੂ ਦਿਲ ਚਾਹਤਾ ਹੈ ਪ੍ਰੋਗਰਾਮ ਵੈ ਵੀ ਪੇਸ਼ ਕਰਨੇ ਕਾ ਢੰਗ ਅੱਛਾ ਹੈ, ਹਮੇਂ ਗਰਮੀ ਸੇ ਬਚਣਾ ਚਾਹੀਏ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਬੜਤੀ ਜਾ ਰਹੀ ਹੈ, ਬਰਸਾਤ ਕਾ ਕੋਈ ਵੀ ਫਰਕ ਨਹੀਂ ਹੈ, ਇਸ ਲਈ ਧਿਆਨ ਸੇ ਠੰਡੇ ਪਾਣੀ ਸੇ ਨਹਾਉਣਾ ਚਾਹੀਏ, ਗਾਣਾ ਆਏ ਜਾਂ ਨਾ ਆਏ ਗਾਣਾ ਚਾਹੀਏ, ਹਮੇਂ ਆਪਣੇ ਸਵਾਸਥ ਕਾ ਧਿਆਨ ਰੱਖਣਾ ਚਾਹੀਏ। ਥੈਂਕ ਯੂ, ਮਜ਼ਾਕ ਕੇ ਲੀਏ ਮਾਫ਼ ਕਰਨਾ ਜੀ, ਇਹੀ ਤਾਂ ਮੈਂ ਚਾਹ ਰਿਹਾ, ਇਹੀ ਤਾਂ ਮੈਂ ਕਹਿ ਰਿਹਾ ਕਿ ਤੁਸੀਂ ਇੰਟਰਸਟਿੰਗ ਤਰੀਕੇ ਦੇ ਨਾਲ ਸਾਨੂੰ ਮੈਸੇਜ ਕਰੋ ਤਾਂ ਕਿ ਸਾਨੂੰ ਵੀ ਬਣਦੇ ਹੋਏ ਮਜ਼ਾ ਆਵੇ ਔਰ ਤੁਹਾਨੂੰ ਸੁਣਦੇ ਹੋਏ ਮਜ਼ਾ ਆਵੇ। ਔਰ ਬਹੁਤ ਬਹੁਤ ਸ਼ੁਕਰੀਆ ਇਹੋ ਜਿਹਾ ਇੰਟਰਸਟਿੰਗ ਜਿਹਾ ਮੈਸੇਜ ਸਾਨੂੰ ਭੇਜਣ ਦੇ ਲਈ, ਸੱਚੀ ਪੜ੍ਹ ਕੇ ਸੱਚੀ ਬਹੁਤ ਮਜ਼ਾ ਆਇਆ ਜੀ, ਔਰ ਤੁਹਾਡੀ ਫਰਮਾਇਸ਼ ਪੂਰੀ ਹੋਵੇ ਜਾਂ ਨਾ ਹੋਵੇ ਲੇਕਿਨ ਤੁਹਾਡਾ ਮੈਸੇਜ ਪੜ੍ਹ ਕੇ ਸੱਚੀ ਬਹੁਤ ਮਜ਼ਾ ਆਇਆ। ਔਰ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਆਪਕੋ ਪ੍ਰੇਮ ਪੂਰਵਕ ਅਦਾਬ, ਗਾਮ ਕੁਮਾਰ ਹੇੜਾ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਹਸਨ ਅਕਸਾ, ਨਾਜ਼ੀਆ ਆਫੀਆ, ਇਬਰਾਹਿਮ, ਸਦਾਮ ਆਦਿਬ, ਔਰ ਕਹਿ ਰਹੇ ਨੇ ਐਨੀ ਸੌਂਗ ਇਹ ਲੱਭਣਾ ਪੈਣਾ ਹੁਣ, ਸੱਚੀ ਗੱਲ ਹੈ ਐਨੀ ਸੌਂਗ ਸਾਨੂੰ ਲੱਭਣਾ ਪੈਣਾ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਮੁਹੰਮਦ ਸ਼ਹਜ਼ਾਦ, ਮਹਿੰਦਰੂ ਮੁਹੱਲਾ, ਮਲਕਾ ਚੌਂਕ, ਜਲੰਧਰ ਸਿਟੀ ਤੋਂ, ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਜੀ ਜੇ ਸਮਾਂ ਰਿਹਾ ਜ਼ਰੂਰ ਪੂਰੀ ਕਰਾਂਗੇ। ਔਰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਜੀ ਨੇ ਵੀ ਮੈਸੇਜ ਕੀਤਾ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਸੋ ਜਿਹੜੀ ਫਰਮਾਇਸ਼ ਆਈ ਸੀ ਆਓ ਜੀ ਉਹੀ ਫਰਮਾਇਸ਼ ਆਪਾਂ ਸੁਣਦੇ ਹਾਂ ਜੀ, ਔਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ 9855-10-10-27-985510-1027 ਦੇ ਉੱਤੇ, ਆਓ ਕਰਦੇ ਹਾਂ ਜੀ ਇਹ ਫਰਮਾਇਸ਼ ਪੂਰੀ।

ਜੀ ਦੋਸਤੋ, 9:55 ਹੋ ਗਏ ਨੇ। ਸੱਚੀ ਮੈਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਮਾਂ ਜਿਹੜਾ ਐਡੀ ਛੇਤੀ ਬੀਤ ਗਿਆ ਜੀ। ਸੋ ਤੁਹਾਡੇ ਨਾਲ ਗੱਲਾਂ ਕਰਦੇ ਹੋਏ ਪਤਾ ਨਹੀਂ ਚੱਲਦਾ ਜੀ। ਸੋ ਜਿਹੜੇ ਮੈਸੇਜਿਸ ਆਏ ਹੋਏ ਨੇ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਝਾਂਤੀ ਮਾਰ ਲੈਂਦੇ ਹਾਂ ਔਰ ਇੱਕ ਲਾਸਟ ਫਰਮਾਇਸ਼ ਜਿਹੜੀ ਉਹ ਪੂਰੀ ਕਰ ਲੈਂਦੇ ਹਾਂ। ਮੈਸੇਜ ਆਏ ਸਾਡੇ ਕੋਲ, ਫਿਲਮ ਦਾ ਨਾਮ ਹੈ ਜੀ ਛਾਇਆ, ਗਾਇਕ ਤਲਤ ਮਹਿਮੂਦ ਔਰ ਲਤਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਜੀ ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਸ਼ਾਮੇ ਗਜ਼ਲ ਆਪਣੇ ਦੋਸਤ ਕੁਲਦੀਪ ਦੇ ਨਾਲ, ਪਰ ਹੁਣ ਸਮਾਂ ਹੋ ਚੁੱਕਿਆ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ। ਸੋ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ, ਪਰ ਜਾਣਾ ਕਿਤੇ ਨਹੀਂ, ਅਗਲਾ ਪ੍ਰੋਗਰਾਮ ਕੁਝ ਕੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ, ਜਿਸ ਦਾ ਨਾਂ ਹੈ ਜੀ ਇੱਕ ਪਿਆਰ ਕਾ ਨਗਮਾ ਹੈ।

FM 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਔਰ ਸਟੂਡੀਓ ਦੀ ਘੜੀ ਦੇ ਵਿੱਚ ਸਮਾਂ ਹੋ ਚੁੱਕਿਆ ਜੀ 10:30। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਇੱਕ ਪਿਆਰ ਕਾ ਨਗਮਾ ਹੈ। ਪਿਆਰੇ ਪਿਆਰੇ ਜਿਹੇ ਨਗਮੇ ਔਰ ਸ਼ਾਇਰੀ ਦੇ ਨਾਲ ਤੁਹਾਡਾ ਮਨੋਰੰਜਨ ਕਰਨ ਵਾਲਾ ਇਹ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਜੀ, ਔਰ ਪੇਸ਼ ਕਰ ਰਿਹਾ ਜੀ ਤੁਹਾਡਾ ਦੋਸਤ ਕੁਲਦੀਪ। ਸੋ ਦੋਸਤੋ, ਇੱਕ ਯਾਦ ਅਜਿਹੀ ਚੀਜ਼ ਹੈ ਜਿਹੜੀ ਹਰ ਕਿਸੇ ਨੂੰ ਇੱਕ ਦੂਜੇ ਦੀ ਯਾਦ ਦੇ ਵਿੱਚ, ਹਰ ਕੋਈ ਕਦੀ ਕੋਈ ਗਾਣੇ ਸੁਣਦਾ, ਕਦੀ ਕੋਈ ਇਕੱਲਾ ਬਹਿ ਜਾਂਦਾ, ਕਦੀ ਕੁਛ ਵੀ, ਉਸ ਦੇ ਉੱਤੇ ਇੱਕ ਲਾਈਨ ਲਿਖੀ ਹੈ, ਕਹਿ ਰਹੇ ਨੇ ਕਿ ਤੇਰੀ ਹੀ ਯਾਦ ਮੇਂ ਗੁਜ਼ਰ ਜਾਤੀ ਹੈ, ਤੇਰੀ ਹੀ

ਐਫਮੈਡਿਕ ਸੁਦੋ ਸ਼੍ਰੀ ਸੱਤ ਮੇਗਾ ਹਰਟਸ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਇੱਕ ਪਿਆਰ ਕਾ ਨਗਮਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ। ਤੂੰ ਯਾਦ ਨਾ ਆਏ ਤੋ ਦਿਲ ਪਛਤਾਇਆ ਹੈ, ਤੁਝੇ ਯਾਦ ਕਰੇ ਤੋ ਦਿਲ ਨੇ ਰੁਲਾਇਆ ਹੈ। ਕਿਸੀ ਹਾਲ ਮੇਂ ਛੋੜ ਗਈ ਤੁਮ ਮੁਝੇ, ਕਿਸ ਹਾਲ ਮੇਂ ਛੋੜ ਗਈ ਤੁਮ ਮੁਝੇ, ਆ ਕੇ ਦੇਖੇ ਪਿਆਰ, ਆ ਕੇ ਦੇਖ ਤੇਰੇ ਪਿਆਰ ਨੇ ਕੈਸੇ ਤੜਪਾਇਆ ਹੈ। ਤੂੰ ਯਾਦ ਨਾ ਆਏ ਤੋ ਦਿਲ ਪਛਤਾਇਆ ਹੈ।

ਐਫਮੈਨਿਕ ਸੁਦੋਸ਼ਰੀਆ 7 MHz 'ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸਮਾਂ ਹੋ ਚੁੱਕਿਆ ਜੀ 10:59, ਔਰ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਸਮਾਂ ਹੋ ਚੁੱਕਿਆ ਜੀ। ਸੋ ਬੜੇ ਹੀ ਮਤਲਬ ਉਦਾਸ ਜਿਹੇ ਮਨ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ, ਕਿਉਂਕਿ ਜਾਣ ਦਾ ਦਿਲ ਤਾਂ ਨਹੀਂ ਕਰਦਾ, ਪਰ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਾਂਗੇ ਕਿਸੇ ਦਿਨ ਔਰ ਕਰਾਂਗੇ ਤੁਹਾਡਾ ਮਨੋਰੰਜਨ।

ਐਫਐਮ ਬੈਂਡ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 11 ਵੱਜ ਚੁੱਕੇ ਨੇ ਅਤੇ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਸਵੇਰੇ 5:55 'ਤੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਨਵੇਂ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸ਼ੁਭ ਰਾਤਰੀ, ਜੈ ਹਿੰਦ।